ਸਿਸੀਫਸ ਦੇ ਕੋਲ ਪਹੁੰਚਿਆ। ਸਿਸੀਫਸ ਰਾਜੇ ਨੇ ਇੱਕ ਸ਼ਰਤ ਦੇ ਉੱਤੇ ਜ਼ਿਊਸ ਦਾ ਰਾਜ ਖੋਲ੍ਹ ਦਿੱਤਾ। ਉਹ ਸ਼ਰਤ ਕੀ ਸੀ? ਕਿ ਨਦੀ ਦੇਵਤਾ ਉਹਦਾ ਸ਼ਹਿਰ ਕੋਰਿਥ ਉਹਨੂੰ ਪਾਣੀ ਦਾ ਮਿੱਠਾ ਝਰਨਾ ਦਊਗਾ। ਪਰ ਜਦੋਂ ਜ਼ਿਊਸ ਨੂੰ ਇਹ ਪਤਾ ਲੱਗਾ ਕਿ ਮੇਰਾ ਰਾਜ ਜਾਂ ਫਿਰ ਮੈਂ ਅਗਵਾਹ ਕੀਤਾ, ਇਹਦੇ ਬਾਰੇ ਜਾਣਕਾਰੀ ਸਿਸੀਫਸ ਨੇ ਦਿੱਤੀ ਹੈ, ਤਾਂ ਉਹਨੂੰ ਬੜਾ ਗੁੱਸਾ ਚੜਿਆ। ਹੁਣ ਉਹਦਾ ਦੇਵਤਾ ਸੀ, ਉਹਦੀ ਵੀ ਜਾਣ ਪਛਾਣ ਸੀ। ਉਹਨੇ ਮੌਤ ਦੇ ਦੇਵਤੇ ਨੂੰ ਸੁਨੇਹਾ ਲਾਇਆ। ਮੌਤ ਦੇ ਦੇਵਤੇ ਦਾ ਨਾਂ ਸੀ ਥਾਨਾਤੋਸ। ਸੁਨੇਹਾ ਲਾਇਆ ਕਿ ਸਿਸੀਫਸ ਨੂੰ ਨਰਕਾਂ ਦੇ ਵਿੱਚ ਸੁੱਟ। ਕਹਿੰਦੇ ਨੇ ਜਦੋਂ ਮੌਤ ਦਾ ਦੇਵਤਾ ਥਾਨਾਤੋਸ ਸਿਸੀਫਸ ਨੂੰ ਲੈਣ ਦੇ ਲਈ ਆਇਆ, ਤਾਂ ਸਿਸੀਫਸ ਨੇ ਆਪਣੀ ਚਲਾਕੀ ਵਰਤੀ। ਉਹਨੇ ਕਿਹਾ, ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਵਿਖਾ ਵੀ ਆ ਜਿਹੜੀ ਹੱਥ ਘੜੀ ਲੈ ਕੇ ਆਇਆ ਇਹ ਲਾਈ ਦੀ ਕਿਵੇਂ ਆ। ਅਤੇ ਕਹਿੰਦੇ ਨੇ ਜਿੱਦਾਂ ਹੀ ਉਹਨੇ ਆਪਣੇ ਹੱਥਾਂ ਨੂੰ ਹੱਥ ਘੜੀ ਲਾ ਕੇ ਵਿਖਾਈ ਕਿ ਇੱਦਾਂ ਲਾਈ ਦੀ ਆ, ਅਤੇ ਸਿਸੀਫਸ ਨੇ ਉਹਨੂੰ ਕੈਦ ਕਰ ਲਿਆ, ਯਾਨੀ ਕਿ ਮੌਤ ਦੇ ਦੇਵਤੇ ਨੂੰ ਕੈਦ ਕਰ ਲਿਆ। ਦੁਨੀਆਂ ਦੇ ਉੱਤੇ ਹਾਹਾਕਾਰ ਮੱਚ ਗਈ, ਨਾ ਕੋਈ ਮਰ ਰਿਹਾ ਵਾ, ਨਾ ਕਿਸੇ ਨੂੰ ਕੋਈ ਲੈਣ ਆ ਰਿਹਾ। ਸੋ ਸਾਰੇ ਇਨਸਾਨ, ਸਾਰੇ ਜੀਵ ਹੁਣ ਜੀਉ ਹੀ ਜਾ ਰਹੇ ਨੇ, ਲੰਮਾ ਸਮਾਂ ਜੀ ਜਾ ਰਹੇ ਨੇ। ਦੁਨੀਆਂ ਦਾ ਸੰਤੁਲਨ ਵਿਗੜ ਗਿਆ। ਆਖਿਰਕਾਰ ਫਿਰ ਯੁੱਧ ਦੇ ਦੇਵਤੇ ਨੂੰ ਵਿੱਚ ਐਂਟਰ ਹੋਣਾ ਪਿਆ। ਯੁੱਧ ਦੇ ਦੇਵਤੇ ਦਾ ਨਾਂ ਆ ਐਰਿਸ। ਐਰਿਸ ਨੇ ਆ ਕੇ ਥਾਨਾਤੋਸ ਨੂੰ ਛੁਡਵਾਇਆ ਅਤੇ ਸਿਸੀਫਸ ਨੂੰ ਫੇਰ ਫੜ ਲਿਆ। ਹੁਣ ਮਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਸੀਫਸ ਜਿਹੜਾ ਉਹ ਆਪਣੀ ਵਹੁਟੀ ਨੂੰ ਇਹ ਸਮਝਾ ਕੇ ਗਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਉਹ ਅੱਗ ਭੇਟ ਨਾ ਕਰੇ, ਜਾਂ ਫਿਰ ਜੋ ਵੀ ਉਹਨਾਂ ਦੇ ਰੀਤੀ ਰਿਵਾਜ਼ ਹੋਣਗੇ ਉਹ ਮੇਰਾ ਆਖਰੀ ਕਿਰਿਆ ਕਰਮ ਨਾ ਕਰੀ। ਅਤੇ ਜਦੋਂ ਕਹਿੰਦੇ ਨੇ ਕਿ ਸਿਸੀਫਸ ਨਰਕ ਪਹੁੰਚਿਆ ਤਾਂ ਉਹਨੇ ਨਰਕ ਦੇ ਰਾਜੇ ਜਿਹਦਾ ਨਾਂ ਹੇਡਜ਼ ਸੀ, ਹੇਡਜ਼ ਨੂੰ ਕਿਹਾ ਕਿ ਮੇਰੀ ਵਹੁਟੀ ਮੇਰਾ ਸੰਸਕਾਰ ਨਹੀਂ ਕਰ ਰਹੀ, ਆਖਰੀ ਕਿਰਿਆ ਕਰਮ ਨਹੀਂ ਕਰ ਰਹੀ, ਮੇਰੀ ਦੇਹ ਦਾ ਵੇਖ ਕਿੰਨਾ ਅਪਮਾਨ ਹੈ, ਮੈਨੂੰ ਥੋੜ੍ਹੀ ਜਿਹੀ ਮੌਲਤ ਦੇ, ਮੈਂ ਧਰਤੀ ਦੇ ਉੱਤੇ ਵਾਪਸ ਜਾਣਾ ਚਾਹੁੰਦਾ, ਮੈਂ ਇਸ ਮਕਾਰ ਜਨਾਨੀ ਨੂੰ ਸਜ਼ਾ ਦੇਣੀ ਚਾਹੁੰਦਾ ਵਾਂ। ਇਹਦਾ ਫਰਜ਼ ਬਣਦਾ ਵਾ ਕਿ ਆਪਣੇ ਘਰ ਵਾਲੇ ਦੇ ਆਖਰੀ ਕਿਰਿਆ ਕਰਮ ਕਰੇ, ਮੇਰੇ ਜਾਣ ਤੋਂ ਪਿੱਛੋਂ ਮੇਰੀ ਦੇਹ ਦਾ ਆਦਰ ਮਾਣ ਕਰੇ। ਪਰ ਇੱਦਾਂ ਦੀ ਮਕਾਰ ਜਨਾਨੀ ਨੂੰ ਸਜ਼ਾ ਦਿੱਤੇ ਬਿਨਾਂ ਮੈਂ ਨਹੀਂ ਇੱਦਾਂ ਕਰ ਸਕਦਾ। ਕਹਿੰਦੇ ਨੇ ਬੜਾ ਸ਼ਾਤਰ ਸੀ, ਇਸ ਕਰਕੇ ਹੇਡਜ਼ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ। ਹੁਣ ਸਿਸੀਫਸ ਧਰਤੀ ਦੇ ਉੱਤੇ ਵਾਪਸ ਆਇਆ ਅਤੇ ਉਸ ਤੋਂ ਬਾਅਦ ਫਿਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ, ਜਾਓ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਣਾ ਨਰਕ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਕਈ ਸਾਲ ਉਹ ਖੁੱਲ੍ਹੇ ਦੇ ਵਿੱਚ ਇੱਦਾਂ ਹੀ ਘੁੰਮਦਾ ਰਿਹਾ। ਕਈ ਉਹਨਾਂ ਨੇ ਯਤਨ ਕੀਤੇ ਪਰ ਇਸ ਤੋਂ ਬਾਅਦ ਉਹ ਸਿਸੀਫਸ ਨੂੰ ਲੈ ਕੇ ਨਹੀਂ ਜਾ ਸਕੇ। ਆਖਿਰਕਾਰ ਦੇਵਤਿਆਂ ਨੇ ਫਿਰ ਦੁਬਾਰਾ ਇੱਕ ਸਾਜਿਸ਼ ਰਚੀ, ਜ਼ਬਰਦਸਤ ਇੱਕ ਵਿਉਂਤ ਘੜੀ। ਅਤੇ ਛੋਟਾ ਕਰਕੇ ਦੱਸੀਏ ਤਾਂ ਜ਼ਬਰਦਸਤੀ ਉਹਨੂੰ ਨਰਕ ਦੇ ਵਿੱਚ ਘਸੀਟ ਕੇ ਲੈ ਗਏ। ਉਸ ਤੋਂ ਬਾਅਦ ਫਿਰ ਅਦਾਲਤ ਲੱਗੀ, ਤਰਕ ਵਿਤਰਕ ਹੋਏ ਅਤੇ ਜ਼ਿਊਸ ਨੇ, ਯਾਨੀ ਕਿ ਰਾਜੇ ਨੇ ਉਹਨੂੰ ਇੱਕ ਐਸੀ ਸਜ਼ਾ ਦਿੱਤੀ ਜਿਹੜੀ ਕਦੀ ਨਹੀਂ ਸੀ ਖਤਮ ਹੋ ਸਕਦੀ, ਜਿਹੜੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਚੱਲਣੀ ਸੀ। ਉਹ ਸਜ਼ਾ ਕੀ ਸੀ? ਸਿਸੀਫਸ ਨੂੰ ਇੱਕ ਬਹੁਤ ਵੱਡਾ ਪੱਥਰ ਦਿੱਤਾ ਗਿਆ। ਇਹ ਭਾਰੀ ਪੱਥਰ ਉਹਨੇ ਪਹਾੜੀ ਦੀ ਚੋਟੀ ਵੱਲ ਨੂੰ, ਯਾਨੀ ਕਿ ਉੱਪਰ ਵੱਲ ਨੂੰ ਰੇੜ ਕੇ ਲੈ ਕੇ ਜਾਣਾ ਸੀ। ਪਰ ਹੁੰਦਾ ਕੀ ਕਿ ਜਿੱਦਾਂ ਹੀ ਉਹ ਪੱਥਰ ਦੀ ਧੱਕ ਵਧੱਕ ਕਰਕੇ ਜਦੋਂ ਉਹ ਪਹਾੜ ਦੀ ਚੋਟੀ ਦੇ ਉੱਤੇ ਪਹੁੰਚਦਾ ਅਤੇ ਉੱਥੇ ਜਾ ਕੇ ਉਹ ਫਿਰ ਹੇਠਾਂ ਨੂੰ ਲੁੜਕ ਜਾਂਦਾ, ਪੱਥਰ ਆਪਣੇ ਭਾਰ ਦੇ ਨਾਲ ਦੁਬਾਰਾ ਹੇਠਾਂ ਨੂੰ ਆ ਜਾਂਦਾ। ਸਿਸੀਫਸ ਫਿਰ ਹੇਠਾਂ ਆਉਂਦਾ, ਫਿਰ ਦੁਬਾਰਾ ਮੱਥਾ ਮਾਰਦਾ, ਮੋਢਾ ਲਾ ਕੇ ਫਿਰ ਹੌਲੀ ਹੌਲੀ ਕਰਕੇ ਉੱਪਰ ਧੱਕਦਾ ਅਤੇ ਚੋਟੀ ਦੇ ਉੱਤੇ ਜਾ ਕੇ ਪੱਥਰ ਫਿਰ ਹੇਠਾਂ ਨੂੰ ਰਿੜ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਹਮੇਸ਼ਾ ਚੱਲਦਾ ਰਿਹਾ ਅਤੇ ਸ਼ਾਇਦ ਹਾਲੇ ਵੀ ਚੱਲੀ ਜਾਂਦਾ। ਇਹ ਸੀ ਕਹਾਣੀ ਸਿਸੀਫਸ ਦੀ, ਜਿਹੜਾ ਆਪਾਂ ਪੱਥਰ ਵੇਹਨੇ ਹਾਂ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਸਾਂ ਕਿ ਇੱਕ ਬੰਦਾ ਜਿਹੜਾ ਆਪਣੇ ਮੋਢੇ ਦੇ ਨਾਲ ਪੱਥਰ ਨੂੰ ਧੱਕਾ ਦੇਈ ਜਾਂਦਾ। ਹੁਣੇ
ਕਹਾਣੀ ਚਾਹੇ ਸੁਣਨ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਵੀ ਇੱਦਾਂ ਤਾਂ ਨਹੀਂ ਹੋ ਸਕਦਾ, ਪਰ ਕੁੱਲ ਮਿਲਾ ਕੇ ਆਪਾਂ ਕਿਸੇ ਵੀ ਸਮਾਜ ਦੇ ਵਿੱਚ ਵੇਖ ਲਈਏ ਦੇਵਤਿਆਂ ਦੀਆਂ ਕਹਾਣੀਆਂ ਕੁਛ ਇਸੇ ਤਰ੍ਹਾਂ ਦੀਆਂ ਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਅਸਲ ਦੇ ਵਿੱਚ ਸਾਨੂੰ ਕੁਛ ਹੋਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਇਨਸਾਨ ਨੂੰ ਦਿਲਚਸਪ ਵੀ ਲੱਗੇ ਅਤੇ ਉਹ ਆਸਾਨੀ ਦੇ ਨਾਲ ਸਮਝ ਵੀ ਲਵੇ। ਹੁਣ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਸਾਡੀ ਜ਼ਿੰਦਗੀ ਦੇ ਨਾਲ ਜੋੜਿਆ ਜਾਂਦਾ, ਅਨੇਕਾਂ ਹੀ ਫਿਲੋਸਫਰ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦੀ ਵਿਆਖਿਆ ਕਰਦੇ ਨੇ। ਵੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਦੇ ਲਈ ਇਸ ਕਹਾਣੀ ਦੀ ਵਿਆਖਿਆ ਅਲੱਗ ਅਲੱਗ ਹੈ। ਆਪਾਂ ਸਾਰੇ ਇੱਕ ਪੱਥਰ 'ਤੇ ਢੋਨੇ ਹੀ ਹਾਂ। ਮੰਨ ਲਓ ਆਪਾਂ ਹਰ ਰੋਜ਼ ਕੰਮ ਦੇ ਉੱਤੇ ਆਉਂਦੇ ਅਤੇ ਹਰ ਰੋਜ਼ ਆਪਾਂ ਉਹੀ ਜੇ ਕੰਮ ਕਰਕੇ ਅਤੇ ਫਿਰ ਵਾਪਸ ਘਰ ਨੂੰ ਚਲ ਜਾਂਦੇ। ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇ ਵੀ ਹਰ ਰੋਜ਼ ਇੱਕੋ ਜਿਹਾ ਹੀ ਕੰਮ ਆ, ਯਾਨੀ ਕਿ ਉਹੋ ਹੀ ਪੱਥਰ ਆ ਜ਼ੋਰ ਮਾਰ ਕੇ ਉੱਤੇ ਲੈ ਕੇ ਜਾਈਦਾ, ਅਗਲੇ ਦਿਨ ਫਿਰ ਉੱਥੇ ਹੀ ਆ ਜਾਂਦਾ, ਅਗਲੇ ਦਿਨ ਫਿਰ ਆਪਾਂ ਮੋਢਾ ਡਾਹ ਦਿੰਦੇ ਆ ਕੇ, ਫਿਰ ਦੁਬਾਰਾ ਤੋਂ ਸਾਰੀ ਦਿਹਾੜੀ ਉਸੇ ਪੱਥਰ ਦੇ ਥੱਲੇ। ਸ਼ਾਮਾਂ ਨੂੰ ਸਾਨੂੰ ਲੱਗਦਾ ਕਿ ਉਹਨੂੰ ਆਪਾਂ ਆਪਣੀ ਮੰਜ਼ਿਲ ਤੱਕ ਲੈ ਜਾਂਗੇ, ਪਰ ਫਿਰ ਇਹ ਸੋਚ ਕੇ ਸੌਂ ਜਾਈਦਾ, ਚਲੋ ਕੋਈ ਗੱਲ ਨਹੀਂ, ਹੁਣ ਸੌਣਾ ਵੀ ਜ਼ਰੂਰੀ ਆ, ਸਰੀਰ ਨੂੰ ਰੈਸਟ ਵੀ ਚਾਹੀਦੀ ਹੈ, ਜਿਹੜੇ ਕੰਮ ਰਹਿ ਗਏ ਨੇ ਉਹ ਹੁਣ ਆਪਾਂ ਕੱਲ੍ਹ ਕਰ ਲਾਂਗੇ। ਅਤੇ ਕੱਲ੍ਹ ਫਿਰ ਉਹਨੇ ਦੇ ਉਹਨੇ ਕੰਮ ਉਸੇ ਤਰ੍ਹਾਂ ਦੇ ਨਾਲ ਅੱਗੇ ਪਏ ਹੁੰਦੇ, ਯਾਨੀ ਕਿ ਕੁੱਲ ਮਿਲਾ ਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਪੱਥਰ ਵਾਕਈ ਹਰ ਰੋਜ਼ ਸਿਸਫਸ ਦੇ ਵਾਂਗ ਉੱਪਰ ਨੂੰ ਲੈ ਕੇ ਜਾਣਾ ਹੀ ਪੈਂਦਾ। ਇਹ ਸਾਡੀਆਂ ਜ਼ਿੰਮੇਵਾਰੀਆਂ ਨੇ। ਜਿਨ੍ਹਾਂ ਕੋਲ ਤੇ ਪੈਸੇ ਦੀ ਥੋੜ ਆ ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਪੈਸਾ ਕਮਾਉਣਾ ਬਿਲਕੁਲ ਇਸੇ ਪੱਥਰ ਵਰਗਾ ਵਾ। ਜਿਨ੍ਹਾਂ ਕੋਲ ਇੱਜ਼ਤ ਦੀ ਘਾਟ ਆ ਉਹਨਾਂ ਨੂੰ ਲੱਗਦਾ ਹੋਊਗਾ ਕਿ ਇੱਜ਼ਤ ਕਮਾਉਣੀ ਇਸੇ ਤਰ੍ਹਾਂ ਹੀ ਆ ਜਿੱਦਾਂ ਇਹ ਪੱਥਰ ਢੋ ਕੇ ਉੱਤੇ ਲੈ ਕੇ ਜਾਣਾ। ਜਿਨ੍ਹਾਂ ਕੋਲ ਨੌਲੇਜ ਦੀ ਘਾਟ ਆ, ਪੜ੍ਹੇ ਲਿਖੇ ਘੱਟ ਨੇ, ਉਹਨਾਂ ਨੂੰ ਪੜ੍ਹਨਾ ਇੱਦਾਂ ਲੱਗਦਾ ਹੋਊਗਾ ਵੀ ਕਿੱਡਾ ਔਖਾ ਵਾ, ਇਸ ਪੱਥਰ ਦਾ ਭਾਰ ਕਿੰਨਾ ਜ਼ਿਆਦਾ। ਯਾਨੀ ਕਿ ਜਿਹਦੇ ਕੋਲ ਜਿਹੜੀ ਚੀਜ਼ ਦੀ ਅਣਹੋਂਦ ਆ, ਕਿਸੇ ਕੋਲ ਰਿਸ਼ਤਿਆਂ ਦੀ ਅਣਹੋਂਦ ਆ, ਕਿਤੇ ਰਿਸ਼ਤੇ ਕਿਸੇ ਨੂੰ ਕਮਾਉਣੇ ਪੈ ਜਾਣ ਤਾਂ ਉਹਨੂੰ ਇਹ ਪੱਥਰ ਹੀ ਭਾਰ ਹੀ ਲੱਗਣਾ। ਸੋ ਇਸ ਕਰਕੇ ਹਰ ਇੱਕ ਵਿਅਕਤੀ ਦੇ ਲਈ ਇਹਦੀ ਵਿਆਖਿਆ ਅਲੱਗ ਅਲੱਗ ਆ। ਕੁੱਲ ਮਿਲਾ ਕੇ ਇਹ ਜ਼ਿੰਦਗੀ ਇੱਕ ਇਸੇ ਤਰ੍ਹਾਂ ਦਾ ਪੱਥਰ ਆ ਜਿਹਨੂੰ ਆਪਾਂ ਮੋਢਾ ਮਾਰ ਕੇ, ਕੋਈ ਸੰਘਰਸ਼ ਕਹਿ ਦਿੰਦਾ, ਕੋਈ ਇਹਨੂੰ ਮਿਹਨਤ ਕਹਿ ਦਿੰਦਾ, ਕੋਈ ਸਾਡੀਆਂ ਮਜਬੂਰੀਆਂ ਕਹਿ ਦਿੰਦਾ, ਕੋਈ ਬੋਝ ਕਹਿ ਦਿੰਦਾ। ਅਲੱਗ ਅਲੱਗ ਤਰ੍ਹਾਂ ਦੇ ਨਾਲ ਸਾਰੇ ਇਹਦੀ ਵਿਆਖਿਆ ਕਰਦੇ ਨੇ, ਪਰ ਇੱਕ ਗੱਲ ਤਾਂ ਸੱਚ, ਸ਼ਾਇਦ ਆਪਾਂ ਸਾਰੇ ਹੀ ਇੱਦਾਂ ਦਾ ਇੱਕ ਬੋਝ ਮਹਿਸੂਸ ਕਰਦੇ ਹਾਂ। ਜ਼ਿੰਦਗੀ ਇੱਕ ਇਸੇ ਤਰ੍ਹਾਂ ਦਾ ਪੱਥਰ ਜਿਹੜਾ ਆਪਾਂ ਹਰ ਰੋਜ਼ ਰੇੜ ਰੇੜ ਕੇ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਲੈ ਕੇ ਜਾਂਦੇ, ਪਰ ਸੱਚ ਮੰਨਿਓ ਕਿ ਇਹਦਾ ਅੰਤ ਕੋਈ ਨਹੀਂ, ਹੁਣ ਆਖਿਰਕਾਰ ਇਹ ਹੇਠਾਂ ਹੀ ਆ। ਜੇ ਇਸ ਕਹਾਣੀ ਦੇ ਨਾਲ ਜੋੜ ਕੇ ਵੇਖੀਏ ਤਾਂ ਕਹਿੰਦੇ ਨੇ ਕਿ ਇਹ ਸਿਸਫਸ ਦੀ ਹਿੰਮਤ ਆ, ਉਹ ਹਰ ਰੋਜ਼ ਫਿਰ ਦੁਬਾਰਾ ਤੋਂ ਜਦੋਂ ਪੱਥਰ ਥੱਲੇ ਲੁੜਕਦਾ ਤਾਂ ਫਿਰ ਦੁਬਾਰਾ ਤੋਂ ਹਿੰਮਤ ਕਰਦਾ, ਫਿਰ ਦੁਬਾਰਾ ਤੋਂ ਰੋਟੀ ਪਾਣੀ ਛੱਕ ਕੇ ਥੋੜ੍ਹੀ ਜਿਹੀ ਐਨਰਜੀ ਲਿਆ ਕੇ ਅਤੇ ਫਿਰ ਦੁਬਾਰਾ ਤੋਂ ਜੁੱਟ ਪੈਂਦਾ ਕਿ ਹਾਂ ਮੈਂ ਹਾਲੇ ਵੀ ਮਿਹਨਤ ਕਰੂੰਗਾ, ਮੈਂ ਹਾਲੇ ਵੀ ਹਿੰਮਤ ਨਹੀਂ ਹਾਰੀ। ਅਤੇ ਇੱਕ ਤਰ੍ਹਾਂ ਦੇ ਨਾਲ ਇਹ ਦੇਵਤਿਆਂ ਦੇ ਹੰਕਾਰ ਨੂੰ ਵੱਡੀ ਸੱਟ ਆ। ਸ਼ਾਇਦ ਜਦੋਂ ਹਿੰਮਤ ਦੇ ਨਾਲ ਉੱਠ ਕੇ ਖੜ੍ਹਦਾ ਹੋਊਗਾ, ਜਦੋਂ ਮੁਸਕਰਾਉਂਦਾ ਹੋਊਗਾ, ਫਿਰ ਦੁਬਾਰਾ ਮੋਢਾ ਲਾ ਦਿੰਦਾ ਹੋਊਗਾ ਇਸੇ ਪੱਥਰ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ। ਅਤੇ ਦੇਵਤੇ ਉੱਤੋਂ ਵੇਖ ਕੇ ਇੱਕ ਵਾਰੀ ਤਾਂ ਫਿਰ ਦੁਬਾਰਾ ਸਹਿਮ ਜਾਂਦੇ ਹੋਣਗੇ, ਅਤੇ ਜਦੋਂ ਉੱਤੋਂ ਲੁੜਕਦਾ ਪੱਥਰ ਉਦੋਂ ਸ਼ਾਇਦ ਦੇਵਤੇ ਫਿਰ ਮੁਸਕਰਾਉਂਦੇ ਹੋਣ। ਪਰ ਇਸ ਬੰਦੇ ਦੀ, ਇਨਸਾਨ ਦੀ, ਸਾਰੀ ਦੁਨੀਆ ਦੇ ਇਨਸਾਨਾਂ ਦੀ ਹਿੰਮਤ ਨੂੰ ਸਲਾਮ ਹੈ, ਜਿਹੜੇ ਫਿਰ ਦੁਬਾਰਾ ਤੋਂ ਇੱਧਰੋਂ ਉੱਧਰੋਂ ਇਕੱਠੀ ਕਰਕੇ ਹਿੰਮਤ ਫਿਰ ਦੁਬਾਰਾ ਤੋਂ ਇਸ ਪੱਥਰ ਦੇ ਥੱਲੇ ਆਪਾਂ ਮੋਢਾ ਡਾ ਦਿੰਦੇ। ਇੱਕ ਫਿਲੋਸਫਰ ਹੋਇਆ ਕਲਬਰਟ ਕਾਮੂ, ਇਸ ਕਹਾਣੀ ਦੇ ਨਾਲ ਸੰਬੰਧਿਤ ਉਹਦੀ ਬੜੀ ਗੱਲ ਕਮਾਲ ਦੀ ਹੈ। ਉਹ ਕਹਿੰਦਾ ਕਿ ਹਰ ਕੋਈ ਇਨਸਾਨ ਇਹੋ ਹੀ ਗੱਲ ਕਰਦਾ ਅਤੇ ਇਹੋ ਹੀ ਸੋਚਦਾ ਕਿ ਮੈਂ ਮੰਜ਼ਿਲ ਹਾਸਲ ਕਰਨੀ ਆ,
ਪਰ ਜ਼ਿੰਦਗੀ ਜ਼ਿੰਦਗੀ ਇੱਕ ਐਸਾ ਸਫ਼ਰ ਹੈ ਜਿਹਦੇ ਬਾਰੇ ਜੇ ਇਨਸਾਨ ਇਹ ਸੋਚ ਲਏ ਕਿ ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਹਦੀ ਕੋਈ ਮੰਜ਼ਿਲ ਹੈ ਹੀ ਨਹੀਂ, ਤਾਂ ਇਹਦੇ ਨਾਲੋਂ ਕਮਾਲ ਦੀ ਕੋਈ ਹੋਰ ਗੱਲ ਨਹੀਂ ਹੋਊਗੀ। ਕਿਸੇ ਹੱਦ ਤੱਕ ਇਹਦੀ ਗੱਲ ਬੜੀ ਵਾਜਬ ਵੀ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਰੱਖ ਲੈਂਦੇ ਹਾਂ ਅਤੇ ਉਸ ਟੀਚੇ ਤੱਕ ਪਹੁੰਚ ਕੇ, ਮੰਨ ਲਓ ਇਹ ਪੱਥਰ ਨੂੰ ਆਪਾਂ ਉੱਪਰ ਚੋਟੀ 'ਤੇ ਪਹੁੰਚਾ ਵੀ ਦਈਏ ਉੱਥੇ ਪਹੁੰਚਾ ਕੇ, ਤਾਂ ਫਿਰ ਕਿਹੜੀ ਸਾਡੀ ਦੌੜ ਮੁੱਕ ਜਾਣੀ ਹੈ। ਬਿਲਕੁਲ ਉੱਦਾਂ ਹੀ ਜਿੱਦਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਨਿੱਕੇ ਨਿੱਕੇ ਟੀਚੇ ਸਰ ਕੀਤੇ ਆ, 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਕੋਈ ਕੋਰਸ ਕੀਤਾ ਵਾ, ਕਿਸੇ ਨੇ ਭੱਜ ਨੱਠ ਕਰਕੇ ਸਪੋਰਟਸ ਦੇ ਵਿੱਚ ਕੋਈ ਸੋਹਣਾ ਮੈਡਲ ਹਾਸਲ ਕੀਤਾ, ਗੋਲਡ ਮੈਡਲ ਲੈ ਲਿਆ, ਕਿਸੇ ਨੇ ਕਾਰੋਬਾਰ ਖੜਾ ਕਰ ਲਿਆ, ਕਿਸੇ ਨੇ ਪੀ ਆਰ ਲੈ ਲਈ, ਸਿਟੀਆਂ ਲੈ ਲਈ, ਕਿਸੇ ਨੇ ਆਪਣਾ ਘਰ ਬਣਾ ਲਿਆ, ਵੱਡੀ ਗੱਡੀ ਲੈ ਲਈ, ਅਤੇ ਤਾਂ ਕਿਹੜਾ ਸਫ਼ਰ ਉੱਥੇ ਰੁਕਿਆ। ਸੋ ਇਸ ਕਰਕੇ ਜੇ ਆਪਾਂ ਇਹੋ ਹੀ ਮੰਨ ਲਈਏ ਕਿ ਇਹ ਜ਼ਿੰਦਗੀ ਇੱਕ ਨਿਰੰਤਰ ਸਫ਼ਰ ਹੈ, ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਸ ਸਫ਼ਰ ਦਾ ਹੀ ਲੁਤਫ ਲੈਣਾ ਚਾਹੀਦਾ, ਇਸ ਪੱਥਰ ਨੂੰ ਉੱਪਰ ਚੜ੍ਹਾਉਂਦੇ ਸਮੇਂ ਹੀ ਸਾਨੂੰ ਨਜ਼ਾਰਾ ਲੈ ਲੈਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪੱਥਰ ਉੱਥੇ ਪਹੁੰਚ ਜੂਗਾ ਅਤੇ ਫਿਰ ਆਪਾਂ ਨੂੰ ਬਹੁਤ ਖੁਸ਼ੀ ਮਿਲਣੀ ਹੈ ਅਤੇ ਫਿਰ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੇ। ਅਤੇ ਸ਼ਾਇਦ ਇੱਥੇ ਇਨਸਾਨ ਵੱਡੀ ਗਲਤੀ ਕਰਦਾ, ਕਿਉਂਕਿ ਇੱਕ ਸਫ਼ਰ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਹੋ ਜਾਂਦਾ, ਇੱਕ ਮੰਜ਼ਿਲ ਤੋਂ ਬਾਅਦ ਅਗਲੀ ਮੰਜ਼ਿਲ ਸ਼ੁਰੂ ਹੋ ਜਾਂਦੀ, ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਸਫ਼ਰ ਜਾਰੀ ਰਹਿੰਦਾ ਅਤੇ ਸਾਨੂੰ ਲੱਗਦਾ ਕਿ ਸਾਡੇ ਵਿੱਚ ਹੀ ਕੋਈ ਕਮੀ ਪੇਸ਼ੀ ਆ, ਕਿਉਂਕਿ ਹੌਲੀ ਹੌਲੀ ਸਰੀਰ ਹਿੰਮਤ ਛੱਡਣ ਲੱਗਦਾ, ਹੌਲੀ ਹੌਲੀ ਐਨਰਜੀ ਘਟਣ ਲੱਗਦੀ ਹੈ ਬੰਦੇ ਦੀ, ਅਤੇ ਫਿਰ ਸ਼ਾਇਦ ਉਹ ਇੱਦਾਂ ਦਾ ਇੱਕ ਮੈਸੇਜ ਲੈ ਕੇ ਉਸ ਉਮਰ ਦੇ ਵਿੱਚ ਜਦੋਂ ਉਹਨੂੰ ਖੁਸ਼ ਹੋਣਾ ਚਾਹੀਦਾ, ਆਪਣੇ ਪਿਛਲੇ ਕੀਤਿਆਂ ਦੇ ਉੱਤੇ, ਆਪਣੀਆਂ ਸਰ ਕੀਤੀਆਂ ਮੰਜ਼ਿਲਾਂ ਦੇ ਉੱਤੇ ਫਖਰ ਮਹਿਸੂਸ ਹੋਣਾ ਚਾਹੀਦਾ। ਸ਼ਾਇਦ ਉਸ ਉਮਰ ਦੇ ਪੜਾਅ ਦੇ ਵਿੱਚ ਜਾ ਕੇ ਉਹ ਹੀਣਾ ਸੋਚਣ ਲੱਗ ਪੈਂਦਾ, ਉਹ ਡਾਊਨ ਹੋ ਜਾਂਦਾ। ਇਨਸਾਨ ਦੀ ਕਾਮਯਾਬੀ ਇਸੇ ਚੀਜ਼ ਦੇ ਵਿੱਚ ਕਿ ਉਹਨੇ ਉਹ ਆਪਣੀਆਂ ਕੀਤੀਆਂ ਕਾਮਯਾਬੀਆਂ ਦੇ ਲਈ, ਆਪਣੇ ਇਸ ਸਫ਼ਰ ਦੇ ਲਈ, ਆਪਣੇ ਇਸ ਰੇੜੇ ਪੱਥਰ ਦੇ ਲਈ, ਮਾਰੇ ਜ਼ੋਰ ਦੇ ਲਈ ਹਮੇਸ਼ਾ ਫਖਰ ਮਹਿਸੂਸ ਕਰੇ। ਅਤੇ ਆਪਾਂ ਵੀ ਅੱਜ ਆਓ ਫਖਰ ਮਹਿਸੂਸ ਕਰਦਿਆਂ ਅੱਗੇ ਵੱਧਦਿਆਂ, ਆਸ ਕਰਦੇ ਹਾਂ ਕਿ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੋਏਗੀ, ਅਤੇ ਜੇ ਪਸੰਦ ਕੀਤੀ ਤਾਂ ਫਿਰ ਅੱਗੇ ਬਾਕੀਆਂ ਦੇ ਨਾਲ ਵੀ ਤੁਸੀਂ ਜ਼ਰੂਰ ਸਾਂਝੀ ਕਰਦਿਆ ਕਰੋ। ਧੰਨਵਾਦ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Imran Hashmi and you're listening to me on Radio Haji

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਮਾਰੇਗੀ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੁੱਲਦੀ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st July
4: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
2: ਰਿਲੀਜ਼ਿੰਗ ਔਨ 31st July।
1: ਦੱਸੋ
4: ਆਈ ਆਸਟ੍ਰੇਲੀਆ, हाय मेलबर्न, मैं आपका माजन बोल रहा हूँ, यानी कि मैडी, और आप सुन रहे हैं रेडियो हांजी 1674 AM।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: are listening.
1: Radio Hanji, 1674 AM, 24/7 Indian Radio, Sydney ka apna Indian Radio Station. Radio
0: Hanji. Stay tuned.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: सुनो जी, गड्डी अक्षरा ज्वेलर्स वाल ले लो।
4: और जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवर्स टंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
5: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਵੀ ਜੇ ਬੁੱਲ ਸੁੱਕ ਗਏ ਨੇ ਜਾਨ ਜਾਨ ਬੁਲਾ, ਤੂੰ ਲਿਪਸਟਿਕ ਲਾ ਲਾ, ਚਿਪਸਟਿਕ ਲਾ ਲਾ, ਵੈਸਲੀਨ ਲਾ ਲਾ, ਮੱਖਣ ਲਾ ਲਾ, ਕੁਛ ਲਾ ਲਾ, ਤੂੰ ਹੱਦੋਗੀ ਯਾਰ,
1: ਸੁੱਕ ਗਏ
0: ਆਪਾਂ ਦੇਖੋ ਤੁਹਾਨੂੰ, ਆਪਾਂ ਤੁਹਾਨੂੰ ਇਲਾਜ ਦੇ ਦਿੱਤਾ ਯਾਰ। ਬਾਕੀ ਵੈਲਕਮ ਬੈਕ ਐਵਰੀਬਡੀ ਔਨ ਫਰਾਈਡੇ ਮਾਰਨਿੰਗ, ਸਾਰੇ ਜਣਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਫਰਾਈਡੇ ਮਸਤੀ ਦੇ ਵਿੱਚ, ਯਾਨੀ ਕਿ ਫੁੱਲ ਫੈਂਟੈਸਟਿਕ ਮਸਤੀ ਦੇ ਵਿੱਚ ਤੁਹਾਡੇ ਨਾਲ ਅਸੀਂ ਆ ਗਏ ਹਾਂ
1: ਰੇਡੀਓ, ਹਾਂਜੀ 1674 AM ਤੇ।
0: ਕ੍ਰਿਸ਼ਨਾ ਜੀ ਐਂਡ
1: ਨੋਨੀਆ ਜੀ,
0: ਥੈਂਕ ਯੂ ਵੈਰੀ ਮੱਚ ਯਾਰ, ਅੱਜ ਜਦੋਂ ਤੁਸੀਂ ਜੀ ਜਾ ਕੇ ਇਹਨਾਂ ਨੂੰ ਬੜਾ ਦਿਲ
1: ਕਹਿਣਾ ਚਾਹੀਦਾ ਬਈ,
0: ਕੋਈ ਤਾਂ ਇੱਜ਼ਤ ਕਰਦਾ।
1: ਨਹੀਂ ਨਹੀਂ, ਤੁਹਾਡੀ ਬੰਦੀ ਇੱਜ਼ਤ ਯਾਰ, ਆ ਕਿੱਦਾਂ ਦੀ ਗੱਲ ਕੀਤੀ ਆ।
0: ਸੋ ਸਵੀਟ, ਗੋਡ ਬਲੈਸ ਯੂ,
1: ਹੈਪੀ ਹੈਪੀ ਫਰਾਈਡੇ। ਪਹਿਲਾਂ ਤਾਂ ਆਮ ਵੈਰੀ ਮੱਚ ਐਕਸਾਈਟਿਡ, ਅੱਜ ਮੈਂ ਤੁਹਾਡਾ ਪਹਿਲੀ ਵਾਰੀ ਸ਼ੋ ਕਰਨ ਜਾ ਰਿਹਾ।
0: ਹਾਏ ਹਾਏ ਹਾਏ
1: ਹਾਏ, ਰੇਡੀਓ ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਦਿਨ ਹੈ ਸ਼ੁੱਕਰਵਾਰ, ਮਤਲਬ ਕਿ ਖੁੱਲਾ ਅਖਾੜਾ। ਆਓ ਸਾਨੂੰ ਗਾਣੇ ਸੁਣਾਓ, ਸ਼ਾਇਰੀ ਸੁਣਾਓ, ਚੁਟਕਲਾ ਸੁਣਾਓ, ਬੁਝਾਰਤ ਪਲੀਜ਼ ਨਾ ਨਾ ਸੁਣਾਣਾ, ਠੀਕ ਹੈ?
0: ਗਿੱਧੇ ਦੀਆਂ ਬੋਲੀਆਂ ਸੁਣਾਓ,
1: ਯੈਸ,
0: ਯੂ ਨੋ ਕੋਈ ਵਿਆਹ ਵਾਲਾ ਗੀਤ ਪੁਰਾਣਾ ਹੋਵੇ ਉਹ ਗਾ ਕੇ ਸੁਣਾਓ।
1: ਓ ਮਾਈ ਗਾਡ, ਯਾ,
0: ਯੂ ਨੋ ਜਿਹੜੀਆਂ ਆਈ ਮਿਸ ਕੇ ਜਿਹੜਾ ਉਹ ਨਹੀਂ ਲੇਡੀ ਸੰਗੀਤ ਦੇ ਜਿਹੜੇ ਗਾਣੇ ਨਹੀਂ ਸੀ ਗਾਉਂਦੀ ਹੁੰਦੀਆਂ ਲੇਡੀਜ਼, ਉਹ ਡੀਜੇ ਵਾਲਾ ਮਜ਼ਾ ਨਹੀਂ ਆਉਂਦਾ ਅੱਜ ਕੱਲ੍ਹ ਜਿਹੜੀਆਂ ਲੇਡੀ ਸੰਗੀਤ ਹੁੰਦੀਆਂ,
1: ਲੇਡੀ ਸੰਗੀਤ ਤੇ ਲੇਡੀਜ਼ ਗਾ ਰਹੀਆਂ ਸੀ, ਵਾਹ ਕੀ ਬਾਤ ਹੈ।
0: ਨਹੀਂ ਨਹੀਂ, ਜਿਹਨੂੰ
1: ਜਿਹਨੂੰ 7 ਕਰੋੜ
0: ਨਹੀਂ ਨਹੀਂ, ਹੁਣ ਲੇਡੀ ਸੰਗੀਤ ਹੋ ਗਿਆ ਨਾ, ਪਹਿਲਾਂ ਤੁਹਾਨੂੰ ਕਹਿੰਦੇ ਹੁੰਦੇ ਸੀ ਗਾਉਣ ਬਿਠਾਉਣਾ ਆ, ਐਵਰੀ ਨਾਈਟ ਸਾਰੇ ਜਣੇ ਖਾਣਾ ਵਾਣਾ ਖਾਣ ਤੋਂ ਬਾਅਦ ਦਿਲ ਸਿੱਟ ਦੇ ਸਿੰਘ ਢੋਲਕੀ ਵੱਜਦੀ ਸੀ, ਐਂਡ ਦੈਨ ਆਰਾਮ ਨਾਲ ਫਿਰ ਗਰਮ ਗਰਮ ਦੁੱਧ ਪਿਲਾਇਆ ਜਾਂਦਾ ਸੀ, ਮਜ਼ਾ ਆ ਜਾਂਦਾ ਹੁੰਦਾ ਸੀਗਾ, ਗ੍ਰੇਟ ਟਾਈਮ। ਯੈਸ, ਸੋ ਅੱਜ ਵੀ ਅਸੀਂ ਉਵੇਂ ਦਾ ਹੀ ਮਹਿਸੂਸ ਕਰਨਾ ਚਾਹਾਂਗੇ, ਫਰਾਈਡੇ ਦਾ ਦਿਨ ਆ, ਮਸਤੀ ਦੇ ਨਾਲ ਕੁਛ ਵੀ ਚੀਜ਼ ਤੁਸੀਂ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ
1: ਹੋ। ਹਾਂਜੀ, ਜੋ ਮਰਜ਼ੀ ਸੁਣਾਉਣਾ ਸੁਣਾਓ, ਜੇ ਕੁਛ ਤੁਹਾਡੇ ਨਾਲ ਹਫ਼ਤੇ 'ਚ ਜੋ ਵੀ ਸਭ ਤੋਂ ਬੈਸਟ ਚੀਜ਼ ਹੋਈ ਹੈ ਉਹ ਵੀ ਸਾਡੇ ਨਾਲ ਸਾਂਝੀ ਕਰੋ, ਸਾਨੂੰ ਕਾਲ ਕਰਕੇ ਦੱਸੋ। ਪਰ ਹਾਂ, ਅਗੇਨ ਉਹੀ ਵਾਲੀ ਗੱਲ ਜਿਹੜੀ ਹਰ ਵਾਰ ਕਹੀਦੀ, ਇਸ ਤਰ੍ਹਾਂ ਨੇ ਕਹਿਣਾ ਇਟਸ ਆਲਵੇਜ਼ ਗ੍ਰੇਟ, ਮਜਾਮਾ ਲਾਈਫ, ਪਤਾ ਲਾਈਫ ਮਜਾਮਾ, ਪਰ ਮਤਲਬ ਗੱਲ ਇਹ ਕਿ ਉਹ ਇੱਕ ਪਰਟੀਕੁਲਰ ਚੀਜ਼ ਕਿਹੜੀ ਸੀ ਜਿਹੜੀ ਹੈ ਨਾ ਬੈਸਟ ਹੋਈ ਹੋਵੇ ਉਹ ਸਾਨੂੰ ਜ਼ਰੂਰ ਦੱਸੋ। ਬਾਕੀ ਜਿਹੜੇ ਮੰਡੇ ਟੂ ਥਰਸਡੇ ਹੋਏ ਸੀਗੇ ਟੌਪਿਕਸ, ਜੇ ਉਹਨਾਂ ਤੋਂ ਰਿਲੇਟਡ ਕੋਈ ਗੱਲ ਕਰਨਾ ਚਾਹੁੰਦੇ ਤਾਂ ਤੂੰ ਵੀ ਕਰ ਲਿਓ, ਮਤਲਬ ਵੀ ਆਰ ਫ੍ਰੀ ਐਕਚੁਅਲੀ।
0: ਦੇਖੋ ਅਸੀਂ ਫ੍ਰੀ ਹਾਂ ਅੱਜ ਸੁਣਨ ਲਈ ਤੁਹਾਡੀਆਂ ਖਰਮਸਤੀਆਂ,
1: ਬਸ ਤੁਸੀਂ ਆਪਣਾ ਗੁਬਾਰ ਕੱਢ ਦਿਓ।
0: ਐਗਜੈਕਟਲੀ, ਅੱਛਾ ਗੁਬਾਰ ਤੋਂ ਯਾਦ ਹੈ ਮੇਰੇ ਨਾ ਦਿਲ 'ਚ ਕੋਈ ਗੁਬਾਰ ਅੜਿਆ ਹੋਇਆ, ਠੀਕ ਹੈ ਕ੍ਰਿਸ਼ਨਾ ਜੀ,
1: ਕੀ ਹੈ
0: ਜਿਹੜਾ ਮਸ਼ਰੂਮ ਆ,
1: ਓਕੇ,
0: ਉਹ ਸਾਰੀਆਂ ਪਾਰਟੀਆਂ 'ਚ ਫੇਮਸ ਕਿਉਂ ਆ, ਸਾਰਿਆਂ ਨੂੰ ਕਿਉਂ ਬੁਲਾਉਂਦੇ ਨੇ,
1: ਕਿਉਂ ਬੁਲਾਉਂਦੇ ਆ,
0: ਯੂ ਟੈਲ ਮੀ,
1: ਆਈ ਹੈਵ ਨੋ ਕਲੂ,
0: ਹੱਦ ਕਰਤੀ ਆੜੀ, ਗੈਸ ਤਾਂ ਮਾਰੋ ਕੁਛ।
1: ਮਸ਼ਰੂਮ ਕਿਉਂਕਿ ਆਈ ਡੋਂਟ ਨੋ, ਪੀਪਲ ਹੈਵ ਵੈਰੀ ਬੈਡ ਟੇਸਟ, ਮੈਨੂੰ ਤਾਂ ਚੰਗਾ ਨਹੀਂ ਲੱਗਦਾ, ਲੋਕਾਂ ਨੂੰ ਮਤਲਬ ਕਿਉਂ ਇੰਨੀ ਇੱਜ਼ਤ ਦੇ ਰਹੇ ਮਸ਼ਰੂਮ ਨੂੰ, ਆਈ ਹੈਵ ਨੋ ਕਲੂ, ਪਰ ਚਲੋ ਬਈ,
0: ਯੂ ਨੋ ਹਾਊ ਗੁੱਡ ਇਟ ਇਜ਼,
1: ਬਸ ਇਹੀ, ਥੈਂਕ ਯੂ ਮੰਮੀ, ਪਤਾ ਮੈਨੂੰ
0: ਜਿਹੜੀ ਗੱਲ ਨਹੀਂ ਪਤਾ ਉਹ ਮੈਂ ਦੱਸਦੀ ਹਾਂ ਬੇਟਾ ਜੀ, ਬਿਕੋਜ਼ ਹੀ ਇਜ਼ ਅ ਫੰਗੀ।
1: ਅਬੇ ਯਾਰ, ਮੈਂ ਸੋਚਦਾ ਸੀ ਮੈਂ ਹੀ ਲੇਮ ਜੋਕਸ
0: ਮਾਰਾਂ, ਨੋ ਨੋ ਨੋ ਨੋ
1: ਨੋ ਜੀ, ਸਰਦਾਰੇ ਲੇਮ ਜੋਕ,
0: ਯੈਸ
1: ਸ਼ਾਹ ਏ ਲੇਮ ਜੋਕਸ, ਪੀ ਪੂਰ ਜੋਕਸ, ਵਾਹ ਯਾਰ, ਪਰ ਮੇਰੇ ਮਾਈਂਡ 'ਚ ਆਉਣਾ ਚਾਹੀਦਾ ਸੀਗਾ, ਆਈ ਐਮ ਡਿਸਅਪੋਇੰਟਡ ਬਾਈ ਮਾਈ ਸੈਲਫ, ਮੈਨੂੰ ਪਤਾ ਹੋਣਾ ਚਾਹੀਦਾ ਸੀ।
0: ਇੱਕ ਇੱਕ ਹੋਰ,
1: ਹਾਂ
0: ਉਹ ਕਿਹੜੀ ਸਬਜ਼ੀ ਹੈ ਜਿਹੜੀ ਫਟਾਫਟ ਬਲੇਮ ਲੈ ਲੈਂਦੀ ਹੈ,
1: ਫਟਾਫਟ ਬਲੇਮ ਲੈ ਲੈਂਦੀ ਹੈ,
0: ਮਤਲਬ ਕੁਛ ਵੀ ਗਲਤ ਹੋਇਆ ਹੋਵੇ ਸ਼ੀ ਟੇਕ ਦਾ ਬਲੇਮ।
1: ਅਸੂਲਨ ਤੌਰ ਤੇ ਤਾਂ ਘੀਆ ਜਾਂ ਟਿੰਡੇ ਹੋਣੇ ਚਾਹੀਦੇ ਆ, ਅਸੂਲਨ ਤੌਰ ਤੇ ਤਾਂ ਉਹਨਾਂ ਨੂੰ ਮਤਲਬ ਜਦੋਂ ਕੱਚੀਆਂ ਕੱਚੀਆਂ ਹੀ ਹੁੰਦੀਆਂ ਤਾਂ ਹੀ ਮਾਫੀਆਂ ਮੰਗਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਕਿ ਅਸੀਂ ਪੱਕਣ ਲੱਗੀਆਂ, ਪਰ
0: ਬੀਜ ਚੋਂ ਪੁੰਗਰਨ ਲੱਗੇ,
1: ਹਾਂ ਉਦੋਂ ਹੀ ਮੈਂ ਕਹਿੰਦਾ ਜਦੋਂ ਬੀਜ ਆਉਂਦਾ ਨਾ ਉਹਨਾਂ ਦਾ ਮਾਰਕੀਟ ਵਗੈਰਾ ਜਿੱਥੋਂ,
0: ਉੱਥੋਂ ਹੀ ਸੌਰੀ,
1: ਹਾਂ ਹਾਂ ਉੱਥੋਂ ਹੀ ਸੌਰੀ ਮੰਗਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਹੈ ਨਾ, ਜੱਜ ਕਰਨਾ ਚਾਹੀਦਾ ਉਹ ਬੰਦੇ ਨੂੰ ਜਿਹੜਾ ਉਹਨਾਂ ਨੂੰ ਬੀਜਣ ਲੱਗਾ ਕਿ ਕੀ ਕਰੀ ਜਾਂਦਾ ਪਿਆ ਯਾਰ, ਪਰ ਹਾਂ, ਪਰ ਮੈਨੂੰ ਪਤਾ ਇਹ ਆਂਸਰ ਨਹੀਂ ਹੋਏਗਾ, ਸੋ ਕੀ ਆਂਸਰ ਹੈ,
0: ਮੈਂ ਥੀ।
1: ਅਬੇ ਓਕੇ ਗਾਇਸ, ਦੈਟ ਵਾਸ ਆਲ ਫॉर ਟੁਡੇ, ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਚੰਗਾ ਨਿਕਲਿਆ,
0: ਪਾਰਟੀ ਹੈਵ ਜਸਟ ਸਟਾਰਟਡ,
1: ਮੈਂ ਥੀ ਯਾਰ ਇਹ ਵੀ ਸੌਖਾ ਸੀ ਹਨਾ ਇਹ ਵਾਲੇ ਹਨਾ ਇਹ ਸਮਾਰਟ ਜੋਕਸ ਦਾ ਹੀ ਇਸ਼ੂ ਹੁੰਦਾ ਬੰਦਾ ਬਾਅਦ ਚ ਕਹਿੰਦਾ ਯਾਰ ਥੋੜਾ ਜਿਹਾ ਤਾਂ ਅਕਲ ਲਾਣੀ ਚਾਹੀਦੀ ਸੀ ਅਮੇਜ਼ਿੰਗ ਅਮੇਜ਼ਿੰਗ ਵੈਰੀ ਨਾਈਸ
0: ਕੁਛ ਤਾਂ ਥੋੜਾ ਥੋੜਾ ਜਿਹਾ
1: ਹੁਣ ਹੁਣ ਮੈਂ ਵੀ ਯਾਦ ਕਰਕੇ ਕੁਛ ਨਾ ਕੁਛ ਸਰ ਦੀ ਆਈਟਮ ਪੇਸ਼ ਕਰਾਂਗਾ ਕਦੀ ਨਾ ਕਦੀ ਬਸ ਮੈਂ ਹੁਣ ਮੇਰਾ ਵੀ ਧੁਰੰਦਰ ਦਾ ਰਿਵੈਂਜ ਹੁਣ ਹੋਏਗਾ ਕਦੀ ਨਾ ਕਦੀ ਮੈਂ ਵੀ ਕੋਈ ਆਈਟਮ ਇਸ ਤਰ੍ਹਾਂ ਪੇਸ਼ ਕਰਾਂਗਾ ਹਨਾ
0: ਯੈਸ
1: ਤੁਹਾਡਾ ਹਫ਼ਤਾ ਕਿਸ ਤਰ੍ਹਾਂ ਰਿਹਾ ਸਾਰਾ ਸਾਰਾ
0: ਹਫ਼ਤਾ ਵਾਸ ਫੈਂਟੈਸਟਿਕ ਹਫ਼ਤੇ 'ਚ ਮੈਂ ਕੀ ਕੀਤਾ ਮੰਡੇ ਆਈ ਡਿਡ ਨਥਿੰਗ
1: ਓਕੇ ਵੈਲ ਡਨ
0: ਟਿਊਸਡੇ ਨੋ ਘਰ ਸਾਫ਼ ਕਰਵਾਇਆ ਟਿਊਸਡੇ I gone to dentist. I visit the dentist.
1: Oh, that must be hard.
0: Very hard. I'm still paining. Still my cheek is swollen.
1: Swollen.
0: All right. And Wednesday mein ki kita fir kuch nahi.
1: Oh, very good. My kind of people.
0: Yes.
1: Acha.
0: Maje di gal suno. Fir aaya Thursday. Thursday mein fir nahi kuch kita.
1: Ay yaar, jio.
0: ਮੈਂ ਕਿਹਾ ਪੁੱਛੋ ਨਾ ਕੁਛ ਜ਼ਿੰਦਗੀ ਝੰਡਵਾ ਫਿਰ ਵੀ ਘਮੰਡਵਾ
1: ਵਾਹ ਰਵੀ ਕਿਸ਼ਨ ਜੀ ਅੱਜ ਕੱਲ੍ਹ ਬਹੁਤ ਛਾਏ ਹੋਏ ਤੁਸੀਂ ਉਹਨਾਂ ਦਾ ਨਾਮ ਲੈ ਦਿੱਤਾ ਹੈ ਕੱਲ੍ਹ ਕੱਲ੍ਹ ਰਵੀ ਕਿਸ਼ਨ ਜੀ ਕੋਈ ਗਏ ਉਹ ਮੌਨਸੂਨ ਸੈਸ਼ਨ ਚੱਲਦਾ ਪਿਆ ਨਾ ਤੇ ਉਹ MP ਹੈ ਉਹ ਕਹਿੰਦੇ ਬਾਤ ਕਰੇ ਬਾਤ ਕਰੇ ਕਹਿੰਦਾ ਅੱਜ ਮੇਰਾ ਮੌਨ ਵਰਤ ਹੈ ਉਹ ਬੰਦਾ ਦੇਖ ਰਿਹਾ ਹੈ ਫਿਰ ਤਾਂ ਬੋਲ ਰਹੇ ਕਹਿੰਦੇ ਦੱਸਣ ਲਈ ਕੀਤਾ ਕਹਿੰਦਾ ਫਿਰ ਬੋਲ ਰਹੇ ਫਿਰ ਉਹਨੇ ਸਿਰੇ ਲਾ ਕੇ ਚਲਾ ਗਿਆ ਕਹਿੰਦਾ ਯਾਰ ਇਹ ਤਾਂ ਲੂਪ 'ਚ ਹੀ ਰਹਿ ਜਾਵਾਂਗੇ ਆਪਾਂ ਪੂਰਾ ਦਿਨ ਹਨਾ ਵੀਅਰਡ
0: ਪੋਲੀਟੀਸ਼ੀਅਨ ਐਵੇਂ ਨਹੀਂ ਬਣਿਆ ਜਾਂਦਾ ਪੋਲੀਟੀਸ਼ੀਅਨ ਬਣਨਾ ਸੌਖਾ ਨਹੀਂ ਆ
1: ਨਹੀਂ
0: ਤੁਹਾਡੀ ਰਗ ਚ ਝੂਠ ਹੋਣਾ ਚਾਹੀਦਾ ਹੈ
1: ਇਹ ਦੋ ਚਾਰ ਜਿਹੜੇ ਭੋਜਪੁਰੀ ਐਕਟਰ ਸੀ ਉਹਨਾਂ ਦੇਖ ਕੇ ਪਤਾ ਲੱਗਦਾ ਸੌਖਾ ਹੀ ਹੈ ਕੋਈ ਔਖਾ ਕੰਮ ਨਹੀਂ ਹੈ ਰਿੰਕੀ ਆ ਕੇ ਪਾਪਾ ਹੀ ਹੰਸ ਦੇਲੀ ਰਿੰਕੀ ਆ ਕੇ ਪਾਪਾ ਕਿਆ ਬਾਤ ਹੈ ਨਾ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਅੱਛਾ ਨਹੀਂ ਪਰ ਮੈਨੂੰ ਇਹ ਤਾਂ ਦੱਸੋ ਨਾ ਕਿ ਸਟੈਂਡ ਆਊਟ ਕੀ ਕੀਤਾ ਪੂਰੇ ਵੀਕ ਦੇ ਅੰਦਰ ਤੁਹਾਡੇ ਲਈ
0: ਪੂਰੇ ਵੀਕ 'ਚ ਸਟੈਂਡ ਆਊਟ ਕੀ ਕੀਤਾ ਸਟੈਂਡ ਆਊਟ ਇਹ ਕੀਤਾ ਵੀ ਮੈਂ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਸੌਂਗ ਖਾਧੀ
1: ਓਕੇ
0: ਵੀ ਮੈਂ ਰੋਜ਼ ਵਾਕ ਕਰਨੀ ਹੈ ਰੋਜ਼ ਜਿਮ ਐਟਲੀਸਟ ਦੋ ਵਾਰੀ ਜਿਮ ਜਾਣਾ ਹੈ ਆਹ ਸਟੈਂਡ ਆਊਟ ਸੀਗਾ
1: ਪਰ
0: ਸਟੈਂਡ ਹੋਇਆ ਹੀ ਨਹੀਂ
1: ਓ ਅਗੇਨ ਮਾਈ ਕਾਈਂਡ ਆਫ ਪੀਪਲ ਅਕ੍ਰੋਸ ਜੈਂਡਰ ਅਕ੍ਰੋਸ ਏਜ ਵੀ ਆਰ ਸੇਮ ਵੈਰੀ ਗੁੱਡ ਸਿਸਟਰ ਵੈਰੀ ਗੁੱਡ
0: ਯੋ ਕਹਿੰਦੇ ਨਾ ਬਰਡ ਆਫ ਸੇਮ ਫੈਦਰ ਫਲੌਕ ਟੁਗੇਦਰ
1: ਹਾਂ ਨਹੀਂ ਉਹੀ ਗੱਲ
0: ਅਸੀਂ ਉਹੀ ਕੈਟਾਗਰੀ ਹਾਂ
1: ਨਹੀਂ ਪਰ ਮੈਂ ਗੱਲ ਦੱਸਾਂ ਮੈਂ ਇਸ ਗੱਲ ਨੂੰ ਠੀਕ ਹਾਂ ਨਹੀਂ ਮੈਂ ਉਦਾਂ ਦੱਸ ਦਵਾਂ ਕਿਉਂਕਿ ਮੈਨੂੰ ਨਾ ਮੇਰੀ ਵਾਈਫ ਨੇ ਇਹ ਧਿਆਨ ਚ ਦਿਲਾਇਆ ਕਿ ਤੂੰ ਕੁਛ $1,200 ਦੇ ਚੁੱਕਾ ਇਸ ਜਿਮ ਨੂੰ ਪਿਛਲੇ 1.25 ਸਾਲ ਚ ਬਹੁਤ ਬਦਤਮੀਜ਼ ਆਦਮੀ ਹੈ ਮੈਂ ਤੇ ਇਸ ਕਰਕੇ ਮੈਂ ਦੂਸਰੇ ਨੂੰ ਹੁੰਦੇ ਨੇ ਸ਼ੁਰੂ ਕਰਤੇ ਦੇਖੋ ਵੰਡੋ ਪੈਸੇ ਤਰੀਕੇ ਨੇ ਠੀਕ ਹੈ ਨਾ ਫਿਰ ਮੈਂ 3 ਮਹੀਨੇ ਬਾਅਦ ਉਹ ਬੰਦ ਕੀਤਾ ਹੁਣ 2 ਹਫ਼ਤੇ ਹੋਇਆ ਨਵੇਂ ਵਾਲੇ ਨੂੰ ਦੇਣੇ ਸ਼ੁਰੂ ਕੀਤੇ ਹੈ ਨਾ ਕਿ ਇਕੋਨਮੀ ਵੱਧਦੀ ਰਹਿਣੀ ਚਾਹੀਦੀ ਹੈ ਜੀ
0: ਸਰਕਲ ਚੱਲਦਾ ਰਹਿਣਾ ਚਾਹੀਦਾ
1: ਐਲਬਨੀਜ਼ੀ ਸੁਣ ਰਹੇ ਆ ਭਰਾ PR ਦੇ ਦੇ ਮਤਲਬ ਇਹੀ ਕਹਿ ਸਕਦੇ
0: ਦੇਖੋ ਕਹਿੰਦੇ ਬਿਨ ਮੰਗੇ ਮੋਤੀ ਮਿਲੇ ਨਾ ਮੰਗੇ ਭੀਖ ਸੋ ਅਸੂਮ ਲਾਈਕ ਯੂ ਆਰ PR ਮੈਟਰ ਆਫ ਫੈਕਟ ਯੂ ਆਰ ਸਿਟੀਜ਼ਨ ਹੀਅਰ
1: ਨਹੀਂ ਮੈਂ ਗਲੋਬਲ ਸਿਟੀਜ਼ਨ ਹਾਂ ਮੈਂ ਤਾਂ ਫੀਲਿੰਗ ਮੈਂ ਜਦੋਂ ਸਵੇਰੇ ਉੱਠਦਾ ਮੈਂ ਇਸ ਤਰ੍ਹਾਂ ਹੀ ਫੀਲਿੰਗ ਚੱਕਦਾ ਸੋ ਓਮ ਸ਼ਾਂਤੀ ਹੁੰਦਾ ਤਾਂ ਉਹ ਸ਼ਾਹਰੁਖ ਖਾਨ ਦਾ ਦੂਸਰਾ ਜਨਮ ਨਹੀਂ ਹੁੰਦਾ ਓਮ ਕਪੂਰ ਮੈਂ ਇਸ ਤਰ੍ਹਾਂ ਉੱਠਦਾ ਆਪਣੀ ਐਸ ਹੈ ਬਈ ਬਾਕੀ ਦਾ ਬੰਦੇ ਆਪਣੀ ਐਸ ਹੈ
0: ਬਸ ਅੱਛਾ ਇੱਕ ਟੰਗ ਟਵਿਸਟਰ ਕਰੀਏ ਫਿਰ ਆਪਾਂ
1: ਅੱਛਾ ਲਿਆਓ
0: ਇੱਕ ਚੈਲੰਜ ਦਿੰਦੇ ਹਾਂ ਸਾਰੇ ਜਣੇ ਆ ਕੇ ਦੇਖਦੇ ਹਾਂ ਕੌਣ ਕੌਣ ਬੋਲਦਾ ਹੈ
1: ਅੱਛਾ ਲਿਆਓ ਜੀ ਟੰਗ ਟਵਿਸਟਰ ਅੱਜ ਦਾ
0: ਕਹਿੰਦੇ ਜੋ ਕੋ ਖੋਜੋ
1: ਓਕੇ ਜੋ ਜੋ ਕੋ ਖੋਜੋ
0: ਹਾਂ ਮੈਂ ਸਲੋ ਸਲੋ ਬੋਲੂੰਗੀ ਫਿਰ ਤੋਂ ਬਾਅਦ ਉਹਨੂੰ ਆਪਾਂ ਫਾਸਟ ਚ ਕਰਾਂਗੇ ਨਾ
1: ਓਕੇ
0: ਜੋ ਕੋ ਖੋਜੋ ਖੋਜੋ
1: ਜੋ ਕੋ ਖੋਜੋ ਖੋਜੋ
0: ਜੋ ਕੋ ਨਾ ਖੋਜੇ ਜੋ ਖੋਜ ਜਾਏ ਜੋ ਖੋਜ ਜਾਏਗਾ ਜੋ
1: ਆਊਟ ਆਫ ਸਿਲੇਬਸ ਜੋ ਕੋ ਖੋਜੋ ਜੋ ਖੋਜੋ ਜੋ
0: ਖੋਜੋ ਜੋ ਕੋ
1: ਖੋਜੋ ਜੋ ਕੋ
0: ਯੈਸ
1: ਜੋ ਕੋ ਨਾ ਖੋਜੇ ਵੋ
0: ਜੋ ਖੋਜ ਖਾ ਖੋ ਜਾਏ ਜੋ
1: ਖੋ ਜਾਏਗਾ
0: ਤੋ ਖੋ ਜਾਏ ਜੋ
1: ਤੋ ਖੋ ਜਾਏ ਜੋ ਸੁਣ ਲੋ ਬਈ
0: ਜੋ ਕੋ ਦੇਖੋ ਦੋ ਵਾਰੀ ਜੋ ਆ ਗਿਆ ਨਾ ਜੋ ਕੋ ਖੋਜੋ ਦੋ ਵਾਰੀ ਜੇ ਦੋ ਵਾਰੀ ਕੇ
1: ਓਕੇ ਫਿਰ ਕੋ ਖੋਜੋ
0: ਠੀਕ ਹੈ ਫਿਰ ਕੇ ਜੇ ਕੇ ਖੋਜੋ
1: ਖੋਜੋ
0: ਜੋ ਕੋ
1: ਜੋ ਕੋ ਖੋਜੋ
0: ਹਾਂ ਫਿਰ ਦੋ ਜੇ ਦੋ ਕੇ ਜੋ ਕੋ ਨਾ ਖੋਜੇ ਤੋ ਖੋ ਜਾਏ ਜੋ
1: ਰਣਜੋਤ ਭਾਜੀ ਮੁਝੇ ਘਰ ਜਾਣਾ ਇਹ ਬਹੁਤ ਔਖਾ ਪਾਤ ਥੋੜਾ ਮਤਲਬ ਕੱਚਾ ਪਾਪੜ ਟਾਈਪ ਕਰਨਾ
0: ਦੋ ਲਾਈਨਾਂ ਰੱਖ ਲੈਣੇ ਆਪਾਂ ਚਾਰ
1: ਦੋ ਲਾਈਨਾਂ ਹੋ ਗਿਆ ਵੀ ਤੁਹਾਨੂੰ 3 ਵਾਰ
0: ਜੋ ਖੋਜੋ
1: ਹਾਂਜੀ
0: ਖੋਜੋ ਜੋ ਕੋ ਯੂ ਨੋ ਰਿਪੀਟ ਕਰਨਾ ਫਟੀ ਫਟੀ ਫਟੀ ਫਟੀ फटाफटी
1: बारह बारी दर्जन वार
0: नहीं यार टू मच हो जाना
1: टेन टाइम्स
0: आपको
1: जी डॉकलैंड्स में जो हमारा ओपन माइक है ना वहाँ पर शायरी वायरी होनी है तो वहाँ पर आपको हम लोग सदेंगे और आप आकर फिर एंजॉय करना चेक करना माहौल चाल ऊपर फिर है ना एन हैवी एकदम नदी किनारे है ना हो नदी किनारे वस्या शहर नहर विचो निकलती शहर शहर का नाम मेलबर्न मेलबर्न मेलबर्न जिन्हों पता है किन्ने गया उन्होंने पता मैं सिंगर साहब का नाम नहीं ले सकता पर जिन्हों जिनको पता उनको पता जिथे
0: देखो कि ना रोमांचक जे तरीके ना हाँ, हाँ, नदी के किनारे वस्या शहर परवाने मेरे वर्गा बंदा की सोचूगा नदी के किनारे असि नहीं जाना ठंड च मरना है
1: पर हां जेड़ा अज सानू ये सुनाएगा है ना वो फिर पास ले जाएगा
0: जो जो को खोजो
1: ठीक है
0: खोजो जो जो को
1: जो जो को खोजो खोजो जो जो को
0: यस देखो जेड़ा जेड़ा जेड़ा ये कर जूगा वो ठीक है
1: ओके रिपोर्ट है
0: जेड़ा नहीं करूगा वो भी ठीक है गलत तो साड़ी नजर से कोई है ही नहीं है
1: गलत असि आप नहीं अपने आप नु ठीक करवा एटलीस्ट फॉर मी मैं तो अपनी गल ही कहूंगा भाई है ना
0: लुक जद तक असि अपने आप नु इस कैटेगरी च रखते हैं ना वी कीप इंप्रूविंग आवरसेल्फ
1: हां ए गल है हां ना
0: सो ऑलवेज कीप योरसेल्फ इन दैट कैटेगरी
1: हां हां हां सुकरात दी सब तो मशहूर गल ही है ना सोक्रेटिस दी कि जदों सारे ओदे को रल के गए एथेंस दे अंदर कि यार असि चुन लिया कि तू सब तो ज्यादा वाइज आदमी है तेरे तो ज्यादा अकल आला आदमी कोई है ही नहीं ते वो कहंदा कि मैं दसदा कि तुसी ये क्यों सोच दो कि मेरे तो ज्यादा कोई अकल आला आदमी नहीं है कहंदा क्यों तो कहंदा वो ओदे पिछे कारण यह है कि मैनू पता है कि मैनू सब कुछ नहीं पता
0: यस
1: तो ये गल सही है भाई जिंदा रहे सुकरात भरा रहिंदी दुनिया तक रहूगा तेरा ना
0: देखो देखो पॉजिटिविटी अपनी शेर शायरी च पॉजिटिविटी आ गई है
1: यस यस यस
0: अच्छा एक शेर याद आ गया ऐसे तो एक
1: सुनाओ जी सुनाओ
0: कहंदे घायल तो जहां हर परिंदा है
1: वाह वाह
0: घायल तो यहां हर परिंदा है
1: जी
0: मगर जो फिर से उड़ सका वही तो जिंदा है
1: वाह ब्यूटीफुल
0: जिंदगी जिंदा दिली दा नाम है हर चीजा होंदिया ने सो
1: डोंट वरी बी
0: हैप्पी पूरा हफ्ता निकलिया कोई गल नहीं पूरा हफ्ता सह लिया हुण फ्राइडे आ गया फ्राइडे आके हुण तुसी मस्ती करनी शुरू कर दो
1: सैटरडे संडे यस ते लईए आपां कॉलर अपना पहला
0: जी प्लीज
1: चलो जी लैने फिर आपां शुरुआत करदे आं अज दे खुले अखाड़े दी ते पहले कॉलर जी ने साडे नाल करम सोडी जी
0: ओ वाह करम जी बड़े दिनां बाद आए आ
1: ਮੈਨੂੰ ਲੱਗਦਾ ਜੀ ਅਪਣਾ ਪਲੀਜ਼ ਮਾਈਕ ਮਿਊਟ ਕਰ ਲੈਣ ਬਾਕੀ ਸਾਰੇ ਕਾਲਰ ਜਿਹੜੇ ਸਾਡੇ ਨਾਲ ਜੁੜੇ ਹੋਏ ਹਨਾ ਤੇ ਆਓ ਜੀ ਕਰਮ ਜੀ।
2: ਹਾਂਜੀ ਕੱਲ ਨਾ ਕ੍ਰਿਸ਼ਨਾ ਜੀ ਤੁਸੀਂ ਸੀਗੇ ਰਣਜੋਤ ਭਾਜੀ ਨਾਲ, ਤੇ ਮੈਂ ਨਾ ਗਾਰਡਨ ਚ ਕੋਈ ਕੰਮ ਕਰ ਰਿਹਾ ਸੀ ਤੇ ਮੈਂ ਥੋੜੇ ਪੈਰ ਪੂਰ ਲਿਬੜੇ ਪਏ ਸੀ, ਉਹ ਜਿੱਦਾਂ ਮਿੱਟੀ ਮੁੱਟੀ ਜੀ ਵਿਛਾ ਰਿਹਾ ਸੀ, ਮੈਂ ਘਰ ਲਾਉਣਾ ਸੀ ਕਰਕੇ, ਤੇ ਮੈਂ ਨਾ ਜਿੱਦਾਂ ਹੋਲਡ ਕੀਤਾ ਸੀ, ਮੈਂ ਪਾਣੀ ਪੀਤਾ ਸੀ ਅਰਲੀ, ਤੇ ਮੈਂ ਹੋਲਡ ਕੀਤਾ, ਮੈਂ ਚੱਲ 10 ਮਿੰਟ ਦਾ ਕੰਮ ਆ ਕਰਕੇ ਤੇ ਫਿਰ ਮੈਂ ਜਾਊਂਗਾ ਵਾਸ਼ਰੂਮ, ਹੈ ਨਾ। ਤੇ ਸਡਨਲੀ ਫਿਰ ਪੰਮੀ ਬਾਈ ਜੀ ਦਾ ਗਾਣਾ ਆਇਆ, ਪਾਣੀ ਭਰੇ ਨੀ ਆ ਸ਼ੀਸ਼ੀ ਐਸੀ ਕੰਮ ਨੀ ਫੈਲਾ।
1: ਇਹ ਸ਼ਕਤੀਆਂ ਤਾਂ ਉਹਨਾਂ ਨੂੰ ਵੀ ਨੀ ਪਤਾ ਹੋਣਾ ਆਪਣੀਆਂ,
2: ਹਫਤਾ ਬਹੁਤ ਵਧੀਆ ਗਿਆ ਜੀ, ਹਫਤਾ ਸਾਰਾ ਗਾਰਡਨ ਚ ਸਪੈਂਡ ਕੀਤਾ, ਮੈਂ ਥੋੜਾ ਜਿਹਾ ਲੱਗਾ ਕੰਮ ਕਰਨ ਗਾਰਡਨ ਚ, ਤੇ ਉਹਦੇ ਕਰਕੇ ਵਧੀਆ ਗਿਆ ਜੀ, ਸੋਹਣਾ ਬਣਾ ਰਹੇ ਹਾਂ ਕੁਛ।
0: ਗਾਰਡਨਿੰਗ ਦਾ ਸ਼ੌਂਕ ਆ ਤੁਹਾਨੂੰ?
2: ਗਾਰਡਨਿੰਗ ਦਾ ਸ਼ੌਂਕ ਨੀ ਬਹੁਤਾ, ਪਰ ਜਿੱਦਾਂ ਥੋੜਾ ਜਿਹਾ ਸਜਾਵਟ ਦਾ ਸ਼ੌਂਕ ਹੈ, ਜਿੱਦਾਂ ਥੋੜੀ ਜਿਹੀ ਲੈਂਡਸਕੇਪਿੰਗ ਆਪ ਹੀ ਕਰਨ ਲੱਗੀ ਹੋ ਸਕੇ।
0: ਗਾਰਡਨਿੰਗ ਦਾ ਸ਼ੌਂਕ ਆ ਤਾਂ ਫਿਰ ਮੈਨੂੰ ਤੁਹਾਡੇ ਨਾਲ ਦੋਸਤੀ ਪਾਉਣੀ ਪੈਣੀ ਆ, ਕਿਉਂਕਿ ਮੈਨੂੰ ਗਾਰਡਨਿੰਗ ਦਾ ਸ਼ੌਂਕ ਹੈਗਾ ਪਰ
2: ਆਪਾਂ ਗਾਰਡਨਿੰਗ ਚੋ ਹੁਣ ਗਾਰਡਨਿੰਗ ਚੋ ਕੀ ਕੱਢ ਲਾਂਗੇ ਨੋਨੀ ਜੀ, ਆਪਣੇ ਕੋਲ ਤ੍ਰਿਫਲਾ ਘਰੇ ਪਿਆ ਬਣਿਆ ਬਣਾਇਆ ਪੋਟਰ ਘਰੇ ਪਿਆ, ਮੇਥੀ ਦਾਣਾ, ਧਨੀਆ, ਜਵੈਣ, ਜੀਰਾ, ਸੌਂਫ, ਸਾਰਾ ਕੁਛ ਆਪਣੇ ਘਰ ਪਿਆ।
1: My kind of person, ਮੇਰੀ ਵੀ ਇਹੀ ਸੋਚ ਹੈ ਇਹਨਾਂ ਚੀਜ਼ਾਂ ਲੈ ਕੇ, ਵੈਰੀ ਨਾਈਸ, ਆਹ ਬਿਲਕੁਲ ਖਰੀ ਗੱਲ ਕੀਤੀ ਤੁਸੀਂ।
2: ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਪੈਂਟਰੀ ਦੇ ਵਿੱਚ ਲਿਫਾਫੇ ਜ਼ਿਆਦਾ ਜਮ੍ਹਾਂ ਹੋਏਗਾ, ਸਮਾਨ ਘੱਟ ਰਿਹਾ ਆ।
0: ਨਹੀਂ ਉਹਨਾਂ ਨੂੰ ਲੇਬਲਿੰਗ ਕਰਕੇ ਸੋਹਣਾ ਤਰੀਕੇ ਨਾਲ ਬਣਾ ਕੇ ਰੱਖੋ ਨਾ, ਤਾਂ ਕਿ ਐਂ ਲੱਗੇ ਵੀ ਕਿਸੇ ਵੀ ਟਾਈਮ ਯੂਜ਼ ਚ ਆ ਜਾਣੇ ਆ।
2: ਨਹੀਂ ਨਹੀਂ ਇੱਦਾਂ ਤਾਂ ਯੂਜ਼ ਕਰੀ ਦੇ ਰੱਖਿਓ ਦੇ ਹਿਸਾਬ ਨਾਲ ਹੀ ਆ।
1: ਜੀ
0: ਤੇ ਸੋੜੀ ਸਾਹਿਬ ਅੱਜ ਕੀ ਲੈ ਕੇ ਆਏ ਫਿਰ ਸਾਡੇ ਲਈ ਜੀ?
2: ਅੱਜ ਲਿਖਿਆ ਸੀ ਜੀ ਫੇਰ ਕੁਛ ਦੁਬਾਰਾ, ਤੇ ਇਹਦਾ ਨਾਮ ਆ ਜੀ ਮਰਜ਼ੀ ਤੇਰੀ। ਗੁਰਲਖ ਤੁਹਾਨੂੰ ਕ੍ਰਿਸ਼ਨਾ ਜੀ, ਮੈਨੂੰ ਲੱਗਦਾ ਸਾਡਾ ਪਹਿਲਾ ਸ਼ੋਅ ਅਨੂਨੀਆ ਜੀ ਨਾ।
1: ਜੀ ਜੀ ਜੀ ਥੈਂਕ ਯੂ ਸੋ ਮਚ,
2: ਤੇ ਅਸੀਂ ਤੁਹਾਨੂੰ ਇੱਕ ਕੱਪ ਕਾਫੀ ਦਾ ਐਕਸਟਰਾ ਸਪੌਂਸਰ ਕਰਦੇ ਹਾਂ, ਪੀ ਲਿਓ ਪਲੀਜ਼।
1: ਥੈਂਕ ਯੂ ਬ੍ਰਦਰ, ਥੈਂਕ ਯੂ।
0: ਜੇ ਇਹਨਾਂ ਨੂੰ ਕਾਫੀ ਦੇਣੀ ਫਿਰ ਮੈਨੂੰ ਤਾਂ ਕੁਝ ਹੋਰ ਹੀ ਚਾਹੀਦਾ ਹੋਵੇ
2: ਜੀ।
1: ਜੀ
2: ਚਲੋ ਸੁਣਾਉਣੇ ਆ ਜੀ ਫੇਰ
0: ਜੀ,
2: ਥੋੜਾ ਜਿਹਾ ਗਾ ਕੇ। ਓਕੇ ਜੀ। ਜਿੰਨਾ ਮਰਜ਼ੀ ਕਰ ਲੈ ਇੱਥੇ ਮੁੱਲ ਕਿਸੇ ਨੀ ਪਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਬਹੁਤੇ ਪਾਸੇ ਪੈਰ ਪਸਾ ਕੇ ਮਨ ਨੀ ਭਰਨਾ ਤੇਰਾ, ਆ ਵੀ ਹੋ ਜਾਏ ਮੇਰਾ ਨਾਲੇ ਉਹ ਵੀ ਹੋ ਜਾਏ ਤੇਰਾ, ਅੰਤ ਨੂੰ ਨਾਲੇ ਜਾਣਾ ਉਹੀ ਜਿਹੜਾ ਕਰਮ ਕਮਾਉਣਾ, ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। 4 ਦਿਨਾਂ ਦੀ ਕਹਿੰਦੇ ਜ਼ਿੰਦਗੀ, ਉਦੋਂ ਗੱਲ ਇਹ ਗੱਲ ਝੂਠ ਜੀ ਜਾਪੇ। ਮੈਂ ਦੁਬਾਰਾ ਗਾਉਣਾ ਜੀ। 4 ਦਿਨਾਂ ਦੀ ਕਹਿੰਦੇ ਜ਼ਿੰਦਗੀ, ਉਦੋਂ ਗੱਲ ਇਹ ਝੂਠ ਜੀ ਜਾਪੇ। ਜਿੰਨਾ ਚਿਰ ਨੇ ਭੈਣ ਭਾਈ ਤੇ ਸਿਰ ਤੇ ਬੈਠੇ ਮਾਪੇ, ਉਹਨਾਂ ਨੇ ਵੀ ਤੁਰ ਜਾਣਾ ਏ, ਤੇ ਨਾ ਤੂੰ ਹੀ ਬੈਠਾ ਰਹਿਣਾ। ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਜਦ ਬੰਦਾ ਔਕਾਤ ਭੁੱਲ ਗਿਆ, ਰੱਬ ਦੀ ਦਿੱਤੀ ਜਾਤ ਭੁੱਲ ਗਿਆ, ਭੁੱਲ ਬੈਠਾ ਸਭ ਸਾਂਝਾਂ ਨੂੰ ਤੇ ਉਹਦੀ ਦਿੱਤੀ ਦਾਤ ਭੁੱਲ ਗਿਆ। ਕਰਮ ਭੁੱਲੀ ਨਾ ਤੂੰ ਜਜ਼ਬਾਤਾਂ ਨੂੰ, ਤੇ ਨਾ ਹੀ ਫਰਜ਼ ਨਿਭਾਉਣਾ। ਜ਼ਿੰਦਗੀ ਤੇਰੀ ਮਰਜ਼ੀ ਤੇਰੀ, ਸਿੱਖ ਲੈ ਕਿੱਦਾਂ ਜਿਉਣਾ, ਸਿੱਖ ਲੈ ਕਿੱਦਾਂ ਜਿਉਣਾ। ਧੰਨਵਾਦ ਜੀ।
1: ਬਹੁਤ ਖੂਬ, ਬਹੁਤ ਖੂਬਸੂਰਤ ਬਾਈ ਜੀ,
0: ਥੈਂਕ ਯੂ, ਥੈਂਕ ਯੂ ਵੈਰੀ ਨਾਈਸ ਸੋਡੀ ਸਾਹਿਬ, ਬਹੁਤ ਸੋਹਣਾ ਲਿਖਿਆ ਤੁਸੀਂ ਅੱਜ ਤੇ। ਔਰ ਗਾਇਆ ਵੀ ਬਹੁਤ ਸੋਹਣਾ ਜੀ।
2: ਖੋਜੋ ਖੋਜੋ ਜੋ ਜੋ ਕੋ
1: ਮੈਨੀਫੈਸਟੇਸ਼ਨ ਠੀਕ ਕਰਿਆ ਕਰੋ ਬਾਈ ਜੀ, ਇਸ ਤਰ੍ਹਾਂ ਨਾ ਕਰੋ ਨਾ ਯਾਰ, ਤੁਸੀਂ 6 ਕਰੋੜ ਦਾ ਨੁਕਸਾਨ ਕਰਾ ਲੈਣਾ ਸੀ ਉਹਨੇ।
0: 10 ਕਰੋੜ
2: ਮੈਂ ਵੀ 7 ਕਰੋੜ ਤੋਂ ਮੈਂ ਵੀ ਕੀ ਕਰਾਉਣਾ ਭੈਣ ਤੋਂ ਵੰਡ ਲਾਂਗੇ ਹੌਲੀ ਹੌਲੀ।
0: ਨੋ ਨੋ ਮੈਂ 10 ਕਰੋੜ ਦੇ ਰਹੀ ਹਾਂ ਅੜੀ, ਹੱਦ ਕਰਦੀ ਹਾਂ।
2: ਚਲੋ ਅਡਜਸਟ ਕਰ ਦਾਂਗੇ, ਉਹ ਵੀ ਕਿਸੇ ਪਾਸੇ
1: ਡਨ ਹੋ ਗਿਆ ਜੀ।
0: ਫੀਲਿੰਗ ਹੀ ਚੱਕਣੀ ਹੈ, ਵੱਡੀ ਤੋਂ ਵੱਡੀ ਚੱਕੋ।
1: ਹਾਂ ਇਹ ਵੀ ਗੱਲ ਸਹੀ ਹੈ, ਤੁਸੀਂ ਆਪਣਾ BSB ਅਕਾਊਂਟ ਭੇਜੋ ਨੋਨੀਆ ਜੀ, ਫਿਰ ਟ੍ਰਾਂਸਫਰ ਕਰ ਦੇ।
0: ਯੈਸ, ਟ੍ਰਾਂਸਫਰ ਸਟ੍ਰੇਟਵੇ ਕੀਤੇ ਜਾਣਗੇ
2: ਜੀ। ਥੈਂਕ ਯੂ
1: ਸੋ ਮਚ।
2: ਓਕੇ ਜੀ, ਹੈਵ ਅ ਗੁੱਡ ਡੇ ਜੀ।
1: Bye-bye. ਕਿਆ ਬਾਤ ਹੈ, ਵਾਟ ਅ ਵੌਇਸ, ਮਜ਼ਾ ਆ ਗਿਆ।
0: ਐਗਜ਼ੈਕਟਲੀ,
1: ਵੈਲ ਡਨ।
0: ਥੋੜਾ ਥੋੜਾ ਨਾ ਇਦਾਂ ਲੱਗ ਰਿਹਾ ਸੀ ਜਿੱਦਾਂ ਪੁਰਾਣੇ ਟਾਈਮ 'ਚ ਨਹੀਂ ਚਲੇ ਗਏ ਉਹ, ਆਈ ਫੋਰਗੋਟ ਦਾ ਨੇਮਸ, ਬਹੁਤ ਮਸ਼ਹੂਰ ਨੇ ਜਿਨ੍ਹਾਂ ਦੀ ਆਪਣੀ ਫੋਟੋ ਵੀ ਬਣੀ ਹੋਈ ਆ, ਯਮਲਾ ਜੱਟ ਸਾਹਿਬ
1: ਜੀ ਜੀ ਜੀ ਜੀ
0: ਸਟਾਈਲ ਜਿਹੜਾ ਉਹਨਾਂ ਦਾ ਤਾਂ ਨਹੀਂ, ਉਹਨਾਂ ਨੂੰ ਅਸੀਂ ਕਦੇ ਕਰ ਸਕਦੇ ਹੈਗੇ ਬੀਟ,
1: ਪਰ ਕੰਪੋਜੀਸ਼ਨ
0: ਹਾਂ ਥੋੜਾ ਜਿਹਾ ਉਹ ਸਟਾਈਲ ਨੂੰ ਮੈਂ ਦਾ ਯੂ ਨੋ
1: ਮਤਲਬ ਜਦੋਂ ਬੀਟਸ ਨਹੀਂ ਆਈਆਂ ਪੰਜਾਬੀ ਗਾਣਿਆਂ ਦੇ ਤਾਂ ਆਹੀ ਕੰਪੋਜੀਸ਼ਨਾਂ ਹੁੰਦੀਆਂ ਸੀ ਨਾ ਯੂਜੂਲੀ, ਹੁਣ ਤੇ ਮਤਲਬ ਐਵਰੀਥਿੰਗ ਇਜ਼ ਔਨ ਲੈਪਟਾਪ ਐਂਡ ਆਲ, ਇਹ ਵਾਲਾ ਸੀਨ ਹੈ। ਤਾਂ ਹੀ ਦੇਖੋ ਬੀਟ ਵਾਲੇ ਗਾਣੇ ਲੱਭਣੇ ਕਿੰਨੇ ਔਖੇ ਹੋ ਜਾਂਦੇ ਆ ਹੁਣ ਨਵੇਂ, ਮਤਲਬ ਉਸ ਲਿਹਾਜ਼ ਦੇ
0: ਹਨਾ,
1: ਕਿ ਵਾਟ ਰੀਅਲੀ ਹੈਪਨਸ ਨਾਓ ਕਿ ਆਪਣਾ ਉਹੀ 25 ਬੀਟਾਂ ਨੇ, ਐਂਡ ਸਮਝੋ ਕਿਸੇ ਸਿੰਗਰ ਦਾ ਗਾਣਾ ਬਹੁਤ ਮਸ਼ਹੂਰ ਹੋ ਗਿਆ ਇੱਕ, ਤੇ ਉਹਨੇ ਉਹੀ ਕੰਪੋਜੀਸ਼ਨ ਦੇ ਅੱਗੇ ਪਿੱਛੇ ਨਾ, ਮਤਲਬ ਉਹ ਗੋਵਿੰਦਰ ਦੀ ਕਿਹੜੀ ਫਿਲਮ ਸੀ ਉਹ ਹਦਕਰ ਦੀ, ਆਪਨੇ ਦੇਖੀ ਤੁਸੀਂ ਗੋਵਿੰਦਰ ਦੀ, ਉਹਦੇ ਅੰਦਰ ਉਹਦੀ ਸਾਰੀ ਫੈਮਿਲੀ ਗੋਵਿੰਦਾ ਹੀ ਪਲੇ ਕਰ ਰਿਹਾ ਹੁੰਦਾ ਨਾ, ਪਾਪਾ ਵੀ ਹੋਈ, ਮੰਮੀ ਵੀ ਹੋਈ, ਦਾਦਾ ਵੀ ਹੋਈ, ਦਾਦੀ ਵੀ ਹੋਈ, ਉਹ ਸਾਰੀ ਕੰਪੋਜੀਸ਼ਨ ਇੱਦਾਂ ਹੀ ਲੱਗਦੀਆਂ, ਇਹੀ ਵਾਲਾ ਕੰਮ ਲੱਗਦਾ। ਤੇ ਹੁਣ ਆਪਾਂ ਹੋਰ ਕਾਲਰ ਲਈਏ ਕਿ ਬ੍ਰੇਕ ਲਈਏ, ਕਿ ਤੁਸੀਂ ਕੁਝ ਸੁਣਾਉਣਾ ਚਾਹੋਗੇ? ਤੁਸੀਂ
0: ਮੈਨੂੰ ਆਈ ਥਿੰਕ ਕਾਲਰ ਲੈ ਲੈਣੇ ਆ,
1: ਕਾਲਰ ਲਈਏ। ਚਲੋ ਡਨ ਹੋ ਗਿਆ ਜੀ, ਸਾਡੇ ਨਾਲ ਜੁੜ ਗਏ ਨੇ ਜਪਮਨ।
0: ਆਹ ਸਿਡਨੀ ਵਾਲਾ,
1: ਸਿਡਨੀ ਵਾਲਾ ਜੀ, ਬਿਲਕੁਲ।
0: ਸਤਿ ਸ੍ਰੀ ਅਕਾਲ ਜਪਮਨ ਜੀ, ਨੀਤੂ ਜੀ ਹੋਣਗੇ?
1: ਹਾਂ, ਟ੍ਰਿਕ ਕਰਤਾ, ਮੈਂ ਕਿਹਾ ਤੁਸੀਂ ਮੈਨੂੰ ਟ੍ਰਿਕ ਕਰ ਰਹੇ ਨੇ ਟਾਈਮ ਤੋਂ, ਮੈਂ ਵੀ ਕਰਾਂਗਾ।
0: ਹੈਲੋ, ਜਰਾ ਹੋਸ਼ਿਆਰ ਨਹੀਂ ਆ ਅਭੀ ਤੱਕ ਹੁਣ
3: ਤੋ ਨਹੀਂ,
1: ਵੀਨੋ
3: ਮੈਂ ਘਾਇਲ ਤੋ ਨਹੀਂ,
1: ਆਈ ਟੋਟਲੀ ਨੋ,
3: ਮਗਰ ਜਬ ਸੇ ਆ ਗਈ ਹੈ ਬੀਵੀ ਮੈਂ ਤੋ ਫਿਰ ਸੇ ਘਾਇਲ ਹੋ ਗਈ,
0: ਔਰ ਮੈਂ ਇਧਰ ਸੇ ਭੇਜਤੀ ਹੂੰ ਇੱਕ ਟਰੱਕ ਭਰ ਕੇ ਬੀਟਾ ਡੀਨ ਕਾ ਘਾਇਲ
3: ਅੱਜ ਤਾਂ ਮੈਂ ਫੋਨ ਲਗਾਇਆ, ਨਾਲ ਦੀ ਨਾਲ ਫੋਨ ਚੱਕ ਲਿਆ, ਮੈਨੂੰ ਤਾਂ ਇੰਨੀ ਲੰਬੀ ਵੇਟਿੰਗ ਪਾਈ ਜਾਂਦੀ ਹੈ, ਮੈਂ ਕਿਹਾ ਆ ਕੀ ਨਾਲ ਦੀ ਨਾਲ ਲੈ ਵੀ ਲਿਆ,
0: ਕ੍ਰਿਸ਼ਨ ਜੀ ਤੋਂ ਗਲਤੀ ਹੋ ਗਈ।
1: ਆਈ ਐਮ ਰੀਅਲੀ ਸੌਰੀ ਫਾਰ ਦੈਟ।
3: ਹਾਂ ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ, ਆਪਾਂ ਬਾਬਾ ਜੀ ਵੈਸੇ ਨਾ ਜੋ ਕਰਦੇ ਆ ਤੁਹਾਨੂੰ ਪਤਾ ਵਧੀਆ ਕਰਦੇ ਆ, ਅੱਜ ਮੇਰਾ ਬਹੁਤ ਹੀ ਬਿਜ਼ੀ ਡੇ ਸੀਗਾ ਤੇ ਮੈਂ ਕੁਕਿੰਗ ਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਣਾ, ਤੁਸੀਂ ਦੇਖੋ ਕਿੰਨਾ ਵਧੀਆ ਹੋ ਗਿਆ ਨਾ, ਮੈਂ ਫ੍ਰੀ ਹੋ ਜਾਂਗੀ, ਮੈਂ ਆਰਾਮ ਨਾਲ ਸਭ ਦੀਆਂ ਗੱਲਾਂ ਬਾਤਾਂ ਹੋਰ ਸੁਣਾਂਗੀ, ਤੁਹਾਡੀਆਂ ਗੱਲਾਂ ਬਾਤਾਂ ਨਾਲ ਕੁਕਿੰਗ ਕਰਾਂਗੀ।
1: What are you cooking? Good looking?
3: ਮੈਨੂੰ
1: ਹੁਣ ਪਤਾ ਲੱਗਾ ਜੇਠਾ ਲਾਲ ਅਲੀ ਕਿਉਂ ਛੱਡ ਕੇ ਗਈ ਸ਼ੋ ਹੈ ਏਦਾਂ ਦੇ ਫੈਨ ਨੇ ਮੈਂ ਰਹਿ ਨੀ ਦਿੰਦੀ ਇਹੀ ਕਮਾਈ ਖੱਟੀ ਹੈ ਮੈਂ
3: ਅਰੇ ਕ੍ਰਿਸ਼ਨਾ ਜੀ ਆਪਕੇ ਵੀ ਬਹੁਤ ਬੜੀ ਬਾਤ ਹੈ ਆਪਕੋ ਨਹੀਂ ਪਤਾ ਆਪ ਮੈਂ ਬਹੁਤ ਟੈਲੈਂਟ ਹੈ ਮੇਰਾ ਤਾਂ ਚਾਹ ਥੋੜਾ ਕਮ ਹੈ ਲੇਕਿਨ ਹਾਂ ਬਹੁਤ ਟੈਲੈਂਟ ਹੈ
1: ਇਹ ਇਹ ਸਤ ਵਚਨ ਨੇ ਤੁਹਾਡੇ ਐਬਸੋਲੂਟਲੀ ਰਾਈਟ ਇਸ ਗੱਲੋਂ ਬਿਲਕੁਲ ਸਹੀ ਕਿਹਾ
0: ਫਿਰ ਨੀਤੂ ਜੀ ਅੱਜ ਕੀ ਸੁਣਾਓਗੇ
3: ਹਾਂਜੀ ਮੈਂ ਸੁਣਾਉਣਾ ਤਾਂ ਕੋਈ ਗੱਲ ਨੀ ਗੱਲਾਂ ਤਾਂ ਸੁਣ ਲਓ ਚਾਹੇ ਗਾਣੇ ਸੁਣ ਲਓ ਬਟ ਇੱਕ ਅੱਜ ਨਾ ਮੈਂ ਇੱਕ ਚੰਗੀ ਆਪਾਂ ਜੋ ਕੰਸੈਪਟ ਬਣਾਇਆ ਹੈ ਨਾ ਅੱਜ ਮੈਂ ਉਹ ਸ਼ੇਅਰ ਕਰ ਰਹੀ ਹਾਂ
0: ਹਨਾ
3: ਹਾਂਜੀ ਉਹ ਮੈਨੂੰ ਬੜਾ ਵਧੀਆ ਲੱਗਾ ਵੈਸੇ ਚੰਗੀ ਤੋਂ ਵੀ ਚੰਗਾ ਹੋ ਗਿਆ ਬਟ ਕੀ ਕਰੀਏ ਨਾ ਜਿਹੜਾ ਸੁਣਾਉਣਾ ਇੱਕ ਹੀ ਹੁੰਦਾ ਨਾ ਤੇ ਵਧੀਆ ਵੀ ਲੱਗਦਾ ਨਾ ਮਜ਼ੇਦਾਰ ਨਾ ਐਕਚੁਅਲੀ ਨਾ ਕਾਫੀ ਟਾਈਮ ਹੋ ਗਿਆ ਸੀ ਨਾ ਉਹ ਲਿਆ ਕੇ ਰੱਖਿਆ ਹੋਇਆ ਸੀਗਾ ਝੂਮਰ ਹੁਣ ਇੰਗਲਿਸ਼ ਚ ਤੁਸੀਂ ਆਪਣੇ ਆਪ ਕੱਢ ਲਈਏ ਔਰ ਤੂੰ ਮੈਂ ਤੁਹਾਨੂੰ ਦੱਸਾਂ ਕਈ ਵਾਰੀ ਨਾ ਕੁਛ ਵਰਡਸ ਆਪਣੇ ਮਾਇੰਡ ਚੱਲ ਰਹੇ ਹੁੰਦੇ ਆ ਤਾਂ ਤੁਹਾਨੂੰ ਪਤਾ ਆਪਾਂ ਗੱਲਾਂ ਕਰਦੇ ਹਾਂ ਮੈਨੀਫੈਸਟ ਲਗਾ ਲਓ ਜਾਂ ਕੁਛ ਲਗਾ ਲਓ ਉਹ ਵਰਡ ਨਾ ਆਪਣੇ ਮਾਇੰਡ ਚ ਆਈ ਜਾਂਦੇ ਹੁਣ ਥੋੜੀ ਦੇਰ ਪਹਿਲਾਂ ਨਾ ਉਹ ਵਰਡ ਦਾ ਤੁਸੀਂ ਨਾਮ ਵੀ ਲਿੱਤਾ ਮੈਨੂੰ ਇੰਗਲਿਸ਼ ਚ ਮੈਨੂੰ ਉਹ ਨਾਮ ਨੀ ਪਤਾ ਉਹਨੂੰ ਕੀ ਕਹਿੰਦੇ ਆ ਨੋਨੀਆ ਦੀ ਤੁਹਾਨੂੰ ਪਤਾ ਹੋਣਾ ਉਹਨੂੰ ਕਹਿੰਦੇ ਆ ਆਪਣਾ ਸ਼ੈਂਡਲੀਅਰ ਬੋਲਦੇ ਆ ਮੈਂ ਕੈਲੰਡਰ ਤੋਂ ਯਾਦ ਰੱਖਣੀ ਸੀ ਉਹ ਥੋੜੀ ਦੇਰ ਪਹਿਲਾਂ ਹਾਂ ਉਹ ਯਾਦ ਰਹਾ ਤੇ ਉਹ ਮੈਂ ਕਿਹਾ ਵਾਓ ਮੈਂ ਏਦਾਂ ਹੀ ਕਹਿਣਾ ਸੀਗਾ ਤੇ ਵਾਓ ਵਰਡ ਵੀ ਯੂਜ਼ ਹੋ ਗਿਆ ਦੇਖੋ ਕਿਆ ਕਿਆ ਬਾਤ ਹੈ ਨਾ ਤੇ ਉਹ ਨਾ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਹੋਇਆ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਆਪਾਂ ਇਲੈਕਟ੍ਰੀਸ਼ਨ ਨੂੰ ਬੁਲਾਉਂਦੇ ਆਪਾਂ ਨੂੰ ਇੱਦਾਂ ਹੁੰਦਾ ਕਿ ਇੱਕ ਕੰਮ ਲਈ ਥੋੜੀ ਨਾ ਹਨਾ ਚੱਲ ਹੋਰ ਵੀ ਕੰਮ ਇਕੱਠੇ ਕਰ ਲਈਏ ਆਪਾਂ ਲਾਸਟ ਈਅਰ ਦਾ ਮੰਗਾਇਆ ਜਦੋਂ ਗਰਮੀਆਂ ਚ ਵੀ ਪੱਖੇ ਵੀ ਲਗਵਾਵਾਂਗੇ ਨਾ ਤੇ ਬਾਹਰ ਵਾਲੀਆਂ ਲਾਈਟਾਂ ਵੀ ਲਗਾਉਣੀਆਂ ਸੀ ਉਹ ਇੰਨੇ ਟਾਈਮ ਦਾ ਮੰਗਾ ਕੇ ਰੱਖਿਆ ਹੋਇਆ ਮੈਂ ਕਿਹਾ ਮੇਰੇ ਦਿਲ ਨੂੰ ਵੀ ਕੁਛ ਵੀ ਸੋਹਣਾ ਲੱਗਦਾ ਨਾ ਡਰਾਇੰਗ ਰੂਮ ਚ ਲੱਗਿਆ ਹੋਇਆ ਹੈ ਵੀ ਗੋਲਡਨ ਕਲਰ ਹਨਾ ਮੈਂ ਕਿਹਾ ਹਾਏ ਮੈਂ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ ਉਹਨੂੰ ਪਹਿਲਾਂ ਗਰਾਹ ਚ ਪਿਆ ਸੀ ਗਰਾਹ ਚ ਲਿਆ ਕੇ ਨਾ ਹੌਲੀ ਹੌਲੀ ਮੈਂ ਨਾ ਡਾਇਨਿੰਗ ਟੇਬਲ ਦੇ ਕੋਲ ਰੱਖਤਾ ਵੀ ਹੌਸਲਾ ਜਿਹਾ ਹੋ ਗਿਆ ਵੀ ਹੁਣ ਆ ਜੂਗਾ ਉੱਥੋਂ ਜਗ੍ਹਾ ਫ੍ਰੀ ਹੋ ਗਈ ਇੱਥੇ ਤੱਕ ਲੈ ਕੇ ਆਵਾਂ ਮੈਂ ਫਿਰ ਹੁਣ ਇਸ ਵਾਰ ਨਾ ਮੈਨੇ ਸੋਚ ਲਿਆ ਇਹ ਸਭ ਤੇ ਮੈਂ ਕਿਹਾ ਪੱਖੇ ਚਾਹੇ ਹਜੇ ਹੁਣ ਵੀ ਲੋੜ ਹੈਗੀ ਆਉਣ ਵਾਲੇ ਟਾਈਮ ਚ ਮਹੀਨੇ ਦੋ ਮਹੀਨੇ ਤੱਕ ਸ਼ੁਰੂ ਹੋ ਜੂਗਾ ਮੈਂ ਕਿਹਾ ਕਰਾਉਣ ਮੈਂ ਕੰਮ ਹੋਰ ਇਕੱਠੇ ਕਰ ਲਿਆ ਫਿਰ ਬੋਲਦੇ ਨਾ ਕੰਮ ਐਸੀ ਦੀ ਤੇ ਕਰਾਣ ਪੱਖੇ ਇਹ ਵੋ ਹੈ ਮੈਂ ਆਪਣਾ ਜਿਹੜਾ ਝੂਮਰ ਹੈ ਇਹ ਤਾਂ ਲਗਵਾਵਾ ਕੀ ਆ ਮੈਨੂੰ ਨੀ ਪਤਾ ਮੇਰੇ ਨਾਲ ਬਹੁਤ ਹੋ ਗਿਆ ਮੈਂ ਅੱਛਾ ਮੈਂ ਜਦੋਂ ਲਗਵਾਉਣੇ ਨਾ ਇਲੈਕਟ੍ਰੀਸ਼ਨ ਨੇ ਜਦੋਂ ਲਗਾਉਣਾ ਸੀ ਨਾ ਉਹਦੀ ਆਵਾਜ਼ ਨੀ ਮਿਲਣੀ ਆ ਉੱਥੋਂ ਜਿੱਥੋਂ ਕਨੈਕਸ਼ਨ ਕਰਨਾ ਸੀ ਕਿਉਂਕਿ ਉਹ ਇੱਕ ਅਲੱਗ ਹੀ ਸੋਹਣਾ ਲੱਗਦਾ ਨਾ ਕਿ ਉਹਦੀ ਜਿਹੜੀ ਲਾਈਟ ਹੈ ਉਹ ਅਲੱਗ ਤੋਂ ਹੀ ਹੋਏ ਕਿ ਤਾਂ ਕਿ ਚੱਲੇ ਵਾਰਮਸ ਜਿਹੀ ਲਾਈਟ ਹੋਣ ਹਨਾ ਤੇ ਚਲੋ ਜਦੋਂ ਉਹਨਾਂ ਨੇ ਲਗਾਇਆ ਹਨਾ ਤੇ ਫਿਰ ਮੈਨੂੰ ਇਹ ਟੈਨਸ਼ਨ ਹੋ ਗਈ ਮੈਂ ਕਿਹਾ ਕਦੋਂ ਦਾ ਮੰਗਾਏ ਤਾਂ ਇਹ ਨੀ ਪਤਾ ਵਾਰੰਟੀ ਵੀ ਨਾ ਮੁੱਕ ਗਈ ਹੋਵੇ ਬੜਾ ਫਿਰ ਇਹ ਟੈਨਸ਼ਨ ਅੱਛਾ ਫਿਰ ਉਸ ਤੋਂ ਬਾਅਦ ਉਹਦੀ ਕ੍ਰਿਸਟਲ ਕ੍ਰਿਸਟਲ ਲਗਾ ਕੇ ਤਾਂ ਚਲੋ ਬਾਅਦ ਚ ਲੱਗਣੀ ਸੀ ਉਹਦੀ ਜਿਹੜੀ ਲਾਈਟ ਸੀ ਨਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਲੈ ਆਈਓ ਔਰ ਇਹ ਵੀ ਮੈਂ ਕਹਿਣਾ ਸੀਗਾ ਕਿ ਕਿਹੜੀਆਂ ਲਾਈਟ ਚਾਹੀਦੀਆਂ ਨੇ ਨਾ ਕੋਲਡ ਲਾਈਟ ਵਾਰਮ ਲਾਈਟ ਕਿਹੜੀਆਂ ਉਹ ਨਾ ਮਤਲਬ ਲੇ ਤਾਂ ਆਏ ਹੁਣ ਉਹ ਕਹਿੰਦੇ ਲਗਾ ਕੇ ਪਤਾ ਲੱਗੂਗਾ ਇੱਥੇ ਲਿਖਿਆ ਵੀ ਨਹੀਂ ਹੋਇਆ ਹਾਏ ਮੈਂ ਬਾਬਾ ਜੀ ਨੂੰ ਪ੍ਰੇ ਕਰੀ ਜਾਵਾਂ ਬਾਬਾ ਜੀ ਵਾਰਮ ਲਾਈਟ ਹੀ ਹੋਣ ਝੂਮਰ ਵੀ ਮੇਰੀ ਮਰਜ਼ੀ ਦਾ ਇੰਨਾ ਸੋਹਣਾ ਇੰਨੇ ਟਾਈਮ ਬਾਅਦ ਲੱਗ ਰਿਹਾ ਨਾ ਤੇ ਹਨਾ ਮੈਂ ਕਰੀ ਜਾਵਾਂ ਕਿਉਂਕਿ ਹੁਣ ਇਹਨਾਂ ਦਾ ਵੀ ਕੀ ਕਸੂਰ ਹੈ ਮੈਂ ਨੀ ਨਾ ਦੱਸਿਆ ਇਹਨਾਂ ਨੂੰ ਕਿ ਤੁਸੀਂ ਵਾਰਮ ਲਾਈਟ ਲੈ ਕੇ ਆਉਣੀ ਹੈ ਨਾ ਤੇ ਉਹ ਲੱਗਿਆ ਬੜਾ ਟਾਈਮ ਲਗਾ ਕੇ ਨਾ ਤਾਰ ਨੀ ਸੀ ਮਿਲ ਰਹੀਆਂ ਜੀ ਵੋ ਮੈਂ ਨਾਲ ਨਾਲ ਕੁਕਿੰਗ ਕਰੀ ਜਾਵਾਂ ਮੈਂ ਕਿਹਾ ਮੇਰੇ ਨਾ ਅੰਦਰ ਨੀ ਜਾ ਰਿਹਾ ਜਦੋਂ ਤੱਕ ਇਹਦੀ ਲਾਈਟਾਂ ਨੀ ਜਗਦੀਆਂ ਨਾ ਮੈਂ ਕਿਹਾ ਮੈਨੂੰ ਦਿਖ ਜਾਵਾ ਸੀ ਚੱਲਦਾ ਇੱਕ ਵਾਰੀ ਹਨਾ ਮੈਂ ਫੀਲ ਕਰਾਂ ਆਈ ਜਦੋਂ ਚੱਲਿਆ ਓਏ ਹੋਏ ਵਾਰਮ ਲਾਈਟ ਹੀ ਉੱਪਰੋਂ ਓਏ ਹੋਏ ਹੋਏ ਮੈਂ ਦੱਸ ਨਹੀਂ ਸਕਦੀ ਕਿਆ
1: ਲੱਗੀ ਲੱਗੀ ਲੱਗੀ ਲੱਗੀ ਲਾਈਟ
3: ਡਾਇਨਿੰਗ ਟੇਬਲ ਦੇ ਨਾ ਉੱਪਰ ਥੋੜਾ ਜਿਹਾ ਕ੍ਰਿਸਟਲ ਇੰਨੇ ਸਾਰੇ ਲੱਗੇ ਉਸੇ ਦਿਨ ਇਹਨਾਂ ਨੇ ਰਾਤ ਨੂੰ ਲਗਾਤੇ ਨਾ ਉਹ ਹੋਰ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ ਨਾ
1: ਬਿਊਟੀਫੁਲ
3: ਤੇ ਹਾਂ ਉਹ ਡਾਇਨਿੰਗ ਟੇਬਲ ਹੈ ਵੀ ਗੋਲਡਨ ਗੋਲਡਨ ਸਾਰਾ ਮਤਲਬ ਇੱਦਾਂ ਲੱਗਦਾ ਆਪਣੇ ਆਪ ਨੂੰ ਦੇਖੋ ਮੈਨੂੰ ਨੀ ਪਤਾ ਸੱਚੀ ਮੈਨੂੰ ਤਾਂ ਇੱਦਾਂ ਫੀਲ ਕਹਿੰਦੀ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਦੀ ਹਾਂ ਜਿਹਦਾ ਰੋਇਲ ਲੁੱਕ ਨੀ ਹੁੰਦੀ ਰੋਇਲ
1: ਵੈਰੀ ਗੁੱਡ ਨੀਤੂ ਜੀ ਵੈਰੀ ਗੁੱਡ ਬਹੁਤ ਬਹੁਤ ਮੁਬਾਰਕਾਂ ਰੋਇਲ ਲੁੱਕ ਕਰਨ ਦਾ ਆਪਣੇ
0: ਜਦੋਂ ਤੁਸੀਂ ਕਿਹਾ ਨਾ ਇਲੈਕਟ੍ਰੀਸ਼ੀਅਨ ਮੈਨੂੰ ਇੱਕ ਜੋਕ ਯਾਦ ਆ ਗਿਆ
1: ਹਾਂਜੀ ਹਾਂਜੀ
3: ਹਾਂਜੀ
0: ਕਹਿੰਦੇ ਮੋਸਟਲੀ ਪੀਪਲ ਆਰ ਸ਼ੌਕਡ ਵੈਨ ਦੇ ਫਾਈਂਡ ਆਊਟ ਦੈਟ ਆਈ ਐਮ ਇਲੈਕਟ੍ਰੀਸ਼ੀਅਨ
3: चलो ठीक है सारे जाने मेहनत करते हैं परमात्मा है ना पर उन्होंने देखो चाहे पलंबर है इलेक्ट्रीशियन है उन्होंने जो चार्ज होंगे मेनु तो लगता है जिन्ने का मेरा हैगा सी या होर काम है एक बार तो बड़ी खुशी हुई काम लग रहे हूं पैसे तो मेरे बंदे नहीं देने से चलो उन्होंने हाथ के दिते देखो उन्होंने मेहनत है मैं तो समझ रही क्या मैं क्या जपन तेन तो मैं पक्का इलेक्ट्रीशियन पलंबर बहुत खुशी हुई हुंदा ना क्योंकि चीजा दे नाल अपनी पई हुई है लगी कई बार अपन केड़ी चीज अपन नूं केड़ी खुशी दिंदी है और तुहानू पता है मेन थिंग और मैं जिथे बैठ के हुण गल कर रही हां ना
1: थैंक यू वेरी गुड जी बहुत बहुत मुबारक हो जी शैंडलियर लग गया
0: कैलेंडर लग गया
1: कैलेंडर लग गया वेरी गुड अच्छा जिन्ना जिन्ना दी मैं कॉल्स मिस कीतियां सी प्लीज तुसी हुन कर सकदे हो आपां थानू ऑनलाइन दोबारा ले लवांगे जी
0: जी
1: ते हुन आपां मैसेजां वल नू रुक करदे हां फिर जाने छोटी जी ब्रेक वल फिर दोबारा आके सांझ पावांगे सारयां
0: नाल
1: ते मैसेज जिहड़े आए सीगे मैं ओह पढ़ दवां एंड सारयां नू पहले ही माफी क्योंकि मैं हजे तक अपनी ऐनकां नहीं बनवाईयां मैं पहले ही दस दवां
0: उधारियां ले लो जोड़ीदार तो उधारियां ले लो
1: है ना बिल्कुल इस तरह ही कर दें जी ते अपना मनजीत सिंह बटाला जी सत श्री अकाल भेजते ने नवी कंबोज जी सत श्री अकाल भेजते ने हरचंद ढिल्लों जी सत श्री अकाल भेजते ने ते रिचर्ड जी कहते ने काइंडली जॉइन मी टू विश माई ब्रदर फ्रॉम अनदर मदर प्रतपाल सिंह हू आई वॉज ब्लैस टू मीट लास्ट ईयर थ्रू रेडियो हाँ जी मे ही हैव अ स्पीडी रिकवरी जी बिल्कुल मे ही हैव स्पीडी रिकवरी जी तो डेली ज्वेलर्स तो नवप्रीत जी कहें कि अज का 22 कैरेट गोल्ड का जोड़ा रेट है वह है जी $186 पर ग्राम
0: कल 80 अज 86 हो गया
1: हाँ जी हाँ जी हाँ जी क्या करे आदमी
0: क्या करे आदमी
1: परमिंदर सिखों जी वेलकम बैक नौनिया जी कहते ने राय जी गुड मॉर्निंग भेजते ने दो सानू गाने की रिक्वेस्ट आई है कोशिश करांगे जी जरूर गाने भी थोड़े सुनाने दी थानू ते हर्षदीप
0: मैनू दसो केड़े गाने मैं हुण तुहानू मिंट सुनाने
1: एक पीआर पिंडा दी आया हुस्तिंदर दा हुणी सुनाओ हुणी सर
0: पीआर पिंडा दी
1: या
0: पीआर पिंडा दी
1: आई रियली होप तुसी खुश होंगे तुसी आज दे आज ही हस्तिंदर नू ब्लॉक कर दोगे सिर्फ नौनी जी दे गाने सुनोगे हर्षदीप बराड़ जी सत श्री अकाल भेजते ने वेलकम बैक कहते ने नौनिया जी नू ते सुखविंदर जी सानू मेरे ख्याल नाल जोक भेजते ने नहीं जोक नहीं है जी एक लिखावट भेजते ने लिखा जी कि थक गया था मैं जिंदगी से मगर जीने की वजह भी वही थी
0: वाह
1: रुक जाता तो हार जाता चलता रहा तो खुद से लड़ता रहा कुछ रिश्ते अधूरे रह गए कुछ सपने बिखर गए मगर मुस्कुराना नहीं छोड़ा क्योंकि अपनों के लिए जीना था वक्त ने पूछा क्या पाया तूने मैंने कहा सबक बहुत मिले और सब्र ने कहा बस थोड़ा और चल मंजिल अभी बाकी है शिकायतें तो आज भी हैं ए जिंदगी मगर शुक्रिया भी तेरा क्योंकि तूने गिराकर ही सही मुझे संभलना सिखा दिया वाह वाह वाह क्या बात है बड़ा हैवी शेवी मैसेज आया जी थैंक यू सो मच ते लिए जी ब्रेक फिर वधिया
0: जी एक छोटी जी ब्रेक और ब्रेक के बाद थांडे नाल जुड़दे हैं फिर तो सुनदे हैं ते तुसी भी सुनदे रहो रेडियो हां जी 1674 AM
4: बलजीत व्याह वास्ते ज्वेलरी देखन तुन्ना ज्वेलर्स चलिए
5: डकैत तो साडे सारे दे अंदर हो मौका मिलदा है जो हाथ लगता है वो लुट लैंदा है
6: सिर्फ फिल्म ही नहीं ए है पंजाब दी सब तो वड्डी चोरी द ग्रेट पंजाब रॉबरी
5: जदों ए जोकर तख्त ते बैंदा तां ओह राजा नहीं बनदा ओह पूरे राज नूं सर्कस बना लैंदा है
6: स्टारिंग राज कुंद्रा पायल राजपूत गर्विता सधवानी अते होर कई साथी कलाकार 7 अगस्त तो तुहाडे नेड़ले सिनेमा घरां विच
7: सुनो जी गड्डी अक्षरा ज्वेलर्स वल ले लो
8: ओ जो हुकम मेरी सरकार
7: ओ आ किधर हैरी स्पार्क वल जाना तुसी आ किथे जा रहे हो
8: अक्षरा ज्वेलर्स दी दूजी लोकेशन रिवर स्टंच
7: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवी डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे
8: आहो जी आहो
7: अक्षरा ज्वेलर अपनी दूजी लोकेशन

0: Advisor. Call 02-9063-1618. Hun Parameta Sydney ati New Delhi vich vi. IME Advisor.
1: Mere naal ta koi khelda hi nahi. Sab khol de lang jande ne.
2: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani Kanakan De Ole.
3: Sada Rabb Vasda Ae Kanakan De Ole.
2: Starring Gurpreet Guggi, Tania, Kishtu K, ate hor kai saathi kalakar.
1: Hun dasso mainu kanakan de ole kaun.
2: Releasing on 31st July.
1: Dasso.
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: had it and you just changed the container, you know, bowl was another.
1: Achha, main bhul gaya kuch. Chalo ye.
0: Haan ji.
1: Problem. Apan sare unhe dasna amma koi nahi koi na na na na.
2: Nahi nahi nahi. Share karo ji, share karo.
0: Share da is tarah ki mainu kafi zyada hamesha hi tension rehndi ki main Krishna layi kuch banaya te ohnu properly dikhani ki beta aa cheezan paiyan tusi leh jaiyo jaan lagge. Ajj vi oh jada family paneer rakhya si oh wala container leh gaye ne apna bowl chhod.
1: Oho, main khandan da khana kha gaya. Hey Ram.
0: ਹਲੇ ਕਾਫੀ ਰਾਤੀ ਮੈਂ ਉਹਨਾਂ ਨੂੰ ਦਿਖਾਇਆ ਸੀ ਅੱਛੀ ਤਰ੍ਹਾਂ ਦੇ ਨਾਲ ਪੈਕ ਕਰਕੇ ਕਿ ਫ੍ਰਿਜ ਇਹ ਵਾਲਾ ਜਿਹੜਾ ਪੋਲੀਥਰ ਹੈ ਇਸ ਤਰ੍ਹਾਂ ਇਹ ਉਠਾ ਕੇ ਲੈ ਜਾਣਾ
1: ਮੰਮੀ ਯਾਰ ਸੋਰੀ
0: ਪਰ ਬਹੁਤ ਸਵੀਟ ਮੇਰਾ ਨਾ ਬਹੁਤ ਹੀ ਸਵੀਟ ਬੱਚਾ ਹੈ
1: ਥੈਂਕ ਯੂ
2: ਨਹੀਂ ਮੈਂ ਕੁਛ ਨਹੀਂ ਕਹੂੰਗੀ ਜੀ ਅੱਜ ਉਹਨਾਂ ਨੂੰ ਕੁੱਟੂਗੀ ਨਹੀਂ
1: ਇਹ ਟਾਈਮ ਕਿ ਪੌਣੇ 11 ਹੋਏ ਠੀਕ ਹੈ ਘੰਟਾ ਹੋਰ ਕ੍ਰਿਸ਼ਨਾ ਘੰਟਾ ਹੋਰ ਡਟੇ ਰਹੋ
0: ਤੁਸੀਂ ਅੱਜ ਕਿਹਾ ਕਿ ਤੁਹਾਡਾ ਫਰਾਈਡੇ ਹੈ ਤੁਸੀਂ ਕਿਸੇ ਨਾ ਕਿਸੇ ਨੂੰ ਫਰਾਈ ਕਰਨਾ ਹੈ ਮੈਂ ਸੋਚਿਆ ਕਿ ਚੱਲ ਅੱਜ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਮੈਂ ਫਸਟ ਟਾਈਮ ਹੀ ਸੁਣਿਆ ਹੈ ਅੱਜ ਤੇ ਜੋਤ ਸਿੰਘ ਜੀ ਨਾਲ ਜਿਹੜਾ ਤੁਸੀਂ ਕਰਦੇ ਹੋ ਜਿਵੇਂ ਕੱਲ ਤੁਸੀਂ ਕਰ ਰਹੇ ਹੋ ਸੀ ਖੁਸ਼ੀਆਂ ਬਾਰੇ ਗੱਲ ਕਰ ਰਹੇ ਸੀ ਕਿ ਲੋਕੀ ਹੁਣ ਅੱਜ ਕੱਲ ਡੋਪਾਮਾਈਨ ਲੈਂਦੇ ਨੇ ਖੁਸ਼ ਹੋਣ ਵਾਸਤੇ ਕਿ ਉਹਦੀ ਸਟੋਰੀ ਸੁਣਾ ਰਹੇ ਸੀ ਤਾਂ ਮੈਨੂੰ ਕੱਲ ਵੀ ਬੜਾ ਇੱਕ ਯਾਦ ਆ ਰਿਹਾ ਸੀ ਕਿ ਖੁਸ਼ ਰਹਿਣ ਵਾਸਤੇ ਇਨਸਾਨ ਨੂੰ ਕਿਧਰੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਉਹਦੇ ਅੰਦਰ ਹੀ ਉਹ ਖੁਸ਼ੀਆਂ ਹੁੰਦੀਆਂ ਨੇ ਪਰ ਉਹ ਲੱਭ ਨਹੀਂ ਪਾਉਂਦਾ ਕਿਉਂਕਿ ਉਹ ਹਮੇਸ਼ਾ ਆਪਣੇ ਬਾਹਰਲੇ ਪਾਸੇ ਹੀ ਰਹਿੰਦਾ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਅੰਦਰ ਨਹੀਂ ਝਾਕਦਾ ਜਿੱਥੇ ਉਹ ਰੱਬ ਬੈਠਾ ਤੇ ਉਹ ਸਾਰਿਆਂ ਨੂੰ ਖੁਸ਼ੀਆਂ ਦੇਣ ਦੀ ਗੱਲ ਕਰਦਾ ਉਹ ਕਹਿੰਦਾ ਕਿ ਤੁਮ ਬੇਸਹਾਰਾ ਹੋ ਤੋ ਕਿਸੀ ਕਾ ਸਹਾਰਾ ਬਣੋ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜੁੜਦੇ ਜਾਓ ਦੁਨੀਆਂ ਦੇ ਅੰਦਰ ਕੁਛ ਕਿਸੇ ਦਾ ਭਲਾ ਕਰੋ ਕੁਛ ਕਰੋ ਬਹੁਤ ਖੁਸ਼ੀ ਮਿਲਦੀ ਹੈ ਬਸ ਖੁਸ਼ੀਆਂ ਲਈ ਬਾਕੀ ਖੁਸ਼ੀਆਂ ਤੇ ਮੈਂ ਇੱਕ ਵਾਰੀ ਇੱਕ ਲਿਖਿਆ ਸੀ ਲਾਈਨ ਲਿਖੀ ਸੀ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਬਹੁਤ ਯਾਰ ਹੋਤੇ ਹੈ
1: ਕਿਉਂਕਿ
0: ਤੁਸੀਂ ਖੁਸ਼ ਹੋ ਨਾ ਤਾਂ ਤੁਸੀਂ ਸ਼ਾਇਦ ਜ਼ਮਾਨਾ ਵੀ ਇਸ ਤਰ੍ਹਾਂ ਦਾ ਆ ਗਿਆ ਕਿ ਕੋਈ ਤੁਹਾਨੂੰ ਖੁਸ਼ ਦੇਖਣਾ ਸ਼ਾਇਦ ਚਾਹੁੰਦਾ ਨਹੀਂ ਇਸ ਤਰ੍ਹਾਂ ਦੀ ਵੀ ਦੁਨੀਆਂ ਹੋ ਗਈ ਹੈ ਔਰ ਤੁਸੀਂ ਕਿਸੇ ਨੂੰ ਕਹੋਗੇ ਨਾ ਤੁਹਾਡਾ ਕੀ ਹਾਲ ਹੈ ਤੇ ਉਹਨੇ ਕਈ ਤਰ੍ਹਾਂ ਦੇ ਗਮ ਕਈ ਤਰ੍ਹਾਂ ਦੇ ਉਹ ਸਾਰੇ ਸੁਣਾ ਦੇਣੇ ਨੇ ਜਿਹੜੀ ਖੁਸ਼ੀ ਉਹ ਲੁਕੋ ਲੈਣੀ ਹੈ ਇਸੇ ਕਰਕੇ ਕਿ ਖੁਸ਼ੀ ਕੀ ਕੋਈ ਸਹੇਲੀ ਨਹੀਂ ਹੋਤੀ ਔਰ ਗਮੋ ਕੇ ਹਜ਼ਾਰੋ ਯਾਰ ਹੋਤੇ
2: ਹੈਂ ਯਾਰ ਵੈਰੀ ਨਾਈਸ ਲਾਈਨ ਥੈਂਕ ਯੂ ਵੈਰੀ ਮਚ ਥੈਂਕ ਯੂ
1: ਔਰ ਜੋ ਖਾਣਾ ਲੈ ਕੇ ਜਾਣਾ ਭੁੱਲ ਜਾਓ ਕ੍ਰਿਸ਼ਨਾ ਭਾਰਦਵਾਜ ਹੋਤੇ ਹੈ ਥੈਂਕ ਯੂ ਮਾਂ ਥੈਂਕ ਯੂ ਫੋਰ ਕਾਲਿੰਗ
0: ਬਾਕੀ ਅੱਜ ਤੁਹਾਡਾ ਜਿਹੜਾ ਟੰਗ ਟਵਿਸਟਰ ਸੀਗਾ ਉਹ ਤੁਸੀਂ ਬੜਾ ਵਧੀਆ ਸੀਗਾ ਜੇ ਮੈਂ ਤੁਹਾਨੂੰ ਟੰਗ ਟਵਿਸਟਰ ਦਵਾਂ ਤਾਂ ਤੁਸੀਂ ਇੱਕ ਮਨ ਬੋਲ ਕੇ ਦਿਖਾਓਗੇ
2: ਆਫ ਕੋਰਸ ਯੂ ਟ੍ਰਾਈ ਜ਼ਰੂਰ ਕਰ ਸਕਦੇ ਚੈਲੰਜ ਲੈ ਸਕਦੇ
0: ਚਲੋ ਚਲੋ ਕ੍ਰਿਸ਼ਨਾ ਨੂੰ ਤੇ ਕਾਫੀ ਕੀਤਾ ਹੋਇਆ ਸ਼ਾਇਦ ਕਰਵਾਇਆ ਹੋਣਾ ਮੈਂ ਜਰੂਰ ਇੱਕ ਬੜਾ ਪੁਰਾਣਾ ਸਾਡੇ ਟਾਈਮ ਦਾ ਸੀ ਰਾਜਾ ਗੋਪ ਪੰਗਮ ਦਾਸ
2: ਰਾਜਾ ਗੋਪ ਗਕੰਬਮ ਦਾਸ ਰਾਜਾ ਗੋਪ
0: ਤੁਸੀਂ ਪੰਜ ਵਾਰੀ ਕਹਿ ਮੈਂ ਤੁਹਾਨੂੰ ਦੋ ਵਾਰੀ ਕਹਿੰਦੀ ਕਿ ਰਾਜਾ ਗੋਪ ਪੰਗਮ ਦਾਸ ਰਾਜਾ ਗੋਪ ਕੰਬਮ
1: ਦਾਸ
2: ਮੇਰੀ ਮੰਮ ਨੇ ਵੀ ਮੈਨੂੰ ਬਹੁਤ ਵਾਰੀ ਕਰਾਇਆ ਹੋਇਆ ਜੀ ਰਾਜਾ ਗੋਪ ਗਕੰਗਮ ਦਾਸ ਰਾਜਾ ਗੋਪ
1: ਚਲੋ ਠੀਕ ਹੈ ਅਸੀਂ ਫਿਰ ਅਸੀਂ ਨਾ ਪਹੁੰਚੀ ਪਰ ਮੈਨੇ ਤੁਹਾਡਾ ਕਹਿਣ ਦਾ ਪੁਆਇੰਟ ਹੈ
0: ਅਸੀਂ ਭਲਾ ਜੋ ਕੋ ਖੋਜੋ ਜੋ
2: ਪੂਰਾ
1: ਬੋਲੋ ਹਾਂ ਇੱਕ ਵਾਰੀ ਪੂਰਾ ਹੀ ਬੋਲੋ ਚਲੋ
0: ਜੋ ਕੋ ਖੋਜੋ
1: ਸੁਣੋ ਤਾਂ ਸਹੀ ਇੱਕ ਮਿੰਟ ਰੁਕੋ
2: ਅੱਗੇ ਵਾਲੀ ਲਾਈਨ ਜੋ ਕੋ ਨਾ ਖੋਜੇ ਤੋ ਖੋ ਜਾਏ ਜੋ
0: ਦੁਬਾਰਾ ਰਿਪੀਟ ਕਰਨਾ
2: ਜੋ
0: ਨਾ ਖੋਜੇ
2: ਤੋ ਖੋ ਜਾਏ ਜੋ
0: ਜੋ सोना चढ़ रहा ना इस तरह थोड़िया चढ़ाइया होंदिया रहन चढ़दी कला च रो रब रखा
1: थैंक यू एंड सुनन वाले मैं दस दूं मैं हमेशा नहीं खाना भूलदा पर जदों मैं भूलदा मैं सारे घर का खाना ले जांदा यार अच्छा मैं सोच रही मैं काफी वड्डा बॉक्स है यार मम्मी ने काली काली चीज रखता ना कोई गल चलो इट इज व्हाट इट इज
2: इनु कहंदे ने दाने दाने पे लिखा है खाने वाले का नाम
1: दाने दाने पे लिखा है
2: आधा वर्ष आधा वर्ष
1: क्या बात है मेरे गालिब वेल डन
2: गालबी
1: गालबी गालिब हां गालिबी
2: ये गालिबी
1: गालिबी
2: यस
1: मैं भी थोनो सुनाना कुछ बहुत बढ़िया
2: द कॉर्बी
1: मैं करा वेट खड़ी पिज़्ज़ा हट ते जट खड़ा वट ते
2: मारा लफड़ खट के
1: यार नोनिया जी जिंदाबाद
2: भी तुकबंदी ची फिर असी छड़ना नहीं है ना
1: हमारी नोनिया जी जिंदाबाद है जिंदाबाद थी जिंदाबाद रहेंगे बहुत बढ़िया
2: हम ग्रेट सनी देओल क्या बात
1: ते जी हां जी लाइंस आर ओपन
2: यस
1: करो भाई कॉल शॉल सानु गल्ला बातें सुनाओ
2: जे किसी ने नहीं करनी ओपन ना फिर मैं अपनी डायरी ओपन कर लेनी
1: है
2: फिर
1: करो सुनाओ
2: ना सारे ने फिर तंग आ जाना है
1: सुना नहीं रहे कुछ सुनाओ मैं
2: चलो ठीक है फिर सुनाने हैं थानू याद रखियो कोई आ ना जावे बिच
1: नहीं मैं आ नहीं देना किसी
2: नहीं जे कोई आ गया फिर प्रायोरिटी उन्होंने अपा चाहे अद्धा छड़ना पवे उन्हें साल ना मिल जूगा ना
1: हां ये गल है ना पिछली
2: उसने मुझे धोखा दिया
1: वाह
2: इनको थोड़ा सा हिंदी पंजाबी मिक्स करके सुनाऊंगा थोड़ा फनी फैक्टर क्रिएट करेंगे उसने मुझे धोखा दिया उसकी भी कोई कहानी है ठीक है
1: जी
2: रिपीट करो
1: उसने मुझे धोखा दिया उसकी भी कोई कहानी
2: है
1: जी
2: मछली जल की रानी है जीवन उसका पानी है
1: वाह वाह वाह वाह
2: अदर्स
1: क्या बात है क्या बात है इस तो भी आगे कुछ लिखे
2: होल तशद्दुद जारी है
1: नहीं पूरी नज़म सुनाओ
2: मेरी शादी में बिना बुलाए आना नहीं
1: ओके
2: मेरी शादी में बिना बुलाए आना नहीं मूंगफली में दाना नहीं
1: हम तुम्हारे मामा
2: नहीं नाना नहीं
1: ब्यूटीफुल
2: सी एडा देखो किड़ा डूंगे
1: काफी डूंगा आशार फैज अहमद फैज साहब आज दोबारा फौत हो गए ये सुन के नहीं आओ आओ आओ तुसी नहीं रुकने का नहीं थमने का नहीं
2: उससे धोखा मिलने बाद में घर आया
1: ओके या
2: उससे धोखा मिलने के बाद मैं घर आया और घर आके सो रहा था बंदर ने लात मारी रो रहा था
1: वाह वाह
2: अतवर्स
1: क्या बात
2: अतवर्स वो चली गई तो क्या आज भी वो चली गई तो क्या आज भी उसका इंतजार है
1: बहुत सोना मतलब है
2: यस
1: प्लीज इनको खराब ना करो
2: आज शुक्रवार है कृष्णा को बुखार है
1: यार ब्यूटीफुल इस बाद राहत इंदौरी साहब द्वारा फौत हो गए
2: आज किने शहर बहुत करोगे
1: पता नहीं बे
2: किने जनाजा चकोगे
1: पता नहीं किन्ना जनाजा चकाना तुसी आज
2: इस तरह बेरोजगार हूं कि लगता है दुनिया में मेरा कुछ काम नहीं।
1: वाह।
2: इस तरह बेरोजगार हूं कि लगता है कि दुनिया में मेरा कुछ काम नहीं।
1: जी जी।
2: और आजकल मुझे हो गई है जुकाम।
1: जी जी जी जी जी। नहीं नहीं, रुकना नहीं है, रुकना नहीं है, बिल्कुल
2: रुकना बिल्कुल। तो बिल्कुल नहीं है
1: जी।
2: उसकी याद में मैं कुछ इस तरह खो गया।
1: जी जी।
2: उसकी याद में मैं कुछ इस तरह खो गई, नानी तेरी मोरनी को चोर ले गई।
1: वाह। I would like to apologize to my nanny also. Yeah. And your nanny also. Yes. And is jahan diyan jinniyan naniyan chaiyan dadiyan ne saryan to main maafi mangna chahna. But very nice written. Main ek chota jaha darad likhya hoya bahut gham bhareya hai na. Chaal mein chaal mein uski ek damak hai.
2: Chaal mein uski ek damak hai.
1: Jugnu si aankhon mein chamak hai.
2: Jugnu si aankhon mein chamak hai.
1: Liyaqat to dekhe meri jaan ki.
2: लियाकत तो देखे मेरी जान की।
1: मुस्कुराकर मुंह फेर लेती है मैं जब भी पूछता हूँ कि क्या तुम्हारे टूथपेस्ट में नमक है।
2: वाह वाह वाह वाह वाह वाह वाह वाह। हूँ मुझे किसी शहर का नाम नहीं आ रहा जिसको मैं बहुत कर दूँ।
1: नहीं नहीं, मैं जॉनले साहब नू मैं कर देना। ये थोड़े वाले चकाए, अपने वाले तो मैं आप ही चकूंगा। ये थोड़ा ना कोई गल है
2: ना, जोड़ी इमानदारी ते जजदी है।
1: बाकी सैंडी संदीप जी कहंदे ने नौनिया जी दी शायरी सुन के कई शायर ने कबरां डूंगियां कर लिया। सही पकड़े हैं, सही पकड़े हैं,
2: सही पकड़े हैं,
1: है ना
2: सैंडी जी।
1: हाँ, सैंडी जी ने अत कराती है। ते सुखविंदर कौर जी, जी अपना प्लीज फोन कॉलर जेडे भी ने प्लीज म्यूट ते रखा।
2: हां 2 मिनट म्यूट ते
1: आपा थानू लवांगे दोबारा। ते जी सुखविंदर कौर जी भेज देने कि तेरी दोस्ती ने मुझे बहुत कुछ सिखाया है, मेरे उदास चेहरे को मुस्कुराना सिखाया है, मैं शुक्रगुजार हूँ अपने रब का, आए मेरे अजीज दोस्त जिसने मुझे तेरे जैसे दोस्त से मिलाया है। वाह वाह वाह, क्या बात है सुखविंदर जी, आपके अंदर भी कोई शायरा दबी हुई है, उन्हें दबे मत रहना। और यहाँ पे कुछ लोग शायरी कर रहे हैं, उनको अपने शायर को दबा देना चाहिए। पर मैं हूँ अगली जी पेशकश है साढ़े इन हाउस गालिब साहब जड़े ने सुखदीप सिंह घुमण जी उन्होंने वालों जी कहते जीप दे अंदर पै गई कई सारे वल।
2: जीप दे अंदर पै गए कई सारे वल।
1: दिमाग च भी खड़कन तरह तरह दे टल।
2: दिमाग च भी खड़कन कई तरह दे टल।
1: इन्हां ट्विस्टरां दा ना लभो कोई हल, इको साह च बोलन वाले बनणगे हांजी अखाड़े दे मल।
2: वाह।
1: तोहफे वजों उन्हां नू पियाया जाएगा कल नू डॉकलैंड्स सिटी दा जल जल जल, जल, जल। क्या बात है, एवरी पल
2: पल
1: थोड़ी शायरी लगदा कि सुना अज ते कल।
2: वाह वट वट वट, थैंक यू,
1: वेरी नाइस वेरी नाइस वेरी नाइस। ते जसमृत सिंह जगपाल जी कहते हैं ला दो सनी देओल का कोई सोंग खाली दा फेर। खाली खाली खाली खाली दे गाने आने शुरू हो गए।
3: मेरे मास्टर गाटर ने कहा आपने बोला समय समय है,
2: मैं तो आवाज नहीं समझ आती
3: है। आपने कैसा कर दिया कि खाली खाली गाना ने गाटे आप गलत कर रहे हैं।
1: पर सनी देओल के कोई ना कोई गाना आपको मैं सुनाऊंगा, मुझे लगता है मेरे सनी देओल को भी निमोनिया हुआ है। वो हल्का सा वेव सैफ अली खान बना हुआ है ये करीना वेव। जसवीर कौर जी कहते हैं हैविंग माई कप ऑफ टी एंड एंजॉइंग द म्यूजिक। जीत गुरजीत कौर जी कहते हैं सुपर हिट डीजे कृष्णा जी एंड नोनिया जी, ताजवीर ऑल्सो एंजॉइंग डीजे जी, उन्होंने डीजे ही इंजॉय करवाया करो। एंड थैंक यू सो मच जी,
2: थैंक यू
1: सो मच। तो हूँ लीए जी आप कॉलर लीए।
2: यस प्लीज।
1: लो जी आप कॉलर लेने जी, तो अपने जो कॉलर ने अमर शोकर जी तुम आने रहो।
2: वाह, सत श्री अकाल शोकर साहब।
4: ਸਤ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਕ੍ਰਿਸ਼ਨਾ ਭਾਈ, ਕੀ ਹਾਲ ਹੈ ਜੀ?
1: ਵਧੀਆ ਵਧੀਆ, ਤੁਸੀਂ ਸੁਣਾਓ
2: ਜੀ, ਤੁਸੀਂ ਸੁਣਾਓ।
4: ਵਧੀਆ ਜੀ ਭੈਣ ਜੀ, ਪਹਿਲਾਂ ਤੁਸੀਂ ਜੇਤੂ ਰਹਿ। ਮੈਂ ਉਹ ਤੋਂ ਪਹਿਲਾਂ ਆਪਣੀ ਡੈਰੀ ਕੱਢਾ ਨਾ, ਮੈਂ ਬੜੀ ਟਰਾਈ ਕੀਤੀ 30 ਸੈਕਿੰਡ ਦੇ ਵਿੱਚ ਕਾਲ ਕਰ ਦਵਾਂ,
2: ਚਲੋ ਬਾਕੀ ਕਹਿੰਦੇ ਤਸ਼ੱਦਦ ਜਿਹਨੇ ਸਹਿਣਾ ਹੁੰਦਾ ਸਹਿਣਾ ਹੀ ਹੁੰਦਾ
4: ਉਹ ਮਾੜੀ ਮੈਂ ਤਿਆਰੀ ਕੱਢਣ ਤੋਂ ਪਹਿਲਾਂ ਪਹਿਲਾਂ ਮੈਂ ਬੜੀ ਟਰਾਈ ਕੀਤੀ ਇਸ ਕਰਕੇ ਤੁਸੀਂ ਜਿੱਤ ਰਹੇ
1: ਕਿਹੜੀ ਗੱਲ
4: ਤੇ ਬਾਕੀ ਸਾਰੇ ਵੀ ਸਤਿ ਸ੍ਰੀ ਅਕਾਲ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ
1: ਮਜ਼ਾ ਆ ਰਿਹਾ ਥੈਂਕ ਯੂ ਸੋ ਮਚ
4: ਗੱਲ ਏਦਾਂ ਆ ਵੀ ਮੈਂ ਕੁਛ ਮਤਲਬ ਕਾਮਨ ਜਿਹਾ ਆਇਆ ਗੱਲ ਮਤਲਬ ਲਿਖਿਆ ਵੀ ਸ਼ਾਇਦ ਮੈਂ ਟਰਾਈ ਕਰਦਾ ਵੀ ਜੇ ਮਜ਼ਾ ਆਵੇ ਉਹਨੂੰ ਮੈਂ ਬਹੁਤਾ ਟਾਈਮ ਨਹੀਂ ਲਊਂਗਾ ਮੈਂ ਬਾਕੀ ਭਾਈ ਸਾਹਿਬ ਜਿਹੜੇ ਹੋਲਡ ਤੇ ਪਏ ਆ ਉਹਨਾਂ ਨੂੰ ਦੋ ਚਾਰ ਵਾਰ ਮੈਂ ਸੁਣ ਲਿਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ ਤੜਕ ਸਵੇਰੇ ਭਾਈ ਦੇ ਪਾਠ ਕਰਦੇ ਦੀ ਆਵਾਜ਼ ਕੰਨੀ ਪਈ ਵਾਹਿਗੁਰੂ ਵਾਹਿਗੁਰੂ ਕਰਦੀ ਬੀਬੀ ਮੇਰੇ ਮੰਜੇ ਤੇ ਆਣ ਕੇ ਹੋਈ ਆਖੇ ਉੱਠ ਕੇ ਮੂੰਹ ਹੱਥ ਧੋ ਲੈ ਤੇਰੀ ਚਾਹ ਪਨੀਰ ਰਸੋਈ ਵਿੱਚ ਪਈ ਜੱਕਾ ਟੱਕਾ ਕਰਦੇ ਨੇ ਮੈਂ ਮਸਾਂ ਹੀ ਮੰਜੇ ਤੋਂ ਪੈਰ ਥੱਲੇ ਲਾਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ ਰਾਤੀ ਇੱਕ ਮੈਨੂੰ ਸੁਪਨਾ ਆਇਆ ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ ਡੰਗਰਾਂ ਦੇ ਸੰਗਲ ਖੜਕਣ ਲੱਗੇ ਜਿਵੇਂ ਭੁੱਖੇ ਬੜੇ ਨੇ ਖਕਮਾ ਦੂਜੇ ਪਾਸੇ ਵੇਖਿਆ ਬਾਪੂ ਜੀ ਪੱਠਿਆਂ ਦਾ ਟੋਕਰਾ ਲੈ ਕੇ ਖੜੇ ਨੇ ਬਲਦਾਂ ਦੇ ਗਲ ਟੱਲੀਆਂ ਖੜਕਣ ਲੋਕੀ ਕੰਮ ਨੂੰ ਚੱਲ ਪਏ ਨੇ ਧਾਰਾਂ ਚੋਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਭਾਂਡੇ ਚੱਕ ਰਹੇ ਆ ਸਵੇਰੇ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਨੇ ਮੈਨੂੰ ਸੋਹਣਾ ਸੰਗੀਤ ਸੁਣਾਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਲੱਗੇ ਜਿਵੇਂ ਮੈਂ ਪਿੰਡ ਘੁੰਮ ਕੇ ਆਇਆ ਮੋਤਵਾਰ ਬੰਦੇ ਬੰਨ ਕੇ ਪੱਗਾਂ ਚੌਂਕ ਵਿੱਚ ਖਲੋਤੇ ਨੇ ਮੋਤਵਾਰ ਬੰਦੇ ਬੰਨ ਕੇ ਪੱਗਾਂ ਚੌਂਕ ਵਿੱਚ ਖਲੋਤੇ ਨੇ ਸਬਜ਼ੀਆਂ ਵੇਚਣ ਵਾਲੇ ਭਾਈ ਵੀ ਆ ਗਏ ਦੇਣ ਲੱਗ ਪਏ ਹੋਕੇ ਨੇ ਕਾਰ ਸੇਵਾ ਵਾਲਾ ਬਾਬਾ ਸਾਈਕਲ ਤੇ ਸ਼ਬਦ ਪਿਆ ਗਾਉਂਦਾ ਏ ਆਖੇ ਗੁਰੂ ਘਰ ਦੀ ਕਰੋ ਸੇਵਾ ਜਿਹੜਾ ਨਿੱਤ ਹੀ ਦੁੱਧ ਪਵਾਉਂਦਾ ਏ ਕਹਿੰਦੇ ਕੱਢਣਾ ਚਾਹੀਦਾ ਦਸਵੰਧ ਸਾਡੇ ਗੁਰੂਆਂ ਨੇ ਸਮਝਾਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ ਇੰਜ ਜਾਪੇ ਮੈਂ ਪਿੰਡ ਘੁੰਮ ਕੇ ਆਇਆ ਬੰਨ ਕੇ ਕੋਜਨੀਆਂ ਪੱਗਾਂ ਲਾ ਕੇ ਜਿੱਲਾਂ ਕਾਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ ਬੰਨ ਕੇ ਕੋਜਨੀਆਂ ਪੱਗਾਂ ਲਾ ਕੇ ਜਿੱਲਾਂ ਕਾਜੀ ਮੁੰਡੇ ਕਾਲਜ ਵੱਲ ਨੂੰ ਤੁਰ ਪਏ ਨੇ ਕੁੜੀਆਂ ਦੇ ਵੀ ਟੋਲੇ ਬੱਸ ਅੱਡੇ ਵੱਲ ਨੂੰ ਮੁੜ ਗਏ ਨੇ ਸੂਰਜਾ ਸੂਰਜਾ ਫੱਟੀ ਸਕਾ ਬੱਚਿਆਂ ਰੌਲਾ ਪਾਇਆ ਏ ਬਸ ਫੇਰ ਕੀ ਹੋਣਾ ਸੀ ਇਸ ਚੋਕਰ ਨੂੰ ਇਹ ਚੰਦਰੇ ਅਲਾਰਮ ਜਗਾਇਆ ਏ ਔਰੇ ਤੜਕ ਸਵੇਰੇ ਕਾਹਤੇ ਹੰਝੂ ਆਇਆ ਏ ਰਾਤੀ ਮੈਨੂੰ ਇੱਕ ਸੁਪਨਾ ਆਇਆ ਇੰਜ ਜਾਕੇ ਮੈਂ ਪਿੰਡ ਘੁੰਮ ਕੇ ਆਇਆ ਇੰਜ ਜਾਕੇ ਮੈਂ ਪਿੰਡ ਘੁੰਮ ਕੇ ਆਇਆ ਧੰਨਵਾਦ ਜੀ ਸਤਿ ਸ੍ਰੀ ਅਕਾਲ
1: ਥੈਂਕ ਯੂ ਸੋ ਮਚ
4: ਮੈਂ ਟਰਾਈ ਕੀਤੀ ਧੰਨਵਾਦ ਸਾਰਿਆਂ ਦਾ ਵੀਕਐਂਡ ਵਧੀਆ ਰਹੇ ਸੁਣਦੇ ਰਹੋ ਰੇਡੀਓ ਹਾਂਜੀ ਤੇ ਕੱਲ ਨੂੰ ਕਹਿੰਦੇ ਕਵੀ ਦਰਬਾਰ ਆ
1: ਜੀ
4: ਇੱਦਾਂ ਆ ਜੀ
1: ਬਿਲਕੁਲ
4: ਹੁਣ ਸਾਰਿਆਂ ਨੇ ਸ਼ਾਮਲ ਬੇਸ਼ੁਮਾਰ ਆ ਜਿੰਨਾ ਵੀ ਤੁਹਾਡੇ ਜ਼ੋਰ ਲੱਗਦਾ
1: ਬਿਊਟੀਫੁਲ ਆਈ ਐਮ ਅ ਫੈਨ ਸ਼ੋਕਰ ਸਾਹਿਬ ਆਈ ਐਮ ਅ ਫੈਨ ਫਰੋਮ ਨਾਓ
2: ਕਵਿਤਾ ਤਾਂ ਜਿਹੜੀ ਸੁਣੀ ਸੁਣਾਈ ਸੁਣਾਈ ਨਾਲ ਸਾਡੀ ਐਡਵਰਟਾਈਜ਼ਮੈਂਟ ਕਿੰਨੀ ਸੁਣੀ
1: ਐਡਵਰਟਾਈਜ਼ਮੈਂਟ ਕਿੰਨੀ ਵਧੀਆ ਕੀਤੀ
2: ਯੈਸ
1: ਵੈਰੀ ਨਾਈਸ
2: ਥੈਂਕ ਯੂ ਵੈਰੀ ਮੱਚ ਦੇਖੋ ਮੈਨੂੰ ਨਾ ਇੱਕ ਗੱਲ ਯਾਦ ਆਈ ਸ਼ੋਕਰ ਸਾਹਿਬ ਦੀ ਕਵਿਤਾ ਤੋਂ ਨਾ ਜਦੋਂ ਕਹਿ ਰਹੇ ਸੀ ਨਾ ਕਿ ਮੋਤਬਾਰ ਪਿੰਡਾਂ ਨੇ ਚਿੜੀਆਂ ਨੇ ਚੈਂ ਚੈਂ ਲਾਈ ਮੋਤਬਾਰ ਬੰਦਿਆਂ ਨੇ ਯੂਨੋ ਪੱਗ ਸਜਾਈ ਸੋਰੀ ਜੇ ਮੇਰੀ ਲੈਂਗੁਏਜ ਮੇਰੇ ਜੇ ਸ਼ਬਦ ਇੱਧਰ ਉੱਧਰ ਹੋ ਰਹੇ ਨੇ ਤਾਂ ਆਈ ਐਮ ਸੋ ਸੋਰੀ ਤੇ ਪਰ ਸਾਰਿਆਂ ਨੂੰ ਪਤਾ ਲੱਗ ਗਿਆ ਮੈਂ ਸੋਚਦੀ ਪਈ ਹਾਂ ਕਿ ਉਦੋਂ ਜਿਨ੍ਹਾਂ ਜਿਹਨੂੰ ਇਹ ਵਾਲੀ ਸੋਚ ਪਤਾ ਸੀਗੀ ਉਹਨਾਂ ਨੇ ਲਿਖਿਆ ਨਾ ਹੁਣ ਜਿਹੜਾ ਅੱਜ ਕੱਲ ਦਾ ਸਾਡੀ ਦਿਨ ਚਰਿਆ ਆ ਜੇ ਉਹਦੇ ਤੇ ਆਪਾਂ ਕਵਿਤਾ ਲਿਖਣੀ ਹੋਵੇ
1: ਕੀ ਲਿਖਾਂਗੇ ਦੱਸੋ
2: ਸਵੇਰੇ ਉੱਠਦੇ ਹੀ ਅੱਖ ਖੋਲਦੇ ਜਾ ਕੇ ਮੈਨੇ ਨੋਟੀਫਿਕੇਸ਼ਨ ਦਾ ਬੋਰਡ ਚੈੱਕ ਕੀਤਾ ਉੱਤੇ 10-12 ਇੰਸਟਾ ਤੇ 25-50 ਵਟਸਐਪ ਤੇ ਮੈਸੇਜ ਚੈੱਕ ਕੀਤੇ
1: ਵਾਹ
2: ਫਿਰ ਕਿਹਾ ਚੱਲ ਛੱਡ ਮਨਾ ਇਹ ਤਾਂ ਸਾਰਾ ਕੁਛ ਚੱਲਦਾ ਹੀ ਰਹਿਣਾ ਆ ਤੂੰ ਫੇਸਬੁੱਕ ਖੋਲ ਤੇ ਦੇਖ ਅੱਜ ਕੀ ਹੋ ਰਿਹਾ ਆ
1: ਬਹੁਤਾ ਪੋਜ਼ਿਟਿਵ ਆਊਟਲੁੱਕ ਨਹੀਂ ਮੇਰੇ ਲਾਈਫ ਨੂੰ ਲੈ ਕੇ
2: ਉਹ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਤਾਂ ਪਹਿਲਾਂ ਤੁਹਾਨੂੰ ਚੁਟਕਲਾ ਬਾਅਦ ਚੋਂ ਸੁਣਾਉਂਗੀ ਬਹੁਤ ਸਾਰਾ ਪਰ ਇਹ ਦੇਖੋ ਕਿ ਤੁਕਬੰਦੀ
1: ਹਾਂ ਨਹੀਂ ਨਹੀਂ ਬਾਕੀ ਸਾਨੂੰ ਮੇਰੇ ਖਿਆਲ ਨਾਲ ਵੀ ਸ਼ੁੱਡ ਸਟਾਰਟ ਡੂਇੰਗ ਸ਼ੋਜ਼
2: ਯੈਸ ਤੁਕਬੰਦੀ ਜਿਹੜੀ ਗੱਲ ਹੈ ਨਾ ਉਹ ਹੁੰਦੀ ਹੈ ਹੁਣ ਜਿਹੜਾ ਜੋਕ ਸੀਗਾ ਉਹ ਵੀ ਤੁਹਾਨੂੰ ਸੁਣਾ ਹੀ ਦਵਾਂ ਹੁਣ ਮੇਰੇ ਢਿੱਡ 'ਚ ਰਹਿਣਾ ਨਹੀਂ ਵੈਸੇ
1: ਨਹੀਂ ਨਹੀਂ ਨਹੀਂ
2: ਬਹੁਤ ਵਾਰੀ ਸੁਣਾ
1: ਚੁੱਕੀ ਹਾਂ ਆਈ ਅੰਡਰਸਟੈਂਡ ਇੰਨਾ ਕਿ ਮੈਂ ਪਤਾ ਲੱਗ ਗਿਆ ਮੈਨੂੰ ਕਿ ਤੁਹਾਡੇ ਪੇਟ 'ਚ ਕੁਝ ਨਹੀਂ ਰਹਿਣਾ
2: ਕੁਝ ਨਹੀਂ ਰਹਿੰਦਾ ਹੈਗਾ ਨਹੀਂ
1: ਤੁਸੀਂ ਸਾਰੇ ਗੁਬਾਰ ਕੱਢੋ ਵੀ ਅੱਜ
2: ਮੁਸ਼ਾਇਰਾ ਹੋ ਰਿਹਾ ਹੁੰਦਾ ਹੈ
1: ਜੀ ਜੀ ਜੀ ਜੀ
2: ਮੁਸ਼ਾਇਰੇ ਦੇ ਵਿੱਚ ਇੱਕ ਸ਼ਾਇਰ ਸ਼ੇਰ ਸ਼ਾਇਰ ਆਉਂਦਾ ਹੈ
1: ਜੀ
2: ਸ਼ਾਇਰ ਵੀ ਹੁੰਦਾ ਉਮਦਾ
1: ਜੀ
2: ਮਤਲਬ ਉਹਦੀ ਕੋਈ ਵੀ ਉਹਦੀ ਆਵਾਜ਼ ਨੂੰ ਠੁਕਰਾ ਨਹੀਂ ਸਕਦਾ ਹੁੰਦਾ
1: ਜੀ
2: ਤੇ ਕਹਿੰਦਾ ਕੁੱਤਾ ਸਾਰਿਆਂ ਨੇ ਕਹਿੰਦੇ ਵਾਹ ਵਾਹ
1: ਵਾਹ ਵਾਹ ਵਾਹ ਵਾਹ ਵਾਹ
2: ਕਹਿੰਦਾ ਕੁੱਤੇ ਕੀ ਧੁੰਮ ਪੇ ਕੁੱਤਾ
1: ਵਾਹ ਵਾਹ ਵੈਰੀ ਨਾਈਸ ਵੈਰੀ ਨਾਈਸ ਹੈ ਕੁਛ ਇਹਦੇ ਅੰਦਰ
2: ਕੁੱਤੇ ਕੀ ਧੁੰਮ ਪੇ ਕੁੱਤਾ
1: ਵਾਕੀ ਕਰਨਾ ਚਾਹੀਦਾ ਇੱਕ ਤੁਕਬੰਦੀ ਤੁਸੀਂ ਮਾਰੋਗੇ ਇੱਕ ਤੁਕਬੰਦੀ ਮੈਂ ਮਾਰਾਂਗਾ ਫਿਰ ਬਾਅਦ ਚੋਂ ਸਾਨੂੰ ਲੋਕ ਮਾਰਨਗੇ
2: ਸੱਜੇ ਖੱਬੇ
1: ਸੱਜੇ ਖੱਬੇ ਅੱਜ ਆਪਾਂ ਇੱਕ ਹੋਰ ਕਾਲਰ ਨੂੰ ਲੈ ਲੈਂਦੇ ਹਾਂ ਤੇ ਫਿਰ ਆਪਾਂ ਬ੍ਰੇਕ ਵੱਲ ਨੂੰ ਤੁਰਾਂਗੇ
2: ਜੀ
1: ਹਾਂਜੀ ਤਰਲੋਕ ਜੀ ਤੁਸੀਂ ਔਨ ਏਅਰ ਹੋ
5: ਦੋਨਾਂ ਨੂੰ ਬਹੁਤ ਬਹੁਤ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
5: ਮੇਰੀ ਕਵਿਤਾ ਦਾ ਨਾਂ ਹੈਗਾ ਸਿਟੀ
2: ਸਿਟੀ
1: ਓਕੇ
5: ਸਿਟੀ ਹਾਂਜੀ
2: ਸਿਟੀ ਕੇ ਸਿਟੀ
5: ਸਿਟੀ ਮਤਲਬ ਜਿਹੜੀ ਬੱਸ ਵਾਲਾ ਕੰਡਕਟਰ ਵਜਾਉਂਦਾ
2: ਲੰਬੀ ਸਿਟੀ ਮਾਰ ਮਿੱਤਰ ਵਾਲੀ ਸਿਟੀ
5: ਹਾਂਜੀ ਹਾਂਜੀ ਕਈ ਵਾਰੀ ਜਵਾਨੀ ਚ ਬਹੁਤ ਬੰਦਿਆਂ ਨੇ ਮਾਰੀ ਹੁੰਦੀ ਸਿਟੀ
1: ਹਾਂਜੀ ਜੀ ਬਿਲਕੁਲ
2: ਤੁਹਾਡੀ ਸਿਟੀ ਤੋਂ ਇਸ ਵਾਲੀ ਸਿਟੀ ਤੋਂ ਮੈਨੂੰ ਇੱਕ ਹੋਰ ਜੋਕ ਯਾਦ ਆ ਗਿਆ
1: ਪਹਿਲੇ ਉਹਨਾਂ ਨੂੰ ਦੱਸ ਲੈਣ ਦੋ ਦੇਖੋ ਫਿਰ ਤੁਹਾਡੀ ਰਹਿ ਜਾਣੀ ਪੋਇਮ
2: ਜੋਕ
5: ਹੀ ਹੁੰਦਾ ਜੀ ਸੁਣਾ ਦਿਓ ਤਾਂ ਚੰਗੀ ਗੱਲ ਵਧੀਆ
2: ਮੈਂ ਕਿਸੇ ਨੂੰ ਨਾ ਪਿਕ ਕਰਨ ਗਈ ਫਰੈਂਡਸ ਨੂੰ ਨਾ ਏਅਰਪੋਰਟ ਤੇ ਮੈਂ ਥੋੜੀ ਜਿਹੀ ਹੋ ਗਈ ਲੇਟ ਤੇ ਉਹ ਕਹਿੰਦੇ ਅਸੀਂ ਨਾ ਜਿੱਥੇ ਹੋਟਲ ਵਾਲੀ ਪਾਰਕਿੰਗ ਵਾਲੇ ਪਾਸੇ ਅਸੀਂ ਉੱਧਰ ਖੜੇ ਹਾਂ ਤੇ ਮੈਂ ਉਹਨਾਂ ਨੂੰ ਦੇਖ ਲਿਆ ਪਰ ਮੈਂ ਦੂਜੀ ਲਾਈਨ ਚ ਸੀਗੀ ਤੇ ਮੈਂ ਹੁਣ ਉਹਨਾਂ ਨੂੰ ਕਿੱਦਾਂ ਕਹਿਣਾ ਜ਼ੋਰ ਦੀ ਬੋਲਿਆ ਕਿ ਇੰਨੀ ਸਾਰੀ ਟ੍ਰੈਫਿਕ ਹੁੰਦੀ ਹੈ ਨਹੀਂ ਸੁਣਿਆ ਨਾ ਮੈਂ ਉਹਨਾਂ ਨੂੰ ਸਿਟੀ ਮਾਰੀ
5: ਤਾਂ
2: ਉਹਨਾਂ ਨੂੰ ਸਿਟੀ ਦਾ ਵੀ ਨੀ ਪਤਾ ਲੱਗਿਆ ਉਦੋਂ ਹੱਥ ਲਾਇਆ ਫੇਰ ਦੇਖ ਗਿਆ ਤੇ ਉਹ ਜੇ ਗੱਡੀ ਚ ਆ ਕੇ ਬੈਠੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੋਰ ਸੋਰੀ ਮੈਂ ਪਹਿਲਾਂ ਤਾਂ ਅਪੋਲੋਜਾਈਜ਼ ਕੀਤਾ ਜੋ ਵੀ ਫਾਰਮੈਲਿਟੀ ਹੁੰਦੀ ਹੈ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤਾਂ ਤੁਹਾਨੂੰ ਸਿਟੀ ਵੀ ਮਾਰੀ ਸੀਗੀ ਕਹਿੰਦੇ ਨਹੀਂ ਮੈਡਮ ਹੁਣ ਨਾ ਸਿਟੀ ਵਾਲੀ ਉਮਰ ਨਹੀਂ ਨਾ ਰਹੀ ਇਸ ਕਰਕੇ ਧਿਆਨ ਨਹੀਂ ਦਿੱਤਾ
1: ਸੈਲਫ ਅਵੇਅਰਨੈਸ ਇਜ਼ ਦ ਕੀ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਵਾਹ ਵਾਹ ਵਾਹ
5: ਰੁਕ ਸਕਦਾ ਜੀ ਹਰ ਬੰਦਾ ਨੀ ਨਾ ਰੁਕ ਸਕਦਾ ਇਹੀ ਚੀਜ਼ ਸਿਟੀ ਦੇ ਕਵਿਤਾ ਹੈ ਇੱਕ ਸਿਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ ਸਿਟੀ ਵੱਜਣ ਦਾ ਮਕਸਦ ਕੋਈ ਖਾਸ ਹੁੰਦਾ ਹਰ ਇੱਕ ਨੀ ਵਜਾ ਸਕਦਾ ਸਿਟੀ ਸਿਟੀ ਵੱਜਣ ਦਾ ਮਕਸਦ ਕੋਈ ਸਾਥ ਹੁੰਦਾ ਹਰ ਇੱਕ ਤੋਂ ਨਾ ਹੁੰਦੀ ਵਜਾ ਸਿਟੀ ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ ਸਿਟੀ ਚੱਲਦੀ ਹੋਈ ਬੱਸ ਨੂੰ ਰੋਕ ਦਿੰਦੀ ਰੁਕੀ ਹੋਈ ਨੂੰ ਦਿੰਦੀ ਚਲਾ ਸਿਟੀ ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ ਸਿਟੀ ਮਾਸਟਰ ਦੇ ਗਲ ਵਿੱਚ ਪਾਈ ਹੁੰਦੀ ਲਾਈਨਾਂ ਦਿੰਦੀ ਸਿੱਧੀ ਕਰਾ ਸਿਟੀ ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ ਵਿੱਚ ਮੈਦਾਨ ਦੇ ਰੈਫਰੀ ਕੋਲ ਹੁੰਦੀ ਖਹਿੜਾ ਰੇਡਰ ਦਾ ਦਿੰਦੀ ਚਿਦਾ ਸਿਟੀ ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ ਵਿੱਚ ਰਸੋਈ ਦੇ ਬਣਦਾ ਹੈ ਜਦੋਂ ਖਾਣਾ ਸਬਜ਼ੀ ਮਿੰਟਾਂ ਵਿੱਚ ਦਿੰਦੀ ਆ ਬਣਾ ਸਿਟੀ ਹਾਂਜੀ ਇੱਕ ਖਾਸ ਹੋਰ ਸ਼ੇਅਰ ਇਹਦੇ ਵਿੱਚ ਮਾਵਾਂ ਵਾਸਤੇ ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ ਜਦੋਂ ਮਾਂ ਨੇ ਪਿਆਰ ਨਾਲ ਬਜਾਈ ਹੁੰਦੀ ਸੂਸੂ ਬੱਚੇ ਦਾ ਦਿੰਦੀ ਹੈ ਕਢਾ ਸਿੱਟੀ
1: ਵਾਹ ਕਿਆ ਬਾਤ
5: ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ ਮੱਖਣ ਬਰਾੜਾ ਕਿਸੇ ਸਕੂਲ ਕਾਲਜ ਕੋ ਨਾ ਮਾਰ ਬੈਠੀ ਉੱਥੇ ਦਿੰਦੀ ਹੈ ਛਿੱਤਰ ਪਵਾ ਸਿੱਟੀ ਕਿਸੇ ਮੇਲੇ ਜਾਂ ਕਿਸੇ ਦੇ ਮਗਰ ਨਾ ਮਾਰ ਬੈਠੀ ਉੱਥੇ ਦਿੰਦੀ ਹੈ ਛਿੱਤਰ ਪਵਾ ਸੀਟੀ। ਸੀਟੀ ਹਰ ਜਗ੍ਹਾ ਨੀ ਮਾਰੀ ਜਾਂਦੀ, ਸੀਟੀ ਸੀਟੀ ਦਾ ਹਿਸਾਬ ਤਾਂ ਹੁੰਦਾ ਜੀ। ਬਹੁਤ ਸੋਹਣੀ ਸੀਟੀ ਵਜਾਈ ਆ
1: ਇੱਥੇ। ਹੁਣ ਮੱਖਣ ਬਰਾੜ ਜੀ ਕੀ ਕਰਨਗੇ, ਉਹ ਕੁਛ ਨੀ ਕਰ ਸਕਦੇ।
5: ਸਾਡੀ ਤਾਂ ਸੀਟੀ ਦੰਦਾਂ ਵਿੱਚੋਂ ਹਵਾ ਨਿਕਲ ਜਾਂਦੀ, ਸੀਟੀ ਵੱਜਦੀ।
1: ਤੁਸੀਂ ਏਦਾਂ ਕਰਦਿਆ ਕਰੋ।
5: ਨੌਨੀਆ ਜੀ ਤੁਸੀਂ ਬਹੁਤ ਸਮੇਂ ਬਾਅਦ ਆਏ ਆ, ਤੁਹਾਡੀ ਆਵਾਜ਼ ਸੁਣ ਕੇ ਬੜਾ ਵਧੀਆ ਲੱਗਾ।
2: ਥੈਂਕ ਯੂ ਵੈਰੀ ਮਚ ਜੀ,
5: ਬਹੁਤ ਤੁਹਾਨੂੰ ਮਿਸ ਕੀਤਾ ਤੇ ਭਾਈ ਕ੍ਰਿਸ਼ਨਾ ਜੀ ਕੀ ਨਾਂ ਇਹਨਾਂ ਦਾ ਪੂਰਾ ਮੈਨੂੰ,
1: ਕ੍ਰਿਸ਼ਨਾ ਕ੍ਰਿਸ਼ਨਾ ਭਾਰਦਵਾਜ ਜੀ,
5: ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ।
1: ਥੈਂਕ ਯੂ, ਔਰ
5: ਜਿੱਦਾਂ ਕਹਿੰਦੇ ਹੁੰਦੇ ਵੀ ਟਣਕਵੀਂ ਆਵਾਜ਼ ਆ, ਟੁਣਕਵੀਂ ਉਹ ਹਿਸਾਬ, ਬਹੁਤ ਸੋਹਣੀ ਆਵਾਜ਼ ਆ ਤੁਹਾਡੀ
1: ਤੇ
5: ਤੁਹਾਡੀ ਨੋਨੀਆ ਦੇ ਨਾਲ ਆਵਾਜ਼ ਬਹੁਤ ਸੋਹਣੀ ਮੈਚ ਹੁੰਦੀ ਹੈ।
1: ਦੇਖੋ ਹੁਣ ਤੇ ਸ਼ੋ ਪੱਕਾ ਬਣਿਆ ਲੈ, ਤੁਹਾਨੂੰ ਬਣਾਵਾਂਗੇ ਚੀਫ ਗੈਸਟ। ਮੋਦਵਾਰ ਬੰਦਾ ਤਾਂ ਚਾਹੀਦਾ ਨਾ ਕੋਈ ਤਗੜਾ, ਤੁਸੀਂ ਆਓਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ,
5: ਬਹੁਤ ਸੋਹਣਾ ਜਾਵੇ, ਹੈਵ ਅ ਨਾਈਸ ਡੇ।
2: ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਵੀ ਦਿਨ ਬਹੁਤ ਸੋਹਣਾ ਜਾਵੇ।
1: ਥੈਂਕ ਯੂ ਥੈਂਕ ਯੂ ਥੈਂਕ ਯੂ, ਵਾਹ ਬਈ ਵਾਹ। ਦੇਖੋ ਹੁਣ ਤਾਂ ਹਾਮੀ ਹੋ ਗਿਆ, ਹੁਣ ਤੇ ਸ਼ੋ ਬਣ ਗਿਆ,
2: ਬਸ ਬਸ
1: ਬਸ ਬਈ, ਡੀਲ ਡਨ ਹੋ ਗਿਆ ਹੈ। ਇਹ ਤਾਂ ਓਕੇ ਹੀ ਆ ਕੰਮ ਹੁਣ ਕਿ ਨਹੀਂ,
2: ਸੀਲ ਕਰੋ ਡੀਲ ਨੂੰ।
1: ਡੀਲ ਹੋ ਗਈ ਹੈ ਸੀਲ, ਤੇ ਹੁਣ ਆਪਾਂ ਏਦਾਂ ਕਰਦੇ ਹਾਂ, ਆਪਾਂ ਹੁਣ ਜਾਵਾਂਗੇ ਬ੍ਰੇਕ ਵੱਲ ਨੂੰ। ਬ੍ਰੇਕ ਤੋਂ ਬਾਅਦ ਆਪਾਂ ਕਾਲਰ ਵੀ ਲਵਾਂਗੇ ਖੋਰ, ਤੇ ਜਾਂਦੇ ਜਾਂਦੇ ਪਹਿਲੇ ਮੈਸੇਜ ਪੜ੍ਹ ਲਈਏ ਥੋੜਾ ਜਿਹਾ।
2: ਯੈਸ ਪਲੀਜ਼।
1: ਓਕੇ ਓਕੇ, ਲਓ ਜੀ ਇੱਕ ਮਿੰਟ, ਕਰਨ ਕੇ ਪੀ ਜੀ ਭੇਜਦੇ ਨੇ, ਹੈਲੋ ਹੈਲੋ ਮੰਮੀ ਜੀ, ਥੈਂਕ ਯੂ ਫੋਰ ਦਾ ਕਾਲ। ਮੰਮੀ ਜੀ ਨੇ ਕ੍ਰਿਸ਼ਨਾ ਵੀਰ ਜੀ ਰੋਟੀ ਦਾ ਡੱਬਾ ਸਹੀ ਲੈ ਆਉਂਦੇ, ਤੁਸੀਂ ਫੋਨ ਨਹੀਂ ਸੀਗਾ ਕਰਨਾ, ਫਿਰ ਤਾਂ ਸਾਡਾ ਵੀਕਐਂਡ ਇੰਨਾ ਘੈਂਟ ਕਿਵੇਂ ਹੋਣਾ ਸੀ ਜੀ। ਬਿਲਕੁਲ ਕਰੋ ਕਰੋ, ਮੇਰੀ ਟ੍ਰੈਜਡੀ ਦੇ ਉੱਪਰ ਕਰੋ ਕਾਮੇਡੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਕਦੀ ਤੁਸੀਂ ਲੈ ਕੇ ਗਏ ਨਾ ਸਾਰੇ ਘਰ ਦਾ ਖਾਣਾ,
2: ਫਿਰ
1: ਮੈਨੂੰ ਯਾਦ ਕਰਿਓ ਤੁਸੀਂ।
2: ਕਹਿੰਦੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ।
1: ਤੇ ਜੀ 2 3 4 ਰੁਕੋ ਪ੍ਰੋਪਰ ਦੱਸ ਹੀ ਦਿੰਦੇ ਹਾਂ ਕਿ ਨਹੀਂ, ਹੈ ਇੱਕ ਸੈਕਿੰਡ ਦੋ ਜੀ ਜੀ 2 3 4 ਸਾਨੂੰ ਮੈਸੇਜ ਭੇਜਦੇ ਨੇ। ਯਾਦ ਇਹ ਕਿਸੇ ਦੀ ਅੱਜ ਯਾਦ ਹੈ ਆਈ, ਚੰਨ ਦਾ ਲੱਗ ਸੁਰਜੀਆ ਵਾਲਾ, ਦੇਖੋ ਮੈਨੂੰ ਲਾਗੇ ਆ ਲੈਂਦੋ ਹਾਂ, ਚੰਨ ਦਾ ਲੌਂਗ ਬੁਰਜੀਆ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ, ਪੁੱਤਰ ਪਲੇਠੀ ਦਾ ਮੇਰਾ ਬਿਰਹਾ, ਝੋਰੀ ਚਾਨਣੀ ਕੁੱਛੜ ਝਾਈ, ਇਹ ਕਿਸ ਦੀ ਅੱਜ ਯਾਦ ਹੈ ਆਈ। ਬਹੁਤ ਭਾਈ, ਮਤਲਬ ਮੈਂ ਕਹਿੰਦਾ ਨੌਨੀਆ ਜੀ ਦਾ ਫੇਲ ਕਰਤਾ ਤੁਸੀਂ ਟੰਗ ਪਿਸਟਲ। ਉੜਦੇ ਬਦਲਾਂ ਦਾ ਇੱਕ ਖੰਡਰ, ਵਿੱਚ ਚਨੇ ਦੀ ਮੱਕੜੀ ਬੈਠੀ, ਝਿਟ ਝਿਟ ਵੇਖੇ ਬੁੱਧੀ ਭਾਣੀ, ਤਾਰਿਆਂ ਵੱਲੇ ਨਿੱਜ ਲਗਾਈ, ਰਿਸ਼ਮਾ ਦਾ ਇੱਕ ਜਾਲ ਵਿਛਾਈ, ਓ ਵਾਹ ਨਾਈਸ, ਰਿਸ਼ਮਾ ਦਾ ਇੱਕ ਜਾਲ ਵਿਛਾਈ, ਹੇ ਹੈ ਕਿਸੇ ਦੀ ਯਾਦ ਅੱਜ ਆਈ। ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਸਰਕਾਰ, ਵੈਲ ਡਨ।
2: ਫਿਰ ਤੁਮਕੋ
1: ਨਹੀਂ ਯਾਦ ਹੈ,
2: ਤੁਮਕੋ ਤੁਹਾਰੀ ਯਾਦ ਆਈ ਹੈ।
1: ਨਵੀਂ ਕੰਪੋਜ਼ ਜੀ ਕਹਿੰਦੇ ਨੇ, ਬੰਦਾ 10 ਸਾਲਾਂ ਤੋਂ ਕੋਮਾ ਵਿੱਚ ਸੀ, ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਉਹਨੇ ਆਪ ਉੱਠ ਕੇ ਰੇਡੀਓ ਬੰਦ ਕੀਤਾ।
2: ਨਵੀਂ ਕੰਬੋਜ ਕਿੱਥੇ ਹੋ ਤੁਸੀਂ?
1: ਕਿਆ ਬਾਤ ਹੈ ਬਈ। ਜਸਵਾਲ ਸਾਹਿਬ ਕਹਿੰਦੇ ਨੇ, ਰੁਕਣਾ ਨਹੀਂ ਥਮਣਾ ਨਹੀਂ, ਕਿਉਂਕਿ ਬਿਨਾਂ ਜਾਗ ਲਗਾਏ ਦਹੀਂ ਜੰਮਣਾ ਨਹੀਂ। ਵਾਹ ਸਾਰਿਆਂ ਦੇ ਬੁਰੇ ਹਾਲਾਤ ਹੈ। ਉਹ ਕਹਿੰਦੇ ਨੋਨੀਆ ਜੀ ਕਹਿੰਦੇ, ਹਮ ਤੁਹਾਰੇ ਮਾਮਾ ਨੀ, ਯੇ ਵਾਕਿਆ ਐਸੇ ਪੂਰਾ ਹੁਆ, ਕਿਉਂਕਿ ਵੇ ਹੈ ਸਭ ਕੀ ਭੂਆ। ਵਾਹ
2: ਵਾਹ,
1: ਤੁਹਾਡੀ ਗੱਲ ਤੇ ਮੀਰ ਤੱਕ ਹੀ ਮੀਰ ਫੌਤ ਹੋ ਗਏ, ਵੈਰੀ ਗੁੱਡ, ਬਹੁਤ ਬਹੁਤ ਥੈਂਕ ਯੂ। ਰਿਚਰਡ ਜੀ ਨੇ ਕਿਹਾ ਜੀ, ਵੈਰੀ ਪ੍ਰੋਫਾਉਂਡ ਸ਼ਾਇਰੀ ਨੋਨੀਆ ਜੀ,
2: ਥੈਂਕ ਯੂ,
1: ਲਵ ਯੂ,
2: ਥੈਂਕ ਯੂ।
1: ਤੁਹਾਡੀ ਕਈ ਗੱਲ ਤੇ ਜੌਨ ਕੀਟਸ ਜ਼ਿੰਦਾ ਹੋ ਗਏ। ਜੌਨ ਕੀਟ ਹੀ ਸੀਗਾ ਨਾ?
2: ਯੈਸ,
1: ਹੈ ਨਾ, ਮੈਂ ਰੋਬਰਟ ਕੀਟਸ ਤਾਂ ਨਹੀਂ ਸੀ, ਜੌਨ ਹੀ ਸੀਗਾ ਨਾ, ਚਲੋ ਠੀਕ ਹੈ, ਫਿਰ ਠੀਕ ਹੈ ਨਾ। ਤੇ ਮਨਦੀਪ ਔਲਖ ਜੀ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਬੋਥ ਆਫ ਯੂ ਐਂਡ ਲਿਸਨਰਸ। ਤੇ ਅੱਛਾ ਕਹਿੰਦੇ ਕਿ ਜਿਸ ਦਿਨ ਨੀਤੂ ਜੀ ਦਾ ਘਰ ਸ਼ੈਂਡਲੀਅਰ ਲੱਗਾ, ਉਸ ਦਿਨ ਮੈਂ 2 ਵਾਰੀ ਖੁਸ਼ੀ ਚ ਡਿਨਰ ਕੀਤਾ। ਵੈਰੀ ਗੁੱਡ ਜੀ, ਵੈਰੀ ਗੁੱਡ, ਕਿਆ ਬਾਤਾਂ ਨੇ। ਦੇਖੋ ਇਹੀ ਹੈ ਨਾ, ਇਸ ਤਰ੍ਹਾਂ ਹੀ ਪਿਆਰ ਵੱਧਦਾ, ਸਹੀ ਕਿ ਨਹੀਂ?
2: 2 ਵਾਰ ਡਿਨਰ ਕਰਕੇ,
1: 2 ਵਾਰੀ ਕਰਕੇ
2: ਮੈਨੂੰ ਪਿਆਰ ਦਾ ਤਾਂ ਪਤਾ ਨੀ, ਢਿੱਡ ਜ਼ਰੂਰ ਵੱਧ ਜਾਂਦਾ।
1: ਤੇ ਉਹ ਕਹਿੰਦੇ ਨਾ ਕਿ ਆਦਮੀ ਦੇ ਪਿਆਰ ਦਾ ਕਿ ਰਸਤਾ ਪੇਟ ਤੋਂ ਹੋ ਕੇ ਨਿਕਲਦਾ, ਸਮਥਿੰਗ ਲਾਈਕ ਦੈਟ,
2: ਇਸ
1: ਇਟ ਲਾਈਕ ਦੈਟ, ਮੈਂ ਗਲਤ ਨਹੀਂ ਬੋਲਿਆ ਨਾ, ਹੋ ਸਕਦਾ। ਚਲੋ ਸਿਮਰਨ ਜੀ ਕਹਿੰਦੇ ਨੇ ਵਾਹ ਬਈ ਵਾਹ, ਅੱਜ ਕ੍ਰਿਸ਼ਨਾ ਜੀ ਨਾਲ ਸੁਦਾਮਾ ਜੀ ਵੀ ਆਏ ਨੇ, ਵਾਹ ਹੇ ਰਾਮ ਕਿਆ ਬਾਤ ਹੈ,
2: ਮੈਂ ਸੱਤੂ ਤੋਂ ਲਾਇਆ ਨਹੀਂ ਪ੍ਰਭੂ,
1: ਕਿਆ ਬਾਤ ਹੈ, ਸੁਣਤੇ ਹੀ ਦੌੜੇ ਚਲੇ ਆਏ ਮੋਹਨ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ 388 ਜੀ ਭੇਜਦੇ ਨੇ ਮੈਸੇਜ ਕਿ ਧਾਗਾ ਅਤੇ ਜ਼ੁਬਾਨ ਜਿੰਨੇ ਲੰਬੇ ਹੋਣ ਨਾ ਉਲਝ ਹੀ ਜਾਂਦੇ ਆ, ਇਸ ਲਈ ਹਮੇਸ਼ਾ ਧਾਗਾ ਲਪੇਟ ਕੇ ਤੇ ਜ਼ੁਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ। ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਫੋਟੋ ਬੜੀ ਘੈਂਟ ਜੀ ਬਣਾਈ ਹੈ, ਕੋਈ ਬੰਦਾ ਨਾ ਪੇਂਟ ਕਰ ਰਿਹਾ ਇਸ ਚੀਜ਼ ਨੂੰ, ਵੈਰੀ ਨਾਈਸ।
2: ਧਾਗਾ ਜੇ ਲਪੇਟ ਜਵੇ ਇਹਨੂੰ ਦੰਦਾਂ ਨਾਲ ਕੱਟ ਕੇ ਪਰਾਂ ਕਰ ਦੋ।
1: ਹੁਣ ਦੋ ਜਵਾਬ ਉਹਨਾਂ ਨੇ ਸਪੈਸ਼ਲੀ ਦਿਖਾਇਆ ਕਿਸੇ ਨੇ ਪੇਂਟ ਕੀਤਾ, ਹੁਣ ਉਹਨਾਂ ਨੂੰ ਤਾਂ ਦੁਬਾਰਾ ਵਾਈਟ ਵਾਸ਼ ਕਰਾਉਣਾ ਪੈਣਾ ਨਾ, ਤੁਹਾਨੂੰ ਤੁਸੀਂ ਤਾਂ ਕੋਟ ਦਾ ਮੱਚ ਹੀ ਮਾਰਤਾ, ਹੁਣ ਕੀ ਰਹਿ ਗਿਆ, ਸਹੀ ਕਿ ਨਹੀਂ। ਅਮ੍ਰਿਤ ਭੈਣ ਜੀ ਭੇਜਦੇ ਨੇ,
2: ਅੱਜ ਫ੍ਰਾਈਡੇ ਦਾ ਦਿਨ ਹੈ,
1: ਹਾਂਜੀ ਅੱਜ ਫ੍ਰਾਈਡੇ, ਅੱਜ ਸਭ ਮਾਫ,
2: ਅੱਜ ਸਭ ਮਾਫ।
1: ਅਮ੍ਰਿਤ ਭੈਣ ਜੀ ਭੇਜਦੇ ਨੇ ਕਿ ਉਹ ਚੰਦ ਲਮਹੇ ਜੋ ਗੁਜ਼ਰੇ ਹੈ ਤੇਰੇ ਸਾਥ, ਨਾ ਜਾਣੇ ਕਿਤਨੇ ਬਰਸ ਮੇਰੇ ਕਾਮ ਆਏਗੇ। ਗੁਲਜ਼ਾਰ ਸਾਹਿਬ ਦੀ ਲਿਖੀ ਹੋਈ ਲਿਖਤ ਸਾਡੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਸੋ ਮੱਚ ਜੀ।
2: ਇਹ ਆ ਗਏ ਨੇ ਕਿਉਂਕਿ ਹਲੇ ਤੱਕ ਗੁਲਜ਼ਾਰ ਸਾਹਿਬ ਦੇ ਤੁਸੀਂ ਪੜਦਾ ਨਹੀਂ ਸੀ ਪਾਇਆ।
1: ਹਾਂ ਬਸ ਉਹੀ ਬਚੇ ਆ,
2: ਉਹੀ ਬਚੇ ਨੇ,
1: ਹੈਨਾ, ਚਲੋ ਉਹਨਾਂ ਨੂੰ ਆਪਾਂ ਬਚਿਆ ਰਹਿਣ ਦਈਏ,
2: ਹਾਂ ਨਹੀਂ ਰਾਖੀ ਕਰਕੇ ਬਚਾ ਲਓ ਉਹਨਾਂ ਨੂੰ,
1: ਉਹਨਾਂ ਦਾ ਆਪਾਂ ਧਿਆਨ ਰੱਖੀਏ ਬਈ,
2: ਯੈਸ,
1: ਹੈਨਾ। ਤੇ ਲੈ ਕੇ ਆਈਏ ਫਿਰ ਨਿੱਕੀ ਜਿਹੀ ਬ੍ਰੇਕ ਕੀ ਨਹੀਂ,
2: ਛੋਟੀ ਜਿਹੀ ਬ੍ਰੇਕ,
1: ਛੋਟੀ ਜਿਹੀ ਬ੍ਰੇਕ ਲੈ ਕੇ ਆਈਏ, ਹੈਨਾ
2: ਜੀ।
1: ਚਲੋ ਲਓ ਜੀ ਫਿਰ ਇੱਕ ਛੋਟੀ ਜਿਹੀ ਬ੍ਰੇਕ, ਆ ਗਾਣੇ ਦਾ ਆਨੰਦ ਮਾਣੋ ਤੇ ਆਪਾਂ ਛੇਤੀ ਛੇਤੀ ਆਏ।

0: ਇੱਕ ਮੋੜ ਆਇਆ, ਮੈਂ ਦਿਲ ਛੋੜ ਆਇਆ ਜੀ, ਬਹੁਤ ਬੁਰੇ ਤਰੀਕੇ ਨਾਲ
1: ਜਾ ਕੇ ਲੱਭ ਲਿਓ, ਅੱਜ ਕੱਲ ਕਿੰਨਾ ਮਹਿੰਗੇ ਵੇਖਦੇ ਨੇ।
0: ਨਹੀਂ ਨਹੀਂ ਹੁਣ ਤੇ ਦਿਲ ਲੈ ਗਏ ਜੀ ਜਿਨ੍ਹਾਂ ਨੇ ਲੈ ਕੇ ਜਾਣਾ।
1: ਨਹੀਂ ਨਹੀਂ ਉਹ ਜਿਹੜਾ ਮੋੜ ਤੇ ਆ ਸਨੀ ਦਿਓਲ ਦਾ।
0: ਅੱਛਾ ਉਹ ਤਾਂ ਪਤਾ ਨਹੀਂ, ਉਹ
1: ਬਲੈਕ ਮਾਰਕੀਟ ਚ ਕਿੰਨੇ ਵੇਖਦੇ ਆ।
0: ਉਹਨਾਂ ਦਾ ਗੇੜਾ ਰਹਿੰਦਾ ਹਮੇਸ਼ਾ ਪਾਕਿਸਤਾਨ, ਹੈਂਡ ਪੰਪ ਉਹਨਾਂ ਨੇ
1: ਕਾੜਿਆ,
0: ਉਹਨਾਂ ਨੂੰ ਵੀ ਐਕਚੁਅਲੀ ਪਤਾ ਪਲੰਬਿੰਗ ਦੇ ਅੰਦਰ ਕਮਾਈ ਤਗੜੀ ਆ ਸ਼ਾਇਦ, ਪਤਾ ਨਹੀਂ ਬਈ, ਆਈ ਡੋਨਟ ਨੋ ਹਾਊ ਇਟ ਵਰਕਸ ਵਿਦ ਹਿਮ। ਬਟ
1: ਨਹੀਂ ਨਹੀਂ ਵੈਸੇ ਤਾਂ ਬਹੁਤ ਲੰਬੀ ਸੋਚ ਆ ਉਹਨਾਂ ਨੂੰ, ਪੰਪ ਹੈਂਡ ਪੰਪ ਦੇ ਟਾਈਮ ਪਤਾ ਸੀ ਵੀ ਪਲੰਬਿੰਗ ਬਹੁਤ ਮਹਿੰਗੀ ਆ।
0: ਹਾਂ ਨਾ, ਸਹੀ ਗੱਲ,
1: ਲੰਬੀ ਸੋਚ।
0: ਹਾਂ ਬੇਚਾਰੇ ਅਮਰੀਸ਼ ਪੁਰੀ ਹੋਰਾਂ ਦਾ ਖਰਚਾ ਕਰਾਤਾ, ਕੁੜੀ ਤਾਂ ਗਈ ਗਈ, ਜਾਂਦੇ ਜਾਂਦੇ ਵਿਚਾਰਾ ਅਗਲਾ ਹੁਣ ਹਾਂ ਕਾਉਂਸਲ ਦੇ ਖਰਚੇ ਭਰੂਗਾ ਕਿ ਨੁਕਸਾਨ ਕਰਾਤਾ ਨਾ। ਚਲੋ ਬਈ ਜਵਾਈ ਭਾਈ ਲਈ ਇਹਨਾਂ ਦਾ ਕਰਨਾ ਪੈਂਦਾ,
1: ਕੀ ਕਰੀਏ, ਧੀਆਂ ਜੰਮੀਆਂ ਨੇ ਤਾਂ ਫਿਰ ਆਹ ਦੁੱਖ ਵੀ ਸਹਿਣੇ ਪੈਂਦੇ,
0: ਦੁੱਖ ਵੀ ਸਹਿਣੇ ਪੈਂਦੇ ਆ, ਠੀਕ ਹੈ ਨਾ ਜੀ। ਉਮੀਦ ਕਰਦੇ ਹਾਂ
1: ਦਿਲ ਛੋੜ ਆਇਆ ਤਾਂ ਧੀਆਂ ਦੁੱਖ ਤੇ ਆ ਗਏ।
0: ਹਾਂਜੀ ਹਾਂਜੀ, ਮੈਂ ਉਹੀ ਕਹਿ ਰਿਹਾ ਕਿ ਦੇਰ ਇਜ਼ ਸਮਥਿੰਗ ਨਾਟ ਰੋਂਗ ਨਾਟ ਰਾਈਟ ਵਿਦ ਅਸ, ਪਰ ਚਲੋ ਜੋ ਹੈ ਸੋ ਹੈ, ਹੈ ਨਾ।
1: ਤੇ
0: ਸਵਾਗਤ ਹੈ ਸਾਰਿਆਂ ਦਾ ਜੀ ਦੁਬਾਰਾ, ਟੁਵਰਡਸ ਦਾ ਐਂਡ ਆਫ ਦਾ ਸ਼ੋਅ ਚੱਲ ਰਿਹਾ ਆਪਾਂ, ਹੈ ਨਾ। ਖੁੱਲਾ ਅਖਾੜਾ ਸੀ ਅੱਜ ਤਾਂ ਬਈ, ਹਨੇਰੀਆਂ ਲਿਆਤੀਆਂ, ਫਨ ਸ਼ਨ ਹੋ ਗਿਆ ਪੂਰਾ ਦਾ ਪੂਰਾ,
1: ਪੂਰਾ ਪੂਰਾ ਪੂਰਾ
0: ਗੁੱਡ ਫਨ, ਹੈ ਨਾ।
1: ਅਸੀਂ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ, ਨਹੀਂ ਕਰ ਰਹੇ ਤੁਸੀਂ, ਜਦ ਤੱਕ ਸਾਨੂੰ ਦੱਸੋਗੇ ਨਹੀਂ, ਅਸੀਂ ਤਾਂ ਜ਼ੂਮ ਹੀ ਕਰਕੇ ਚੱਲਣਾ ਵੀ ਤੁਸੀਂ ਬਹੁਤ ਮਜ਼ੇ ਕਰ ਰਹੇ ਹੋ,
0: ਫਿਰ ਤਾਂ ਅਸੰਪਸ਼ਨ ਹੀ ਹੈ, ਹੈ ਨਾ।
1: ਅਸੀਂ ਉਹਨਾਂ ਚੋਂ ਨਹੀਂ ਹੈਗੇ ਜਿਹੜੇ ਕਹਾਂਗੇ ਨਾ ਵੀ ਪਤਾ ਨਹੀਂ ਅਸੀਂ ਠੀਕ ਕਰਦੇ ਹਾਂ ਕਿ ਨਹੀਂ ਕਰਦੇ ਹਾਂ। ਮੇਰਾ ਮੰਨਣਾ ਇਹ ਹੈ ਵੀ ਕੋਈ ਤਾਰੀਫ ਕਰੇ ਨਾ ਕਰੇ, ਆਪਣੀ ਤਾਰੀਫ ਆਪ ਜ਼ਰੂਰ ਕਰ ਲੈਣੀ
0: ਚਾਹੀਦੀ ਹੈ। ਨਹੀਂ ਬੰਦਾ ਡਿਲੂਜਨ ਚ ਰੋਜ਼ ਨਾ ਰਹਿ ਸਕਦਾ।
1: ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੱਥਾ ਟੇਕੇ ਬੰਦਾ।
0: ਅੱਛਾ,
1: ਯੇ ਕਿਸੀ ਕੀ ਜੈ ਕਰਨੇ ਸੇ ਪਹਿਲੇ ਖੁਦ ਕੀ ਜੈ ਕਰੇ।
0: ਤੁਸੀਂ ਉਹ ਵਾਲੀ ਗੱਲ ਕੀਤੀ ਨਾ, ਉਹ ਵੈਲਕਮ ਫਿਲਮ ਦੇ ਅੰਦਰ ਨੀ, ਨਾਨਾ ਪਾਟੇਕਰ, ਉਹਦਾ ਸੀਗਾ ਉਦੇ ਸ਼ੈਟੀ, ਤੋਂ ਪਹਿਲੇ ਆਪਣਾ ਸ਼ੀਸ਼ੇ ਚ ਆਪਣੇ ਆਪ ਨੂੰ ਵੇਖਦਾ ਸੀ, ਤਿਲਕ ਕਰਦਾ ਸੀਗਾ, ਮੱਥਾ ਟੇਕਦਾ ਸੀ, ਆਲੂ ਲੈ ਲੋ, ਕਾਂਦਾ ਲੈ ਲੋ। ਕੀ ਬਾਤ ਹੈ, ਨਾਨਾ ਪਾਟੇਕਰ ਇਜ਼ ਆਲਸੋ ਹਨਾ ਪਾਵਰ ਹਾਊਸ,
1: ਹੀ ਇਜ਼ ਅ ਡਿਫਰੈਂਟ ਲੈਵਲ, ਉਹਦਾ ਬ੍ਰੇਨ ਜਿਹੜੀ ਹੈ ਨਾ ਡਿਫਰੈਂਟ ਲੈਵਲ ਤੇ ਚੱਲਦਾ ਹੈ।
0: ਹਾਂ ਹਨਾ, ਘੈਂਟ
1: ਹੈ ਦ ਵੇ ਹੀ ਯੂ ਨੋ ਕੀ ਕਹਿੰਦੇ ਹੁੰਦੇ ਨੇ ਰਾਈਟ ਵਰਡ ਕੇ ਜਿਹੜੀਆਂ ਦਿਖਾਉਂਦਾ ਨਾ ਚੀਜ਼ਾਂ ਨੂੰ, ਇਸ ਦੇ ਉਹਨਾਂ ਡਿਫਰੈਂਟ ਲੈਵਲ। ਕੁਛ ਕੁਛ ਆਰਟਿਸਟ ਨੇ ਜਿਹੜੇ ਵੈਰੀ ਡਿਫਰੈਂਟ ਨੇ, ਯੂ ਨੋ ਕੁਛ ਪੁਰਾਣੇ ਵਾਲੇ ਨੇ ਜਿਹੜੇ ਹੁਣ ਕਮਰਸ਼ੀਅਲ ਹੋ ਚੁੱਕੇ ਨੇ, ਜਿੱਦਾਂ ਨਸੀਰੁਦੀਨ ਸ਼ਾਹ, ਵੈਨ ਆਈ ਵਾਜ਼ ਯੰਗ ਨਸੀਰੁਦੀਨ ਸ਼ਾਹ ਵਾਜ਼ ਦਾ ਵਨ ਆਫ ਦੈਮ, ਨਸੀਰੁਦੀਨ ਸ਼ਾਹ ਐਂਡ ਵਿਵੇਕ ਵਾਸਵਾਨੀ, ਐਂਡ ਇੱਕ ਅਨਦਰ ਵਨ ਹੁੰਦਾ ਸੀਗਾ ਯੂ ਨੋ ਇਹ ਥੋੜ੍ਹੇ
0: ਜਿਹੇ ਓਮਪੁਰੀ,
1: ਓਮਪੁਰੀ ਯੈਸ,
0: ਸਮਿਤਾ ਪਾਟਿਲ। ਮੈਂ ਕਾਲੀ ਮੰਨੂਗਾ, ਮੈਂ ਕਾਲੀ ਅਰਧ ਸੱਤੇ ਦੇਖੀ ਗੋਵਿੰਦ ਨਿਹਾਲਨੀ ਦੀ, ਆਰਟ ਹਾਊਸ ਫਿਲਮ ਐਂਡ ਆਲ,
1: ਯੈਸ
0: ਠੀਕ ਸੀ, ਗੁੱਡ ਸੀ, ਮਤਲਬ ਜਿੰਨਾ ਕੁ ਨਾਮ ਸੁਣਿਆ ਸੀ ਮੈਨੂੰ ਉਨੀ ਖਰੀ ਨਹੀਂ ਲੱਗੀ।
1: ਨਹੀਂ ਨਹੀਂ ਉਹ ਸਾਰੀਆਂ ਪਿਕਚਰਸ ਨੂੰ ਤੁਸੀਂ ਜੇ ਦੇਖਣਾ ਸਮਝਣਾ ਨਾ, ਉਹਨੂੰ ਥੋੜ੍ਹੀ ਉਮਰ ਲੱਗਦੀ ਹੈ ਤੁਹਾਨੂੰ, ਉਨਾ ਉਸ ਲੈਵਲ ਤੇ ਮੈਚਿਓਰ ਹੋਣਾ ਪਊਗਾ, ਫਿਰ ਜਾ ਕੇ ਤੁਹਾਨੂੰ ਗ੍ਰਾਸਪ ਆਉਂਦੀ ਹੈ ਕਿ ਵਟ ਹੀ ਇਜ਼ ਟਰਾਇੰਗ ਟੂ ਟੈਲ।
0: ਤੁਸੀਂ ਮੇਰੇ ਫਾਦਰ ਸਾਹਿਬ ਵਰਗੀ ਗੱਲ ਕੀਤੀ, ਉਹ ਨਾ ਮੇਰੇ ਕਜ਼ਨ, ਉਹਨਾਂ ਦਾ ਭਤੀਜਾ ਹੈ ਨਾ, ਉਹਨਾਂ ਨੂੰ ਗਾਈਡ ਫਿਲਮ ਬਹੁਤ ਪਸੰਦ ਸੀ, ਬੈਠੇ ਦੇਖ ਰਹੇ ਉਹਨਾਂ ਦੇ ਨਾ ਉਹ ਪੈਰ ਘੁੱਟਦੇ ਪਏ ਭਾਜੀ, ਤੇ ਕਹਿੰਦੇ ਅੰਕਲ ਤੁਸੀਂ ਆਹ ਫਿਲਮ ਬਹੁਤ ਵੇਖਦੇ ਹੋ, ਕਹਿੰਦੇ ਬੇਟਾ ਤੂੰ ਹਜੇ ਛੋਟਾ, ਤੈਨੂੰ 8 ਵਾਰ ਲੱਗਣਗੇ ਸਮਝਣ ਲਈ। ਉਹ ਇੰਨਾ ਸੀਰੀਅਸ ਲੈ ਗਿਆ, ਇੰਨਾ ਸੀਰੀਅਸ ਲੈ ਗਿਆ, ਉਹ ਡੀਵੀਡੀ ਦਾ ਟਾਈਮ ਆ ਚੁੱਕਾ ਸੀਗਾ, ਉਹਨੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੀ ਹੈ ਨਾ। ਫਿਰ ਬਾਅਦ ਚੋਂ ਜਦੋਂ ਆਪਾਂ ਵੈਨ ਵੀ ਵਰ ਵਿਜ਼ਿਟਿੰਗ ਦੈਮ, ਉਹਨੇ ਸਪੈਸ਼ਲੀ ਅੰਕਲ ਆ ਕੇ ਵੇਖੋ, ਮੈਂ ਕਹਿੰਦਾ ਮੈਂ ਦੇਖੋ ਫਿਲਮ ਦੇਖੀ ਇੱਕ ਵਾਰੀ ਦੇਖ ਲਿੱਤੀ ਹੈ। ਮੈਂ ਕਿਹਾ ਬਾਈ ਸਹੀ ਹੈ, ਪਾਪਾ ਦਾ ਸਾਰਕੈਜ਼ਮ ਮੈਨੂੰ ਖਤਰਨਾਕ
1: ਹੈ। ਜਿੱਦਾਂ ਮੈਂ ਮੇਰੇ ਦਾਦਾ ਜੀ ਨੂੰ ਪੁੱਛਦੀ ਜਦੋਂ ਮੈਂ ਛੋਟੀ ਸੀਗੀ ਨਾ, ਪੁੱਛਦੀ ਸੀ ਉਹਨਾਂ ਦੀ ਨਾ ਫੇਵਰੇਟ ਹੁੰਦੀ ਸੀਗੀ ਹੀਰੋਇਨ, ਵਟਸ ਹਰ ਨੇਮ,
0: ਵਿਜੰਤੀਮਾਲਾ,
1: ਨੋ ਨੋ ਨੋ ਨੋ ਨੋ, ਸੰਜੇ ਦੱਤ ਦੀ ਮਮ, ਮਜ਼ਾਕ ਮਜ਼ਾਕ ਚ ਪੁੱਛਿਆ ਮੰਮੀ ਖੇਡੀ, ਚਾਰ ਪੰਜ ਸਾਲਾਂ ਦਾ ਨਿਆਣਾ ਉਹਨੂੰ ਕੀ ਪਤਾ ਹੋਣਾ ਨਾ, ਆਈ ਸੈਡ ਨਰਗਿਸ ਕਿੰਨੀ ਜਿਹੜੀ ਮਦਰ ਇੰਡੀਆ ਕਿੰਨੀ ਵਾਰੀ ਦੇਖੀ ਨਾ, ਕਿਉਂਕਿ ਉਹਦੇ ਚਿਤਰਾਰ ਚ ਗਾਣੇ ਮੁਣੇ ਆਉਂਦੇ ਰਹਿੰਦੇ ਹੁੰਦੇ ਸੀ ਨਾ, ਤਾਂ ਕਰਕੇ ਆਈ ਨਿਊ ਇਟ। ਕਹਿੰਦੇ ਬੜੇ ਸੀਰੀਅਸ ਹੋ ਗਏ, ਕਹਿੰਦੇ ਭਾਈ ਸਾਨੂੰ ਪਤਾ ਹੀ ਨਹੀਂ ਆ।
0: ਅੱਛਾ,
1: ਕਹਿੰਦੇ ਅਸੀਂ ਸਿਨੇਮਾ ਬਣਾਉਂਦੇ ਸੀਗੇ, ਕਹਿੰਦੇ ਜਦੋਂ ਜਦੋਂ ਵੀ ਬਸ ਦੇਖਦੇ ਦੇਖਦੇ ਥੱਕ ਜਾਂਦੇ ਸੀ ਉਦੋਂ ਉੱਠ ਕੇ ਘਰੇ ਆ ਜਾਂਦੇ ਸੀ।
0: ਯਾਰ ਈਜ਼ੀ ਟਾਈਮਸ ਹੈ ਨਾ,
1: ਈਜ਼ੀ ਟਾਈਮਸ,
0: ਕੋਈ ਚੱਕਰ ਨਹੀਂ, ਕੁਝ ਰੌਲਾ ਨਹੀਂ, ਰੱਪਾ ਨਹੀਂ,
1: ਬਿਊਟੀਫੁਲ। ਯੈਸ,
0: ਤੁਸੀਂ ਅੱਜ ਦਾ ਸੋਚੋ ਫਿਲਮ ਵੇਖਣ ਜਾਣੀ ਹੈ ਨਾ, ਮੈਂ ਓਡੀਸੀ ਆਈ 2 ਹਫ਼ਤੇ ਪਹਿਲਾਂ, ਤੇ ਮੈਂ ਬਹੁਤ ਫੈਨ ਹਾਂ ਕ੍ਰਿਸਟੋਫਰ ਨੋਲਨ ਦਾ, ਤੇ ਮੈਨੂੰ ਸੀਗਾ ਕਿ ਮੈਂ IMAX ਹੀ ਦੇਖਣੀ ਆ ਸੋ ਮੈਨੂੰ ਉਹ ਫਿਲਮ ਦਾ IMAX ਦਾ ਸੈਸ਼ਨ ਬੁੱਕ ਕਰਨ ਲਈ ਉਹ ਪ੍ਰੀ ਸੇਲ ਓਪਨ ਹੋਈ ਤੇ ਮੈਂ ਲੋਕਾਂ ਨਾਲ ਨਾ ਮਤਲਬ ਮੈਂ ਇੰਟਰਨੈਟ 'ਚ ਲਾਈਨ 'ਚ ਕਿਊਡ ਆਪਾਂ ਕਿ ਹਾਏ ਕਿਸੇ ਤਰੀਕੇ ਮੈਨੂੰ ਟਿਕਟ ਮਿਲ ਜਾਏ ਫਿਰ ਆ ਕੇ ਤੁਸੀਂ ਪਾਰਕਿੰਗ ਲੱਭੋਗੇ ਕਾਰਟਨ 'ਚ ਤਾਂ ਪਾਰਕਿੰਗ ਹੈ ਨਹੀਂ ਫਿਰ ਬਾਅਦ 'ਚੋਂ ਪਾਰਕਿੰਗ ਵੈਲੀਡੇਟ ਕਰਾਓ ਫਿਰ ਬੰਦਾ ਫਿਲਮ ਵੇਖਣ ਜਾਂਦਾ ਕਿਤੇ ਐਂਡ ਦੇਖੋ ਦਾਦਾ ਜੀ ਕਹਿੰਦੇ ਯਾਰ ਜਦੋਂ ਸ਼ੁਰੂ ਹੋਈ ਹੋਈ ਖਤਮ ਹੋ ਗਿਆ ਮਨ ਉੱਠ ਗਿਆ ਚਲੇ ਗਿਆ ਸੁਨੀਲ ਦਾ ਤਾਂ ਮਰਿਆ ਨਹੀਂ ਮਰਿਆ ਬਾਅਦ ਦੀ ਗੱਲ ਮੇਰਾ ਮਨ ਨਹੀਂ ਸੀ ਮੈਂ ਆ ਗਿਆ
1: ਕਿਸੇ ਕਿਸੇ ਦਿਨ ਫੇਰ ਤੁਹਾਨੂੰ ਬੈਠ ਕੇ ਛਡਾਉਂਗੀ ਕਿਸੇ ਮੇਰੇ ਦਾਦਾ ਜੀ ਦੇ ਹੀ ਵਾਸ ਵੈਰੀ ਵੈਰੀ ਕਾਮ ਸੋਲ ਮਤਲਬ ਵੈਰੀ ਜੈਂਟਲ ਉਹਨਾਂ ਨੇ ਨਾ ਮਤਲਬ ਉਹਨਾਂ ਨੇ ਫਿਲਮ ਦੇਖਣਾ ਜਾਂ ਉਹਨਾਂ ਨਾਲ ਕੋਈ ਵੀ ਕੰਮ ਕਰਨਾ ਮੇਰੇ ਲਈ ਤਾਂ ਅੱਜ ਦਿਨ ਤੱਕ ਉਹ ਫੁੱਲ ਆਫ ਮੈਮਰੀਜ਼ ਨੇ
0: ਹੁੰਦਾ ਹਨਾ
1: ਉਹ ਇੱਕ ਵਾਰੀ ਬੈਠੇ ਬੈਠੇ ਨਾ ਫਿਲਮ ਦੇਖਦੇ ਪਏ ਨਾ ਉਹਨਾਂ ਨੂੰ ਹੁੰਦਾ ਸੀ ਜਦੋਂ ਫਿਲਮ ਦੇਖਣੀ ਹੈ ਨਾ ਫਿਰ ਕੋਈ ਪਰੇਸ਼ਾਨ ਨਾ ਕਰੇ ਮੇਰੀ ਦਾਦੀ ਜੀ ਕਹਿੰਦੇ ਲੈ ਨਿਆਣੇ ਨੂੰ ਕੀ ਸਮਝਾਉਣਾ ਆਪ ਤਾਂ ਤੂੰ ਟੀਵੀ ਅੱਗੇ ਚੁੱਪ ਗਿਆ
0: ਨਾਨਾ ਜੀ ਯਾਦ ਆ ਗਏ ਉਹਨਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਸੀ ਬਹੁਤ ਤੇ ਮੇਰਾ ਸਭ ਤੋਂ ਛੋਟਾ ਕਜ਼ਨ ਉਹਨਾਂ ਦਾ ਜਿਹੜਾ ਪੋਤਾ ਸੀ ਉਹਨੇ ਵੀ ਜਿਸ ਤਰ੍ਹਾਂ ਨਾ ਓਬਵੀਅਸਲੀ ਦਾਦਾ ਜੀ ਸੰਗਤ ਕਰਨੀ ਉਹਨਾਂ ਦੇਖੀ ਆ ਨਾ ਦੇਖੀ ਆ ਨਾ ਦੇਖੀ ਨਾ ਤੇ ਸਾਡੇ ਝਾਈ ਜੀ ਕਹਿੰਦੇ ਹਨਾ ਕਿ ਤੁਸੀਂ ਇਹਨੂੰ ਬਹੁਤ ਲਾਗੇ ਬਿਠਾਉਂਦੇ ਹੋ ਕਿ ਉਹ ਨਾ ਹੀ ਰਿਫਿਊਜ਼ ਟੂ ਵੇਅਰ ਐਨਕਾਂ ਐਵਰ ਹੀ ਵਾਸ ਲਾਈਕ ਕਿ ਮੈਨੂੰ ਤਾਂ ਲੱਗਿਆ ਹੀ ਨਹੀਂ ਸੋ ਕਾਫੀ ਨੇੜੇ
1: ਮੈਨੂੰ ਪਤਾ ਲੱਗਦਾ ਨਾਨੇ ਤੇ ਕੌਣ
0: ਗਿਆ ਥੈਂਕ ਯੂ ਸੋ ਮਚ ਉਹਨੂੰ ਕਿਹਾ ਕਿ ਇਹਨੂੰ ਗੋਦੀ 'ਚ ਬਿਠਾ ਕੇ ਰੱਖਿਆ ਹੋਇਆ ਕਿ ਇੰਨੇ ਲਾਗੇ ਹੋ ਵੇਖ ਦੋ ਇਹਦੇ ਤਾਂ ਐਨਕਾਂ ਲੱਗ ਜਾਣਗੀਆਂ ਉਹਨਾਂ ਨੇ ਪਿੱਕ ਕੀਤਾ ਆਪਣੇ ਸਾਈਡ ਤੇ ਬਿਠਾ ਲਿਆ ਚੱਲ ਇਹਦੇ ਨਾਲ ਤਾਂ ਸੈੱਟ ਹੋ ਗਿਆ ਨਾ ਵੈਸੇ ਨਾ ਮੈਨ ਆਰ ਸੋ ਬੇਸਿਕ ਸੋ ਸਿੰਪਲ ਹਨਾ ਇਟਸ ਸੱਚ ਅ ਪ੍ਰਿਵਿਲੇਜ ਟੂ ਬੀ ਅ ਮੈਨ ਨਾ
1: ਨਹੀਂ ਦੇਖੋ ਪਤਾ ਕੀ ਅੱਜ ਦੇ ਜ਼ਮਾਨੇ 'ਚ ਵੀ ਨਾ ਜੇ ਤੁਹਾਨੂੰ ਕੋਈ ਸਿੰਪਲ ਪਰਸਨ ਲੱਭਦਾ ਨਾ ਜਸਟ ਸਟਿਕ ਟੂ ਦੈਟ ਪਰਸਨ ਡੂ ਨਾਟ ਟਰਾਈ ਟੂ ਚੇਂਜ ਦੈਟ ਪਰਸਨ ਡੂ ਨਾਟ ਟਰਾਈ ਟੂ ਟੈਲ ਦੈਟ ਪਰਸਨ ਕਿ ਆਹ ਸਹੀ ਆ ਗਲਤ ਆ ਨੋ ਉਹ ਜਿਹੜੀ ਇੱਕ ਨਾ ਇੱਕ ਕਹਿੰਦੇ ਨਾ ਕੂਲ ਬਰੀਜ਼ ਜ਼ਿੰਦਗੀ ਦੇ ਵਿੱਚ ਉਹ ਹੀ ਆ ਉਹ ਇੱਕ ਜਿਹੜੀ ਸਾਦਗੀ ਆ ਉਹ ਇੱਕ ਜਿਹੜਾ ਯੂ ਨੋ ਸਟਰੇਟ ਸਿੱਧਾ ਪੰਥੀ ਹੈ ਨਾ ਉਹ ਵਾਲਾ ਹੁਣ ਮੈਨੂੰ ਯਾਦ ਆਈ ਅੱਜ ਇੱਕ ਮੇਰੀ ਸਾਡੇ ਇੱਕ ਬੇਟੀ ਆ ਜਿਹਦਾ ਉਹਦੇ ਅੱਜ ਸੇਰਾ ਉਹਦਾ ਨਾਮ ਸੇਰਾ ਆ
0: ਓਕੇ
1: ਤੇ ਗੋਰੀ ਆ ਤੇ ਉਹਦੇ ਅੱਜ ਅੱਜ ਸਵੇਰੇ ਸਵੇਰੇ ਫੋਨ ਆਇਆ ਕਿ ਆਂਟੀ ਆ ਵੀ ਹੈਡ ਅ ਵੀ ਆਰ ਬਲੈਸਡ ਵਿਦ ਅ ਬੇਬੀ ਬੋਏ ਥੈਂਕ ਯੂ ਮੈਂ ਉਹਨਾਂ ਨੂੰ ਅੱਜ ਮੈਸੇਜ ਫੋਰਵਰਡ ਕਰ ਦੂੰਗੀ ਉਹਨਾਂ ਦਾ ਹਸਬੈਂਡ ਹੀ ਇਜ਼ ਓ ਵੈਰੀ ਸਿੰਪਲ ਪਰਸਨ ਫਸਟ ਟਾਈਮ ਦੇ ਕੇਮ ਟੂ ਆਰ ਹੋਮ ਬਿਕੋਜ਼ ਮੇਰੀ ਬੇਟੀ ਦੇ ਫਰੈਂਡਸ ਨੇ ਦੇ ਕੇਮ ਟੂ ਆਰ ਹੋਮ ਦੇ ਸੈਡ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਪਤਾ ਸੀ ਸੇਰਾ ਇਜ਼ ਵੈਰੀ ਫਸੀ ਈਟਰ ਟੂ ਸਟਾਰਟ ਵਿਦ ਸ਼ੀ ਇਜ਼ ਅ ਫਸੀ ਈਟਰ ਔਰ ਮੈਨੂੰ ਪੁੱਛਿਆ ਸੀ ਡਿਲਨ ਆਰ ਯੂ ਅ ਫਸੀ ਈਟਰ ਲਾਈਕ ਹਰ ਔਰ ਯੂ ਕੈਨ ਟਰਾਈ ਹੀ ਸੈਡ ਯੇ ਆਈ ਕੈਨ ਟਰਾਈ ਉਹਨੇ ਜੋ ਵੀ ਸੀਗਾ ਟਰਾਈ ਕਰ ਲਿਆ ਉਹਨੇ ਬਾਅਦ ਚੋਂ ਨਾ ਮੈਨੂੰ ਕਿਹਾ ਚਾਹ ਦੇ ਨਾਲ ਨਾ ਮੈਨੂੰ ਪਿੰਨੀਆਂ ਬਣੀਆਂ ਹੋਈਆਂ ਸੀਗੀਆਂ ਯੂ ਵਾਂਟ ਟਰਾਈ ਦਿਸ ਹੀ ਸੈਡ ਵਟ ਇਜ਼ ਦਿਸ ਆਈ ਸੈਡ ਇਟਸ ਅ ਗੁੱਡ ਪਾਵਰ ਹਾਊਸ ਥਿੰਗ ਹੀ ਨੇ ਤਾਂ ਹੀ ਟਰਾਈਡ ਐਂਡ ਜਾਣ ਟਾਈਮ ਮੈਨੂੰ ਕਿਹਾ ਮੈਂ ਤੈਨੂੰ ਮੈਂ ਪੈਕ ਵੀ ਕਰਕੇ ਦੇ ਦਾਂ ਕਹਿੰਦਾ ਸੋ ਲੋਂਗ ਇਟਸ ਫਰੀ ਆਈ ਕੈਨ ਟੇਕ ਇਟ ਸੋ ਨਾਈਸ
0: ਮਤਲਬ
1: ਸਿੱਧੀ ਸਿੱਧੀ ਗੱਲ ਹੁਣ ਹੁਣ ਮੈਨੂੰ ਯਾਦ ਆ ਨਾ ਹੁਣ ਜਦੋਂ ਵੀ ਮੈਂ ਬਣਾਵਾਂ ਨਾ ਮੈਂ ਉਹਨੂੰ ਜ਼ਰੂਰ ਭਜਵਾਉਣੀ ਹੁੰਦੀ ਹੈ ਪਿੰਨੀਆਂ ਨਾ ਜ਼ਰੂਰ ਉਹਨੂੰ ਥੋੜ੍ਹੀ ਜਿਹੀ ਭਜਵਾ ਦੇਣੀ ਹੁੰਦੀ ਹੈ ਕਿ ਨਹੀਂ ਹੀ ਲਾਈਕ ਇਟ ਓਕੇ
0: ਅੱਛਾ ਪਿੰਨੀ ਨੂੰ ਪ੍ਰੋਟੀਨ ਬਾਲ ਹੀ ਕਹਿ ਸਕਦੇ ਹੋ ਬੈਟਰ
1: ਯੇ ਪ੍ਰੋਟੀਨ
0: ਹੋਰ ਕੁਝ ਨਹੀਂ ਮਤਲਬ ਗੋਰਿਆਂ ਨੂੰ ਬੰਦਾ ਕਿਸ ਤਰ੍ਹਾਂ ਹਨਾ ਕਵੇ ਪਿੰਨੀ ਦਾ
1: ਯੂ نو ਦੇ ਪਾਵਰ ਬਾਲਸ ਔਰ ਦੇ ਸੇ ਪ੍ਰੋਟੀਨ ਬਾਲਸ ਯੂ نو
0: ਪਾਵਰ ਬਾਲ ਤਾਂ ਥੋੜੀ ਸਾ ਐਨੀਮੇ ਟਾਈਪ ਲੱਗਦਾ ਸਰ ਡਰੈਗਨ ਬਾਲਸ ਹੀ ਟਾਈਪ ਸ਼ੁਰੂ
1: ਨਹੀਂ ਲੱਗਦਾ ਬੰਦਾ ਲੋਟੋ ਖੇਡਣ ਜਾ ਰਿਹਾ
0: ਹਾਂ ਬਾਕੀ ਬੰਦਾ ਕਵੇ ਹਾਂਜੀ ਇੱਥੇ ਵੀ ਟਿਕਟਾਂ ਨਹੀਂ ਮਿਲਣੀਆਂ ਸ਼ੁਰੂ ਹੋਈਆਂ ਤੁਹਾਡੇ ਨਾਲ ਘਰੋਂ ਹੀ ਕੰਮ ਸ਼ੁਰੂ ਕਰਤਾ ਇਹ ਤਾਂ ਕਨਫਿਊਜ਼ ਨਾ ਪਾਵਰ ਬਾਲ ਇਜ਼ ਨਾਟ ਨਾਈਸ ਆਪਾਂ ਬਈ ਦੱਸੋ ਜਿੰਨਾ ਕੁ ਟਾਈਮ ਰਹਿ ਗਿਆ ਤੁਸੀਂ ਦੱਸੋ ਪਿੰਨੀਆਂ ਨੂੰ ਅੰਗਰੇਜ਼ੀ 'ਚ ਕਿਸੇ ਗੋਰੇ ਭਰਾ ਨੂੰ ਖਵਾਉਣੀ ਹੋਵੇ ਹਨਾ ਤੇ ਕੀ ਕਿਹਾ ਜਾਵੇ ਤਦ ਤੱਕ ਆਪਾਂ ਲੱਕੀ ਜੀ ਦੀ ਕਾਲ ਲੈ ਲੈਣਾ
1: ਯੈਸ ਪਲੀਜ਼
0: ਹਾਂਜੀ ਲੱਕੀ ਜੀ ਤੁਸੀਂ ਆਨਰ ਹੋ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਲੱਕੀ ਜੀ ਸਤਿ ਸ਼੍ਰੀ ਅਕਾਲ ਜੂਨੀਅਰ ਲੱਕੀ ਜੀ
0: ਕੀ ਹਾਲ ਲੱਕੀ ਆ ਗਏ ਹੈ
1: ਕੀ ਹਾਲ ਚਾਲ ਛੋਣੀ ਬੁੱਟੂ
2: ਠੀਕ ਹੈ
1: ਠੀਕ ਹੈ ਓਏ ਛੱਡੇ ਛੱਡੇ ਕਾਲ ਜੇ ਠੰਡ ਪੈਦੀ ਪਾਤੀ ਟਿੱਕਾ ਕਹਿ ਕੇ
0: ਠੀਕ ਹੈ ਹੈ
1: ਯੋ ਯੂਟ ਤੁਸੀਂ ਕਿੰਨੇ ਸਾਲ ਦੇ ਹੋਗੇ ਬੁੱਟੂ
2: ਚਾ
1: ਓ ਮਾਈ ਗੋਡ
0: ਬਿਗ ਮੈਨ
1: ਯੂ ਆਰ ਅ ਬਿਗ ਬੋਏ
0: ਰਿਸਪੋਨਸਿਬਲ ਬੋਏ ਹੋ ਗਏ ਹੁਣ ਤੇ
1: ਓ ਦੇਖੋ ਗੱਲਾਂ ਵੀ ਕਿੰਨੀਆਂ ਸੋਹਣੀਆਂ ਕਰਦੇ ਨੇ ਤੁਸੀਂ ਕੀ ਕੀ ਕੀ ਸੁਣਾ ਲੈਨੇ ਹੋ
2: ਹਾਂਜੀ
1: ਹਾਂ
0: ਹਾਂਜੀ ਹਾਂ ਇਹ ਮੇਨ
1: ਯੈਸ ਅੱਛਾ ਥੋੜਾ ਥੋੜਾ ਨਾਮ ਕੀ ਆ ਗੁਰਫਤਿਹ ਸਿੰਘ
0: ਯੈਸ
1: ਗੁਰਫਤਿਹ ਔਰ ਮੈਂ ਗਲਤ ਸੋਰੀ
3: ਸਤਿ ਸ਼੍ਰੀ ਅਕਾਲ ਭੈਣ ਜੀ
1: ਸਤਿ ਸ਼੍ਰੀ ਅਕਾਲ ਆਸੀ ਸਾਹਿਬ ਕੀ ਹਾਲ ਚਾਲ
3: ਬਸ ਵਧੀਆ ਸਤਿ ਸ਼੍ਰੀ ਅਕਾਲ ਵੀਰੇ ਕਿੱਦਾਂ
0: ਵਧੀਆ ਜੀ ਵਧੀਆ
1: ਮੈਂ ਤੁਹਾਡੀਆਂ ਰੀਲਾਂ
0: ਆਵਾਜ਼ ਅਚਾਨਕ ਹੀ ਚੇਂਜ ਹੋ ਗਈ ਬੱਚੇ ਦੀ ਹੈ ਬੜਾ ਮੈਂ ਚੋਰ ਹੋ ਗਿਆ ਆਪਾਂ ਹੁਣੇ ਕਿਹਾ 4 ਸਾਲ ਦੇ ਰਿਸਪੋਨਸਿਬਲ ਹੋ ਗਏ ਵਾਹ ਜਾਦੂ ਹੈ ਸਾਡੇ ਅੰਦਰ
1: ਅਜੀ ਸਾਹਿਬ ਅੱਜ ਜਿਹੜੀਆਂ ਤੁਸੀਂ ਕੰਪਲੇਂਟਾਂ ਪਾਉਂਦੇ ਹੋ ਨਾ ਮੈਂ ਮੇਰੀ ਘਰ ਵਾਲੀ ਬਹੁਤ ਸਾਊ ਹੈ ਲੈ ਜਾਓ ਆਪਣੇ ਘਰਦਿਆਂ ਨੂੰ ਮੈਂ ਕਿਸੇ ਦਿਨ ਦੋ ਕੰਨਾਂ ਵਿਚਾਲੇ ਸਿਰ ਕਰ ਦੇਣਾ ਆ ਦੁਬਾਰਾ ਇਹੀ ਜੀ ਗੱਲ ਕਹੀ
0: ਕੀ ਚੱਲ ਰਿਹਾ
1: ਵੀ ਛੋਟੇ ਭਾਈ ਡਾਂਟ ਸਕਦੇ ਹੁੰਦੇ ਆ
0: ਠੀਕ ਹੈ ਬਾਈ ਠੀਕ ਹੈ
3: ਤੁਸੀਂ
0: ਬੜੀਆਂ ਗੱਲਾਂ ਕਰ ਲੈਣੇ ਹੋ
1: ਤੁਹਾਨੂੰ ਕਰਨਾ ਆਉਂਦਾ
3: ਬੋਲੋ
0: ਅੱਛਾ ਇਹ ਕੌਣ ਹੈ ਇਹ ਕੌਣ
1: ਚੀਕ ਮਾਰਨੀ ਆਉਂਦੀ
0: ਇਹ ਕੌਣ
1: ਹੈਲੋ ਓ ਮਾਣੋ ਬਿੱਲੀ ਕਿੱਥੋਂ ਆ ਗਈ ਓ
0: ਇਹ ਕੌਣ ਆ ਗਿਆ ਬਈ
1: ਓ ਮਾਈ ਗੋਡ
0: ਹੈਂ ਹੈਂ
1: ਸਾਡੇ ਘਰੇ ਵੀ ਸਨੀ ਦਿਓਲ ਜੰਮਿਆ ਹੋਇਆ ਸਨੀ ਦਿਓਲ ਆਸੀ
3: ਚੁੱਪ ਕਰਾਉਣਾ ਪੈਂਦਾ
0: ਪੰਜਾਬੀ
3: ਵਰਜਨ ਬਣਾਇਆ ਇਹਨੇ
0: ਕਿਆ ਬਾਤ ਹੈ ਪੁੱਤਰਾ ਵਾਹ
3: ਠੀਕ ਹੈ ਓਕੇ ਡਨ ਹੁਣ ਪਾਪਾ ਗੱਲ ਕਰ ਲੈਣ ਚਲੋ ਤੁਸੀਂ ਆਏ ਹੋ ਤਾਂ ਮੈਂ
1: ਸਵੀਟ
0: ਵਾਹ ਜੀ ਵਾਹ ਭਰਤ ਮਿਲਾਪ ਹੋ ਗਿਆ
1: ਭਰਤ ਮਿਲਾਪ
0: ਕਿਆ ਬਾਤ
3: ਬਿਲਕੁਲ ਬਿਲਕੁਲ ਹਾਂਜੀ
1: ਨਹੀਂ ਨਹੀਂ ਰੱਖੜੀਆਂ ਆਉਂਦੀਆਂ ਜਾਂਦੀਆਂ ਨੇ
0: ਓ ਹਾਂ ਲੈ ਬਈ
1: ਯੈਸ
0: ਕੀ ਬਾਤ
3: ਆਵਾਂਗੇ ਆਵਾਂਗੇ ਤੁਸੀਂ ਆਇਓ
1: ਯੈਸ ਯੈਸ ਦੇਖੋ ਦੇਖੋ ਜਿਹੜਾ ਇਹ ਪਿਆਰ ਆ ਨਾ ਦਿਸ ਇਜ਼ ਕਾਲਡ ਰੱਖੜੀ ਬਿਨਾ ਜਿਹੜਾ ਦਿਖਦਾ ਵੀ ਨਹੀਂ ਹੈ ਬੰਧਨ ਪਰ ਇੱਕ ਹੈਗਾ ਬੰਧਨ
3: ਹਾਂਜੀ ਨਹੀਂ ਬਿਲਕੁਲ
1: ਦੈਟ ਇਜ਼ ਅ ਗ੍ਰੇਟ ਵਨ
3: ਹਾਂਜੀ ਨਹੀਂ
1: ਬਿਲਕੁਲ ਐਂਡ ਆਈ ਐਮ ਲੱਕੀ ਆਈ ਹੈਵ
0: ਲੱਕੀ
1: I'm lucky. I have a brother like named Lucky.
0: Wow, wow, wow.
3: Haanji. Achha ji. Paaji ne aaya.
0: Paaji ohi ji.
1: Charles te na Camilla ne ratta paya hazi raat da.
0: Koi rola ja paya unna
1: da. Oh, sulah karan gaye ne.
0: ਅੱਜ ਬਾਬਾ ਰਣਜੋਤ ਜੀ ਉਧਰ ਪਾਸੇ ਉਧਰਲੇ ਪਾਸੇ ਗਏ ਨੇ
3: ਹਾਂਜੀ
0: ਜੀ
3: ਬਸ ਭਾਜੀ ਮੈਂ ਇਹ ਗੱਲ ਨੀ ਕਰਾਉਣੀ ਤੇ ਮੈਂ ਕਿਹਾ ਚਲੋ ਨਾਲ ਬਹਾਨੇ ਨਾ ਮੈਂ ਵੀ ਸਤਿ ਸ਼੍ਰੀ ਅਕਾਲ ਬੁਲਾ ਲੈਣਾ
0: ਵੈਰੀ ਗੁੱਡ ਵੈਰੀ ਗੁੱਡ
1: ਸੋ ਸਵੀਟ ਆਸੀ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕਵਿਤਾ ਨਹੀਂ ਲਿਖੀ ਕੋਈ
0: ਮੈਂ ਚੇਤਾ ਕਰਾਇਆ ਤੁਹਾਨੂੰ ਬਹੁਤ ਆਹ ਮਾੜਾ ਕੰਮ ਹੈ
1: ਨਹੀਂ ਬੋਲੋ
3: ਜੋ ਜੋ ਕੋ ਖੋਜੋ
1: ਫਟਾਫਟ
0: ਬੋਲਣਾ ਲਗਾਤਾਰ
3: ਪੰਜ ਤਾਂ ਕਹਿ ਨੀ ਤੁਸੀਂ
0: ਕਹਿਤਾ
1: ਸਾਡੀ ਮਰਜ਼ੀ, ਪੰਜ ਤੋਂ ਬਾਅਦ ਅਸੀਂ ਸੱਤ ਵੀ ਕਰ ਸਕਦੇ
0: ਹਾਂ। ਮੈਂ ਕਿਹੜਾ ਬਾਦਸ਼ਾਹ ਅਕਬਰ ਹਾਂ, ਇੱਕ ਵਾਰੀ ਗੱਲ ਕਹਿਤੀ ਤਾਂ ਬਾਅਦ ਚੋਂ ਰੈਕਟੀਫਾਈ ਨਹੀਂ ਕਰ ਸਕਦਾ, ਹੁਣ ਕਹਿ ਦਿੰਦੇ ਸਰ।
1: ਕਿਆ
0: ਬਾਤ ਹੈ, ਲੱਕੀ ਸਰ, ਵੈਲ ਡਨ, ਥੈਂਕ ਯੂ ਸੋ ਮਚ।
3: ਨਹੀਂ, ਆਲ ਗੁੱਡ ਜੀ, ਆਲ ਗੁੱਡ, ਆਲ ਗੁੱਡ। ਚਲੋ ਬੋਲੀ ਸੁਣਾ ਦਿੰਦੇ ਆ ਫਿਰ।
1: ਯੈਸ ਯੈਸ ਪਲੀਜ਼,
3: ਹੈ ਨਾ
1: ਜੀ,
3: ਤੇ ਐਟ ਲੀਸਟ ਸਮਥਿੰਗ।
1: ਯੈਸ ਜੀ, ਬੈਟਰ ਦੈਨ ਨਥਿੰਗ।
3: ਬਿਲਕੁਲ ਜੀ, ਬਿਲਕੁਲ ਬਿਲਕੁਲ। ਮੈਂ ਤੈਨੂੰ ਲੈਣ ਆ ਗਿਆ, ਤੂੰ ਲੱਗ ਪੈਂਦੀ ਨੀ ਖੁੰਜੇ, ਨੀ ਕੱਲੇ ਭੋਰ ਦਾ ਚਿੱਤ ਨੀ ਲੱਗਦਾ,
0: ਬੱਲੇ ਬੱਲੇ ਬੱਲੇ ਬੱਲੇ।
3: ਉਹ ਕੱਲੇ ਭੋਰ ਦਾ ਚਿੱਤ ਨੀ ਲੱਗਦਾ, ਸੁਣੀ ਹਵੇਲੀ ਗੂੰਜੇ, ਨੀ ਕਿਹੜਾ ਮੇਰੇ ਭਾਂਡੇ ਮਾਂਜੂ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ।
3: ਨੀ ਕਿਹੜਾ ਮੇਰੇ ਭਾਂਡੇ ਮਾਂਜੂ, ਕੌਣ ਵੇਲੇ ਨੂੰ ਹੁੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀ
1: ਕੁੰਜੇ ਲੈ ਕੇ ਜਾਊਂਗਾ,
0: ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ।
3: ਮੁਰਗਾ ਚੱਲੂਗਾ ਕੇ ਦਾਲ ਚੱਲੂਗੀ, ਮੁਰਗਾ ਚੱਲੂਗਾ ਕੇ ਦਾਲ ਚੱਲੂਗੀ, ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ,
1: ਕਹਿੰਦੀ ਸੇਰੇ ਲਾ ਕੇ ਆ ਜਾ ਤੇਰੇ ਨਾਲ ਚੱਲੂਗੀ। ਵਾਹ ਜੀ ਵਾਹ,
0: ਵਾਹ ਵਾਹ ਵਾਹ। ਤੁਸੀਂ ਇੱਕ ਵਾਰੀ ਹੋਰ ਜੇ ਕਹਿ ਦਿੱਤਾ ਨਾ, ਮੈਂ ਸਿਸਟਮ ਤੋੜ ਜਾਣਾ।
1: ਉਹਨਾਂ ਚ ਕ੍ਰਿਸ਼ਨ ਜੀ ਢੋਲਕੀਆਂ ਛੈਣੇ ਦੀ ਚੌਂਕੀ ਆ ਗਈ।
0: ਮੈਂ ਗਿੱਧਾ ਜਿਹਾ ਸਟਾਰਟ ਕਰ ਹੀ ਦਿੱਤਾ ਸੀ, ਤੁਸੀਂ ਥੰਮ ਜਾ ਹੁਣ। ਮੈਂ ਕਹਿੰਦਾ
1: ਲੋਕੀ ਕਹਿੰਦੇ ਬੱਸ ਕਰ ਬੱਸ ਕਰ,
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਜੋ ਕੰਮ ਬੋਲੀਆਂ ਦਾ ਨਾ, ਬੋਲੀਆਂ ਦਾ ਹੀ ਆ,
1: ਬੋਲੀਆਂ ਚ ਜਿਹੜਾ ਮਜ਼ਾ ਨਾ, ਉਹ ਕੋਈ ਡੀਜੇ ਤੇ ਨਹੀਂ ਆਉਂਦਾ।
0: ਹਾਂ, ਇਹ ਫੈਕਟ ਆ, ਇਹ ਫੈਕਟ ਆ।
1: ਮਤਲਬ ਜਿਹੜਾ ਜਿਹੜੀ ਨਾ, ਇੱਕ ਤੁਸੀਂ ਇੱਕ ਜਿਹੜਾ ਬੋਲਦਾ ਹੁੰਦਾ ਨਾ, ਜਿਹੜੀ ਉਹਦੀ ਐਨਰਜੀ ਆ, ਉਹ ਐਨਰਜੀ ਇਜ਼ ਵੈਰੀ, ਕੀ ਕਹਿੰਦੇ ਹੁੰਦੇ ਨਾ, ਕੰਟੇਜੀਅਸ। ਉਹ ਫਿਰ ਸਾਰਿਆਂ ਨੂੰ ਜਦੋਂ ਲੱਗਦੀ ਆ ਨਾ, ਉਹ ਫਿਰ ਸਾਰਿਆਂ 'ਚ ਜੋਸ਼ ਆਉਂਦਾ ਵੀ ਯਾਰ ਮੈਨੂੰ ਵੀ ਕੋਈ ਪੁਰਾਣੀ ਆ ਜਾਵੇ, ਚਾਹੇ ਪੁਰਾਣੀ ਹੀ ਯਾਦ ਆ ਜਾਵੇ, ਚਾਹੇ ਦੂਜੀ ਵਾਰੀ ਰਿਪੀਟ ਕਰਦਾ, ਬੋਲੀ ਤਾਂ ਪਾਵਾਂ ਮੈਂ। ਇਟਸ ਇਟਸ ਇਟਸ ਐਨਰਜੀ, ਯੂ ਨੋ,
0: ਪੈਰ ਆਪੇ ਟੱਪਾ ਜਾਂ ਮਾਰਨਾ ਸ਼ੁਰੂ ਹੋ ਜਾਂਦਾ। ਹਾਂ,
1: ਐਗਜ਼ੈਕਟਲੀ।
0: ਸੋ ਰਾਈਟ, ਸੋ ਰਾਈਟ, ਸੋ ਰਾਈਟ, ਸੋ ਰਾਈਟ। ਤੇ ਇੱਥੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਪਿੰਨੀ ਇਨ ਇੰਗਲਿਸ਼ ਇਜ਼ ਫਿੰਨੀ।
1: ਫਿੰਨੀ,
0: ਓਹ ਯਾਰ, ਮੈਂ ਦੱਸਦਾ ਪਿੰਨੀ ਨੂੰ ਇੰਗਲਿਸ਼ ਕੀ ਕਹਿਣਾ ਚਾਹੀਦਾ।
1: ਕੀ ਕਹਿਣਾ ਚਾਹੀਦਾ?
0: ਫਿੰਨੀ। ਮੈਡਮ ਕਹਿੰਦੀ ਕਿ ਹਾਂ ਬਈ, ਡੱਡੂ ਕੋ ਇੰਗਲਿਸ਼ ਮੈਂ ਕਿਆ ਕਹਿੰਦੇ ਹੈ, ਕਹਿੰਦਾ ਡੱਡੂ,
1: ਡੱਡੂ,
0: ਦੇਅਰ ਇਜ਼ ਅ ਡੱਡੂ ਦੇਅਰ। ਸਹੀ ਹੋਇਆ ਕਿ ਨਹੀਂ ਹੋਇਆ?
1: ਯੈਸ। ਅੱਛਾ, ਇੱਕ ਹੁਣ ਆਪਾਂ ਹੱਸ ਰਹੇ ਸੀ ਨਾ, ਮੇਰੀਆਂ ਅੱਖਾਂ ਚ ਪਾਣੀ ਆ ਗਿਆ,
0: ਮਾਈ ਗੋਡ,
1: ਤੇ ਹੱਸਦੇ ਹੱਸਦੇ
0: ਜੀ, ਨਹੀਂ ਦੈਟਸ,
1: ਤੇ ਉਹਦੇ ਚ ਮੈਨੂੰ ਇੱਕ ਫੈਕਟ ਯਾਦ ਆ ਗਿਆ।
0: ਕਿਆ?
1: ਕਹਿੰਦੇ ਕਿ ਜਦੋਂ ਸਾਡੀਆਂ ਅੱਖਾਂ 'ਚ ਹੰਝੂ ਆਉਂਦੇ ਨੇ ਨਾ, ਉਹ ਹੰਝੂਆਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹੁੰਦੇ ਹਾਂ ਵੀ ਇਹ ਕਿਸ ਤਰ੍ਹਾਂ ਦਾ ਉਹ ਆ ਹੰਝੂ ਆ।
0: ਓਕੇ,
1: ਇਹ ਗੁੱਸੇ ਪਰੇਸ਼ਾਨੀ ਵਾਲਾ ਆ, ਜਾਂ ਪਿਆਰ ਵਾਲਾ ਆ, ਜਾਂ ਕਿ ਚਿੰਤਾ ਵਾਲਾ ਆ।
0: ਓਕੇ,
1: ਉਹਦੀਆਂ ਨਾ ਇੱਕ ਨਿਸ਼ਾਨੀ ਹੁੰਦੀ ਆ, ਜਿੱਦਾਂ ਸਾਡੀ ਅੱਖ ਆ ਨਾ, ਇੱਕ ਨੱਕ ਵਾਲਾ ਕੋਨਾ ਹੁੰਦਾ ਆ, ਇੱਕ ਕੰਨ ਵਾਲਾ ਕੋਨਾ ਹੁੰਦਾ ਆ। ਸੋ ਫੋਰ ਇੰਸਟੈਂਟ ਵਿਲ ਸੇ, ਜਿਹੜਾ ਨੱਕ ਵਾਲਾ ਕੋਨਾ ਨੰਬਰ 1
0: ਜੀ,
1: ਫਿਰ ਜਿਹੜਾ ਇੱਕ ਮਿਡਲ ਚ ਆ ਜਾਂਦਾ ਨੰਬਰ 2
0: ਜੀ,
1: ਐਂਡ ਜਿਹੜਾ ਕੰਨ ਵਾਲਾ ਕੋਨਾ ਉਹ ਨੰਬਰ 3
0: ਨੰਬਰ 3
1: ਜਸਟ ਟੂ ਐਕਸਪਲੇਨ, ਯੂ ਨੋ, ਜੇ ਰੇਡੀਓ ਤੇ ਆ ਤਾਂ ਕਰਕੇ ਇਸ ਤਰੀਕੇ ਨਾਲ ਐਕਸਪਲੇਨ ਕਰਨਾ ਪੈਣਾ ਹੈ ਨਾ। ਤੇ ਜਿਹੜਾ ਕਹਿੰਦੇ ਨੇ ਕਿ ਜਿਹੜਾ ਸਾਡਾ ਨੰਬਰ 1 ਚ ਆਉਂਦਾ ਨਾ, ਇਟਸ ਇਹ ਹੁੰਦੇ ਨੇ ਜਿਹੜੇ ਵਾਤ ਦੇ ਹੰਝੂ,
0: ਓਕੇ,
1: ਜਿਹੜੇ ਨੱਕ ਦੇ ਕੋਲੋਂ ਆਉਂਦੇ ਨੇ,
0: ਓਕੇ,
1: ਦੇ ਆਰ ਵਾਤ ਦੇ ਹੰਝੂ, ਇਹ ਹੁੰਦੇ ਨੇ ਹਮੇਸ਼ਾ ਫੀਅਰ ਤੇ ਵਰੀ ਵਾਲੇ।
0: ਓਕੇ,
1: ਜਦੋਂ ਤੁਸੀਂ ਵੀ ਕਿਸੇ ਗੱਲ ਤੋਂ ਫੀਅਰ ਜਾਂ ਵਰੀ ਹੁੰਦੀ ਆ ਨਾ, ਉਦੋਂ ਜਿਹੜੇ ਹੰਝੂ ਨਿਕਲਦੇ ਨੇ ਉਹ ਵਾਤ ਵਾਲੀ ਸਾਈਡ ਤੋਂ ਨਿਕਲਦੇ ਨੇ। ਗੱਲ ਕੋਈ ਵੀ ਹੋਈ ਹੋਵੇ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੈਕ ਆਫ ਦੈਟ ਮਾਈਂਡ, ਦੈਟ ਪਰਸਨ ਦੇ ਦਿਮਾਗ 'ਚ ਕੀ ਚੱਲ ਰਿਹਾ ਆ।
0: ਓਕੇ,
1: ਫਿਰ ਜਿਹੜਾ ਮਿਡਲ ਵਾਲਾ ਆ ਜਾਂਦਾ ਆ, ਇਟਸ ਕਾਲਡ ਪਿੱਤ ਦੇ ਹੰਝੂ।
0: ਓਕੇ,
1: ਉਹਦੇ 'ਚ ਜਦੋਂ ਤੁਸੀਂ ਹੰਝੂ ਕੇਰਦੇ ਹੋ ਜਾਂ ਨਿਕਲਦੇ ਨੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਨਾ, ਉਹ ਫਰਸਟ੍ਰੇਸ਼ਨ ਤੇ ਐਂਗਰੀ ਦੇ ਹੁੰਦੇ ਨੇ ਨਾ, ਐਂਗਰ ਦੇ ਹੁੰਦੇ ਨੇ। ਜੋ ਤੁਸੀਂ ਫਰਸਟ੍ਰੇਟਿਡ ਮਹਿਸੂਸ ਕਰਦੇ ਹੋ, ਯੂ ਨੋ ਸਮ ਟਾਈਮ ਬੱਚੇ ਵੀ ਹੁੰਦਾ ਨਾ ਕਿ
0: ਪੈਰਾਨੋਇਡ ਵਗੈਰਾ ਫੀਲ ਕਰ ਰਹੇ ਹੋ,
1: ਫਰਸਟ੍ਰੇਟ ਕਰਦੇ ਕਿ ਮੇਰੀ ਗੱਲ ਕੋਈ ਸਮਝਦਾ ਕਿਉਂ ਨਹੀਂ ਹੈ, ਯੂ ਨੋ ਉਸ ਤਰ੍ਹਾਂ ਹੀ ਖਿੱਚ ਜਾਈ ਚ ਨਾ ਉਹ ਵਾਲੇ ਮਿਡਲ ਚੋਂ ਆਉਂਦੇ ਨੇ। ਫਿਰ ਜਿਹੜਾ ਕੰਨ ਵਾਲੇ ਪਾਸੇ ਜਿਹੜਾ ਸਾਡਾ ਕੋਨਾ ਆ, ਇਟਸ ਕਾਲਡ ਕਫ, ਕਫ ਵਾਲੇ ਟੀਅਰ, ਹੈ ਨਾ, ਪਿਤਵਾਤ ਕਫ ਹੁੰਦਾ ਨਾ, ਉਹ ਕਫ ਵਾਲੇ ਟੀਅਰ ਹੁੰਦੇ ਨੇ, ਉਹ ਤੁਹਾਡੇ ਉਦੋਂ ਆਉਂਦੇ ਨੇ ਜਦੋਂ ਤੁਸੀਂ ਯੂ ਆਰ ਫੁੱਲ ਆਫ ਲਵ ਐਂਡ ਕੰਪੈਸ਼ਨ। ਇਹ ਨਾ ਮੈਨੂੰ ਰੀਅਲਾਈਜ਼ ਹੋਇਆ, ਮੈਂ ਹੁਣ ਯਾਦ ਆ, ਰਿਸਰਚ ਜਿਹੜੀ ਕੀਤੀ ਸੀ ਥੋੜ੍ਹੇ ਟਾਈਮ ਪਹਿਲਾਂ ਕੀਤੀ ਸੀਗੀ ਮੈਂ, ਆਈ ਵੈਂਟ ਫੋਰ ਅ ਕਿਡਸ ਰਿੰਗ ਸੈਰੇਮਨੀ, ਔਰ ਉਹ ਬੱਚਿਆਂ ਨੂੰ ਜੋ ਤੁਸੀਂ ਦੇਖਦੇ ਹੋ ਨਾ ਕਿ ਦੇ ਵਰ 2-3 ਸਾਲਾਂ ਦੇ ਸੀਗੇ, ਐਂਡ ਨਾਓ ਯੂ ਨੋ ਦੇ ਆਰ ਗੈਟਿੰਗ ਅੰਗੇਜਡ ਐਂਡ ਐਵਰੀਥਿੰਗ। ਪਤਾ ਨਹੀਂ ਕਿਉਂ ਆਈ ਵਾਸ ਸੋ ਹੈਪੀ ਫੋਰ ਦੈਟ ਡੋਟਰ, ਮੇਰੇ ਨਾ ਅੱਖਾਂ 'ਚ ਹੰਝੂ ਆਈ ਜਾ ਰਹੇ ਸੀ ਬਾਰ ਬਾਰ, ਔਰ

0: I have a corner for kids. So I said, maybe, okay, I'm in, you know, I'm feeling emotional because she's grown up, yeah, da, da, da, da. And then I said, okay, yeah, let's do it. Mere dimag ch krapati bhi hunda na ke, yeah, why it's on this corner only?
1: Wow, very inquisitive.
0: Then I find out ke, okay, this type in any type dene hale main nak kita hai udo agge bhi kar sakde hain par jidda hunda na ke audio and visual thadi language jehdi hundi hai das dindi hai
1: ji bilkul ha
0: ke tusi sach bolde ho ke gal man kadan to karde pe ho
1: ya basically they say ki 80% is body language jinni bhi communication
0: hundi hai you know I'm into that one so I thought okay agar auditory and sensory ਇਹ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਮਸਟ ਬੀ ਦਿਸ ਵਨ ਐਜ਼ ਵੈਲ ਐਂਡ ਦੈਨ ਦੈਟਸ ਵੇਅਰ ਆਈ ਗੋਨ ਬੈਕ ਐਂਡ ਆਈ ਡਿਡ ਟ੍ਰਾਈ ਟੂ ਫਾਈਂਡ ਆਊਟ
2: ਬਿਊਟੀਫੁਲ ਸਾਇੰਟਿਸਟ ਸਾਹਿਬਾ ਵੈਲ ਡਨ
0: ਮੈਰੀ ਕਿਊਰੀ ਆਪਾਂ ਹੀ ਬਣਨਾ ਅਗਲੇ
2: ਨਹੀਂ ਮੈਰੀ ਕਿਊਰੀ ਕੋ ਬਣਨਾ ਉਹ ਵੀ ਫਿਰ ਤਾਂ ਫੌਤ ਹੋ ਜਾਏਗੀ ਤੁਹਾਡੇ ਚੱਕਰ ਚ ਤੁਸੀਂ ਕਿਉਂ ਮਗਰ ਪਏ ਹੋ ਕਹਿਣਾ ਛੱਡੋ ਯਾਰ
0: ਸ਼ਾਇਰ ਫੌਤ ਕਰਦੇ ਹੁਣ ਸਾਇੰਟਿਸਟਾਂ ਦੀ ਵਾਰੀ ਆ ਗਈ
2: ਸਾਇੰਟਿਸਟਾਂ ਦਾ ਬਖਸ਼ੋ ਯਾਰ
0: ਸਾਇੰਟਿਸਟਾਂ ਨੂੰ ਲਾਓ ਪਰੇ
1: ਚਲੋ ਫਿਰ ਆਪਾਂ ਹੁਣ ਮੈਸੇਜਾਂ ਨੂੰ ਵੱਲ ਝਾਤ ਮਾਰਦੇ ਹਾਂ ਫਿਰ ਤੁਹਾਨੂੰ ਥੋੜੇ ਬਹੁਤ ਅਪਡੇਟਸ ਦੇਵਾਂਗੇ ਫਿਰ ਬਾਏ ਬਾਏ ਠਾਠਾ ਸਾਯੋ ਨਾਰਾ ਅੰਟਿਲ ਵੀ ਸੀ ਯੂ ਅਗੇਨ
0: ਠਾਠਾ
1: ਤੇ ਗੁਰਸੇਵਕ ਸਿੰਘ ਸੰਧੂ ਜੀ ਭੇਜਦੇ ਨੇ ਪਹਿਲੇ ਤਾਂ ਜੀ ਵਿਨੀਪੈਗ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿੱਦਾਂ ਦਾ ਮੌਸਮ ਹੈ ਬਾਈ ਜੀ ਉੱਥੇ ਮੈਂ ਸੁਣਿਆ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਵਿਨੀਪੈਗ ਹਨਾ ਸੋ ਆਈ ਹੋਪ ਯੂ ਆਰ ਵੈਲ
0: ਨਹੀਂ ਹਲੇ ਤਾਂ ਗਰਮੀ ਹੋਗੀ
1: ਨਹੀਂ ਪਰ ਕਹਿੰਦੇ ਬੜਾ ਪਹਾੜੀ ਇਲਾਕਾ ਇਟਸ ਆਲਵੇਸ ਮਾਈਨਸ ਐਂਡ ਆਲ ਪਰ ਬਾਕੀ ਗਏ ਨਹੀਂ ਹਨਾ ਜ਼ਰੂਰ ਸਾਨੂੰ ਮੈਸੇਜ 'ਚ ਦੱਸ ਦਿਓ ਹਨਾ
0: ਵਿਨੀਪੈਗ ਨਹੀਂ ਅਸੀਂ ਗਏ ਹੈਗੇ
1: ਵਿਨੀਪੈਗ ਵੀ ਨਹੀਂ ਗਏ ਮੈਂ ਨਹੀਂ ਗਿਆ ਕਦੀ ਵਿਨੀਪੈਗ ਤੁਸੀਂ ਗਏ ਯੂ ਬਿਨ
0: ਕੈਨੇਡਾ ਗਈ ਹਾਂ ਪਰ ਨਾਟ
1: ਵਿਨੀਪੈਗ ਨਹੀਂ ਗਏ ਤੇ ਇਹ ਲਿਖਦੇ ਨੇ ਕਿ ਜੀ ਮੇਰੇ ਦਿਲ ਦੇ ਖੰਡਰ ਦੇ ਵਿੱਚ ਤੇਰੀ ਯਾਦ ਦੀ ਬੂਟੀ ਸੁੱਕਦੀ ਨਹੀਂ ਸੁਪਨੇ ਮੁੱਕ ਗਏ ਚਾਹ ਵੀ ਮੁੱਕ ਗਏ ਪਰ ਇਹ ਜ਼ਿੰਦਗੀ ਮੁੱਕਦੀ ਨਹੀਂ
0: ਵਾਹ ਵਾਹ ਵਾਹ
1: ਮੈਨੂੰ ਲੱਗਦਾ ਸਰਦੀ ਕਾਫੀ ਹੈ ਉੱਥੇ
0: ਨਹੀਂ
1: ਨਹੀਂ ਬਾਈ ਜੀ ਠੀਕ ਹੈ ਨਹੀਂ
0: ਜਦੋਂ ਚਾਹ ਦੀ ਗੱਲ ਆ ਜਾਂਦੀ ਹੈ
1: ਚਾਹ ਦੀ ਗੱਲ ਹੋਈ ਹੈ ਫਿਰ ਤਾਂ ਵਾਕਈ ਨਾ
0: ਯੈਸ
1: ਹੈਨਾ ਤੇ ਜੀ ਰੁਪਿੰਦਰ ਸ਼ਰਮਾ ਜੀ ਭੇਜਦੇ ਨੇ ਕਿ ਜਿਨਕੇ ਸੁਨਨੇ ਸੇ ਆ ਜਾਤੀ ਹੈ ਮੂੰਹ ਪੇ ਰੌਣਕ ਉਨਕਾ ਹੀ ਨਾਮ ਹੈ ਨੂਨੀਆ ਪੀਲ ਦਿਆਲ
0: ਵਾਹ ਥੈਂਕ ਯੂ
1: ਕਾਫੀ ਕਾਫੀ ਵਧੀਆ ਜੋੜਿਆ ਨਾਈਸ ਵੈਲ ਡਨ
0: ਥੈਂਕ ਯੂ
1: ਪੱਡਾ ਸਾਹਿਬ ਲਿਖ ਕੇ ਭੇਜਦੇ ਕ੍ਰਿਸ਼ਨਾ ਜੀ ਨੋਨੀਆ ਜੀ ਨੇ ਅੱਜ ਤੁਹਾਨੂੰ ਕਮਲਾ ਕਰ ਦੇਣਾ ਸੀਧੀ ਬਾਤ ਨੋ ਬਕਵਾਸ ਵੈਲ ਡਨ ਆਈ ਲਾਈਕ ਯੂ ਪੱਡਾ ਸਾਹਿਬ ਵੈਲ ਡਨ
0: ਸੀਧੀ ਬਾਤ ਨੋ
1: ਪਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਇੰਜੋਇੰਗ ਪ੍ਰੋਗਰਾਮ ਥੈਂਕ ਯੂ ਜੀ ਦੇਸ਼ ਬੰਧੂ ਭਾਰਦਵਾਜ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹੈਪੀ ਵੀਕਐਂਡ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਵੀਕਐਂਡ ਬਹੁਤ ਬਹੁਤ ਘੈਂਟ ਰਵੇ ਤੇ ਨਰਿੰਦਰ ਸਿੰਘ ਸੈਮੀ ਜੀ ਕਹਿੰਦੇ ਨੇ ਨੋਨੀਆ ਜੀ ਦੀ ਸ਼ਾਇਰੀ ਸੁਣ ਕੇ ਲੱਗਦਾ ਇਹਨਾਂ ਦੀ ਇੱਕ ਗੋਲੀ ਵਧਾ ਦਿਓ ਅੱਛਾ ਇਹ ਵਿਚਲੀ ਗੱਲ ਇਹ ਸੀ ਕੋਈ ਦੱਸਦਾ ਨੀ ਮੈਨੂੰ ਯਾਰ
0: ਦੇਖੋ ਜਿਹੜੀ ਸਾਡੇ ਕੋਲ ਉਹ ਸਿਰਫ 6 ਹੀ ਪੈਂਦੀਆਂ
1: ਦੋ ਜਵਾਬ ਸੈਮੀ ਸਾਹਿਬ ਤੇ ਤੇ ਤੇ ਤੇ ਜੀ ਆਪਣਾ 786 ਭੇਜਦੇ ਨੇ ਹੈਲੋ ਟੂ ਬੋਥ ਆਫ ਯੂ ਵੈਰੀ ਨਾਈਸ ਸ਼ੋ ਐਂਡ ਲੋਟਸ ਆਫ ਲਾਫਟਰ ਗੋਰੇ ਲਾਈਕ ਫਿਨੀਸ ਦੇ ਕਾਲ ਇਟ ਐਨਰਜੀ ਬਾਲ ਕੁਛ ਰਿਸ਼ਤੇ ਮੁਕੰਮਲ ਹੋ ਕਰ ਵੀ ਅਧੂਰੇ ਰਹਿ ਜਾਤੇ ਹੈ ਕੁਛ ਲੋਕ ਮਿਲ ਕਰ ਵੀ ਕਭੀ ਆਪਣੇ ਨਹੀਂ ਬਣ ਪਾਤੇ ਜ਼ਿੰਦਗੀ ਕਾ ਸੱਚ ਯਹੀ ਹੈ ਕਿ ਜਿਸੇ ਹਮ ਦਿਲ ਸੇ ਚਾਹਤੇ ਹੈ ਵਕਤ ਅਕਸਰ ਉਸੇ ਹਮਸੇ ਦੂਰ ਲੈ ਜਾਂਦਾ ਹੈ ਵਾਹ ਬਹੁਤ ਖੂਬਸੂਰਤ ਥੈਂਕ ਯੂ ਸੋ ਮਚ
0: ਮੈਨੂੰ ਜਗਜੀਤ ਸਿੰਘ ਦਾ ਗਜ਼ਲ ਦਾ ਸ਼ੇਰ ਯਾਦ ਆ ਗਿਆ
1: ਜਗਜੀਤ ਸਿੰਘ ਸਾਹਿਬ ਨੇ ਕਾਫੀ ਗੁਲਜ਼ਾਰ ਸਾਹਿਬ ਦੀਆਂ ਚੀਜ਼ਾਂ
0: ਨਹੀਂ ਉਹਨਾਂ ਦਾ ਸੀ ਨਾ ਕਿ ਜ਼ਿੰਦਗੀ ਜਿਸ ਕੋ ਹਮ ਗੁਨਗੁਨਾ ਨਹੀਂ ਸਕਤੇ ਐ ਜ਼ਿੰਦਗੀ ਤੁਮਨੇ ਵੋ ਗੀਤ ਕਿਉਂ ਗਾਇਆ
1: ਹਾਂ ਹਾਂ
0: ਹਾਂ ਤੁਝਕੋ ਦੇਖਾ ਤੋ ਮੁਝੇ ਯਾਦ ਆ
1: ਦੇਖਾ ਤੋ ਯੇ ਖਿਆਲ ਆਇਆ ਮੈਨੂੰ ਖਿਆਲ ਆਇਆ ਕਿ ਮੈਨੂੰ ਕਿਹਾ ਗਿਆ ਕਿ ਰੇਡੀਓ ਤੇ ਗਾਣਾ ਨਹੀਂ ਹੈ
0: ਓਕੇ ਉਹ ਦੇਖੋ ਮੈਨੂੰ ਇੰਨੇ ਸਾਲਾਂ ਤੋਂ ਕਹੀ ਜਾਂਦੇ ਮੈਂ ਸੁਣੀ
1: ਵੈਰੀ ਗੁੱਡ ਬਾਕੀ ਹਰਪਾਲ ਜੀ ਸਿਡਨੀ ਚੋਂ ਕਹਿੰਦੇ ਨੇ ਕਿ ਪਤੀ ਮੈਥੋਂ ਗਲਤੀ ਹੋ ਗਈ ਤੇਰੇ ਨਾਲ ਵਿਆਹ ਕਰਾ ਕੇ ਮੈਂ ਤਾਂ ਸਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਤਨੀ ਤੁਹਾਡਾ ਸਾਂਡੂ ਵੀ ਇਹੀ ਸੋਚਦਾ
0: ਜਦੋਂ ਵੀ ਕੋਈ ਸ਼ਬਦ ਸਾਂਡੂ ਯੂਜ਼ ਕਰਦਾ ਨਾ ਮੈਨੂੰ ਸਾਂਡ ਯਾਦ ਆ ਜਾਂਦਾ
1: ਅੱਛਾ ਵੀ ਦੇਖੋ ਨਾਮ ਕਿੱਦਾਂ ਹੈ ਨਾ ਸੋਚਿਆ ਅੱਛਾ ਦੇਖੋ ਵੈਸੇ

0: ਬੰਦੇ ਦੇ ਕਿਸ ਤਰ੍ਹਾਂ ਦੇ ਨਾਮ ਨੇ ਸਰ, ਚਾਚੀ, ਮਾਮੀ, ਹੈ ਨਾ, ਵੈਰੀ ਪ੍ਰੀਟੀ, ਹੈ ਨਾ, ਨਾਈਸ ਨੇਮਸ. ਪਰ ਕੀ ਹੋ ਗਿਆ, ਫੁੱਫੜ, ਸਾਂਡੂ, ਪਤਾ ਨੀ ਕਿੰਨੇ ਗੁੱਸਾ ਕੱਢਿਆ ਇਹਨਾਂ ਤੇ,
1: ਹੈਨਾ. ਉਹ ਫੁੱਫੜ, ਫੁੱਫੜ ਤਾਂ ਯਾਦ ਹੈ ਮੰਡੇ ਵਾਲੇ ਦਿਨ ਉਹ ਇੱਕ ਘਰ ਪੁਰਾਣੇ ਟਾਈਮ ਚ ਬਣਦਾ ਹੁੰਦਾ ਸੀ, ਘਰਾਂ ਚ ਨਾ ਪ੍ਰਸ਼ਾਦ ਲੱਗਣ ਲਈ ਚੂਰਮਾ ਬਣਦਾ ਹੁੰਦਾ ਸੀਗਾ.
0: ਓਕੇ,
1: ਚੂਰਮਾ ਮੂੰਹ ਚ ਪਾ ਕੇ ਨਾ ਚਮਚਾ ਕਹਿਣਾ, ਹੁਣ ਕਿਆ ਫੁੱਫੜ. ਸੁਕਾੜਾ ਹੁੰਦਾ ਨਾ, ਫੁੱਫੜ ਸਾਰਾ ਉੜ ਜਾਂਦਾ ਸੀ.
0: ਵਾਹ ਜੀ ਵਾਹ. ਪਰਮਜੀਤ ਜੀ ਗੁੱਡ ਮਾਰਨਿੰਗ ਭੇਜਦੇ ਨੇ, ਤੇ ਤੇ ਤੇ ਜਸਵਾਲ ਸਾਹਿਬ ਕਹਿੰਦੇ ਨੇ ਕ੍ਰਿਸ਼ਨਾ ਜੀ, ਨੋਨੀਆ ਜੀ ਤੋਂ ਅੱਜ ਤਾਂ ਡੀਲਰ ਦਾ ਨੰਬਰ ਲੈ ਹੀ ਲੋ ਯਾਰ. ਗੋਲੀਆਂ, ਸੋਰੀ, ਅਸੀਂ
1: ਨਹੀਂ
0: ਦੱਸਦੇ. ਜੀ ਤੁਹਾਨੂੰ ਦੱਸਦੇ ਨੇ ਕੀ ਹੋ ਰਿਹਾ. ਹੋ ਇਹ ਰਿਹਾ ਜੀ ਕਿ ਬਟਵਾਰਾ 1947 ਆ ਰਹੀ ਹੈ,
2: ਸਨੀ ਦਿਓਲ ਕੇ
0: 14 ਅਗਸਤ ਕੋ ਦੇਖਣ ਜਾਏ. ਮਿਰਜ਼ਾਪੁਰ ਵੀ ਆ ਰਹੀ ਹੈ ਜੀ ਸਤੰਬਰ ਚ. ਯਾਰ ਜਿਗਰੀ ਕਸੂਤੀ ਡਿਗਰੀ ਜਿਹਦਾ ਸੀਜ਼ਨ ਬਣੇ ਸੀਗੇ, ਹੁਣ ਉਹਨਾਂ ਦੀ ਫਿਲਮ ਵੀ ਬਣ ਗਈ ਹੋਈ ਹੈ ਜੀ. 7 ਅਗਸਤ ਨੂੰ ਉਹ ਆ ਰਹੀ ਹੈ. ਕਣਕਾਂ ਦੇ ਓਲੇ ਇਸ ਵਕਤ ਸਿਨੇਮਾ ਘਰਾਂ ਚ ਲੱਗੀ ਪਈ ਹੈ. ਗੁਰਪ੍ਰੀਤ ਘੁੱਗੀ ਤੇ ਤਾਨੀਆਂ ਦੀ ਫਿਲਮ ਹੈ ਜੀ ਇਹ, ਤੇ ਕੁੱਲ ਮਿਲਾ ਕੇ ਦਸਤਾਰ ਵੀ ਜੇ ਕਿਤੇ ਲੱਗੀ ਪਈ ਹੈ ਤਾਂ ਵੇਖ ਸਕਦੇ ਹੋ. ਜੇ ਇਸ਼ਕਨਾਮਾ ਕਿਤੇ ਲੱਗੀ ਪਈ, ਉਹ ਅੰਕਲ ਜੀ ਜਿਹੜੇ ਆਪਣੀ ਕਹਾਣੀ ਸੁਣਾ ਰਹੇ ਸੀ, ਰਣਜੋਤ ਭਾਈ ਦੇ ਬਹੁਤ ਫੇਵਰੇਟ ਨੇ ਉਹ ਖੇਡ ਪਾਉਂਦੇ ਆ ਉਹਨਾਂ ਬਾਰੇ ਗੱਲ ਕਰਦੇ. ਬਾਪੂ ਜੀ ਯਾਰ ਇੱਕ ਫਿਲਮ ਨਹੀਂ ਹੈ ਇਸ਼ਕਨਾਮਾ, ਉਹ ਕੋਈ ਬਹੁਤ ਬਜ਼ੁਰਗ ਅੰਕਲ ਨੇ, ਉਹਨਾਂ ਨੇ ਆਪਣਾ ਜਿਹੜੀ ਇਸ਼ਕ ਮਕਬੂਲ ਨਹੀਂ ਹੋ ਸਕਿਆ ਉਹਦੇ ਬਾਰੇ,
1: ਹੈਨਾ,
0: ਉਹ ਦੱਸਿਆ. ਬਾਕੀ ਸ਼ੋਅ ਆ ਰਿਹਾ ਜੀ, ਕਰਨ ਔਜਲਾ ਕਰ ਰਿਹਾ ਸ਼ੋਅ, 18 ਦਾ ਉਹਦਾ ਸੋਲਡ ਆਊਟ ਹੈ ਅਗਸਤ ਦਾ. 19 ਦੀਆਂ ਹਜੇ ਵੀ ਸ਼ਾਇਦ ਟਿਕਟਾਂ ਹੋਣ, ਵੇਖ ਲਿਓ ਬਾਈ ਲਾਈਵ ਨੇਸ਼ਨ 'ਤੇ ਜਾ ਕੇ, ਜੇ ਹੈਗੀਆਂ ਕਿ ਨਹੀਂ ਹੈਗੀਆਂ ਸਾਨੂੰ ਵੀ ਦੱਸ ਦਿਓ, ਠੀਕ ਹੈ ਨਾ. ਹੋਰ ਕੁਛ ਹੋ ਰਿਹਾ? ਹਾਂ, ਹਰਭਜਨ ਮਾਨ ਸਾਹਿਬ ਕੱਲ੍ਹ ਹੀ ਆ ਰਹੇ ਆ MCEC 'ਚ. ਬਾਅਦ ਚੋਂ ਸ਼ੈਪਟਨ ਵੀ ਹੋਣਗੇ, ਉਹਨਾਂ ਦੀ ਮੈਂ ਟਿਕਟਾਂ ਦੀ ਜਾਣਕਾਰੀਆਂ ਜਿਹੜੀਆਂ ਤੁਸੀਂ ਜੇ ਲੈਣਾ ਚਾਹੁੰਦੇ ਹੋ, ਸਾਡੇ ਸਾਰੇ ਸੋਸ਼ਲ ਮੀਡੀਆ ਪੇਜਸ ਤੇ ਜਾ ਕੇ ਲੈ ਸਕਦੇ ਹੋ ਬਾਈ. ਦੇਖੋ ਬਾਈ ਬਹੁਤ ਕੁਛ ਹੁੰਦਾ, ਇੰਨਾ ਕੁਛ ਹੁੰਦਾ ਨਾ ਮੈਲਬਨ ਦੇ ਅੰਦਰ, ਯੂ ਕੈਨ ਇੰਜੋਏ ਐਨੀਥਿੰਗ ਐਂਡ ਐਵਰੀਥਿੰਗ.
1: ਇਟਸ ਨਾਓ ਇਟਸ ਅ ਵੈਰੀ ਹੈਪਨਿੰਗ ਸਿਟੀ.
0: ਹਾਂ,
1: ਅੱਜ ਤੋਂ 20-30 ਸਾਲ ਪਹਿਲਾਂ ਇਟ ਵਾਜ਼ਨਟ ਦੈਟ ਹੈਪਨਿੰਗ. ਉਦੋਂ ਤਾਂ ਮਤਲਬ 5 ਵਜੇ ਤੋਂ ਬਾਅਦ ਤੁਹਾਨੂੰ ਟਾਵਾਂ ਟਾਵੇਂ ਦੀਵਾ ਕਿਤੇ ਦੇਣਾ ਹੁੰਦਾ ਸੀਗਾ, ਪਰ ਹੁਣ ਇਟਸ ਕੁਆਇਟ ਹੈਪਨਿੰਗ. ਮਤਲਬ ਵਿੰਟਰ ਦੇ ਟਾਈਮ ਚ ਵੀ ਯੂਨੋ ਤੁਸੀਂ ਸਿਟੀ ਚਲੇ ਜਾਓ, ਕੁਈਨ ਵਿਕਟੋਰੀਆ ਮਾਰਕੀਟ ਚਲੇ ਜਾਓ,
0: ਉਹਨਾਂ ਦੀ ਉਹ ਲੱਗਦੀ ਨਾ ਵਿੰਟਰ ਨਾਈਟ ਲੱਗਦੀ ਹੈ ਵੈਨਸਡੇ ਨੂੰ. ਹਾਂ, ਇਟਸ ਵੈਰੀ ਗੁੱਡ, ਜਾਣਾ ਚਾਹੀਦਾ, ਇਟਸ ਨਾਈਸ,
1: ਇਟਸ ਐਕਸਪੀਰੀਅੰਸ. ਐਨੀਵੇ ਆਮ ਫੈਨ ਆਫ ਜਿਹੜੀਆਂ ਵੀ ਇਵੇਂ ਦੀਆਂ ਨਾ, ਕੁਈਨ ਵਿਕਟੋਰੀਆ ਹੋ ਗਈ ਜਾਂ ਕੋਈ ਵੀ ਫਲੀ ਮਾਰਕੀਟਸ ਨੇ, ਆਈ ਡੋਨਟ ਨੋ, ਆਈ ਇੰਜੋਏ ਗੋਇੰਗ ਦੇਅਰ.
0: ਇੰਡੀਆ ਲਈ ਫੀਲ ਆਉਂਦੀ ਹੈ ਨਾ,
1: ਇਟਸ ਇਟਸ ਅ ਵੈਰਾਈਟੀ ਯੂ ਨੋ, ਇਨ ਸ਼ਾਪਿੰਗ ਸੈਂਟਰਸ ਐਵਰੀਥਿੰਗ ਇਜ਼ ਸਟੈਂਡਰਡਾਈਜ਼ਡ. ਅਰਲੀ ਮਾਰਨਿੰਗ ਜਾਂਦੇ ਹੋ, ਉੱਥੇ ਜਿਹੜੀ ਐਨਰਜੀ ਹੁੰਦੀ ਹੈ ਲੋਕਾਂ ਦੇ ਵਿੱਚ, ਜਿਹੜੀ ਵੇਚਣ ਵਾਲੀ ਇੱਕ ਹੁੰਦੀ ਹੈ ਨਾ, ਜਿਹਨੂੰ ਕਹਿੰਦੇ ਨੇ ਕਿ ਐਨਰਜੀ ਜਾਂ ਕਹਿ ਲਓ ਤਾਂਘ ਕਹਿ ਲਓ ਜਾਂ ਅੱਗ ਕਹਿ ਲਓ, ਉਹ ਤੁਹਾਨੂੰ ਉੱਥੇ ਮਹਿਸੂਸ ਕਰਦੇ ਹੋ ਤੁਸੀਂ. ਯੂ ਫੀਲ ਲਾਈਕ ਯੂ ਆਰ ਅਲਾਈਵ, ਸੋ ਦੈਟਸ ਵਾਈ ਆਈ ਲਾਈਕ love going there.
0: ਠੀਕ ਹੈ ਜੀ, ਹੁਣ ਤਾਂ ਮੈਂ ਵੀ ਪੱਕਾ ਜਾਊਂਗਾ.
1: ਐਂਡ
0: ਆਈ ਆਲਸੋ ਹੋਪ ਕਿ ਤੁਹਾਡਾ ਹੁਣ ਜਿਹੜਾ ਬਾਕੀ ਦਾ ਹਫਤਾ ਬਚਿਆ ਵਧੀਆ ਵਧੀਆ ਨਿਕਲੇ, ਤੁਸੀਂ ਬਹੁਤ ਜ਼ਿਆਦਾ ਅਲਾਈਵ ਫੀਲ ਕਰੋ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM. ਮੈਂ ਕ੍ਰਿਸ਼ਨਾ ਤੁਹਾਡੇ ਤੋਂ ਇਜਾਜ਼ਤ ਲਵਾਂਗਾ. ਐਨੀ ਪਾਰਟਿੰਗ ਥਾਟਸ?
1: ਮੈਂ ਵੀ ਤੁਹਾਡੇ ਤੋਂ ਮੰਗਦੇ ਹਾਂ ਜੀ ਇਜਾਜ਼ਤ ਅੱਜ ਜਾਣ ਦੀ, ਔਰ ਵਾਅਦਾ ਕਰਦੇ ਹਾਂ ਅਗਲੇ ਫਰਾਈਡੇ ਆ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਹਾਸੇ ਠੱਠੇ ਕਰਨ ਦੀ. ਇਸ ਵਾਅਦੇ ਦੇ ਨਾਲ ਮੰਗਦੇ ਹਾਂ ਇਜਾਜ਼ਤ, ਪਰ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ
0: 1674 AM.
3: ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੈਸਤ ਚਿੱਠੀਏ ਨੀ ਚਿੱਠੀਏ ਨੂੰ ਭਰਪੂਰ ਹੰਗਾਰਾ ਦਿੱਤਾ. ਇੱਕ ਵਾਰ ਫਿਰ ਸੰਗੀਤਕਾਰ ਚਰਨਜੀਤ ਅਹੂਜਾ ਸਾਹਿਬ ਦੀਆਂ ਸੰਗੀਤਕ ਛੋਹਾਂ ਅਤੇ ਪਰਿਵਾਰਕ ਗੀਤਾਂ ਨਾਲ ਸ਼ਿੰਗਾਰੀ ਕੈਸਟ ਜੱਗ ਜਿਉਂਦਿਆਂ ਦੇ ਮੇਲੇ ਲੈ ਕੇ ਹਾਜ਼ਰ ਹੋਏ ਹਾਂ. ਉਮੀਦ ਕਰਦੇ ਹਾਂ ਕਿ ਆਪ ਇਸ ਕੈਸਟ ਨੂੰ ਵੀ ਪਸੰਦ ਕਰੋਗੇ.
4: ਹੁਣ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
6: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ, ਸਲੀਮ ਗਰੋਵਰ, ਸਲੀਮ ਗਰੋਵਰ। ਹਾਂਜੀ ਹਾਂਜੀ, 1674 ਯੇ ਨਹੀਂ ਹੈ 71-72, ਯੇ ਹੈ 1674, ਯੇ ਹੈ 1674। ਸੁਣਦੇ ਰਹੋ ਸੁਣਦੇ ਰਹੋ, ਹਾਂਜੀ AM।
4: ਹਾਂਜੀ, ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ, ਉੱਥੇ ਮੇਰੇ ਵਰਗਾ ਦੇਸੀ ਬਲੈਦਰ ਬੀਬੀ ਤੋਂ ਸਨੈਪਚੈਟ ID ਮੰਗਦਾ ਸੀ ਤੇ ਮੈਂ ਗਾਣਾ

0: ਰੰਗ ਚੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਤੇ ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂਜੀ 1600।

0: ਰੇਡੀਓ ਹਾਂਜੀ 1674 AM ਤੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 7 ਅਗਸਤ 2026 ਸ਼ੁੱਕਰਵਾਰ ਦਾ ਦਿਨ ਹੈ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਦੀ ਸੁਗਬੁਗਾਹਟ ਮੀਡੀਆ ਦੇ ਵਿੱਚ ਤਾਂ ਸਾਹਮਣੇ ਨਹੀਂ ਆਈ ਹੈ ਔਰ ਨੇਤਾਵਾਂ ਨੂੰ ਵੀ ਪਤਾ ਹੈ ਕਿ ਆਪਸ 'ਚ ਕੀ ਗੱਲ ਹੋ ਰਹੀ ਹੈ। ਖੈਰ, ਉਸ ਦੇ ਨਾਲ ਜੁੜੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਸੈਂਟਰਲ ਯਮਨ ਦੇ ਵਿੱਚ ਹੁਤੀ ਵਿਦਰੋਹੀਆਂ ਦੀ ਤਰਫ ਤੋਂ ਫੌਜੀ ਕੈਂਪਾਂ ਦੇ ਉੱਤੇ ਕੀਤੇ ਗਏ ਹਮਲਿਆਂ 'ਚ ਯਮਨ ਦੀ ਸਰਕਾਰੀ ਫੌਜ ਦੇ ਘੱਟੋ ਘੱਟ 30 ਜਵਾਨ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲੀਆ ਸਾਲਾਂ ਦੇ ਵਿੱਚ ਦੋਹਾਂ ਧਿਰਾਂ ਦੇ ਦਰਮਿਆਨ ਹੋਈ ਇਹ ਲੜਾਈ ਦਾ ਸਭ ਤੋਂ ਘਾਤਕ ਦਿਨ ਦੱਸਿਆ ਗਿਆ। ਯਮਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਮਾਰੀਬ ਅਤੇ ਹਦਰਾਮੌਤ ਸੂਬਿਆਂ ਦੇ ਵਿੱਚ ਫੌਜੀ ਕੈਂਪਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਡਰੋਨਸ ਦੇ ਨਾਲ ਹਮਲਾ ਕੀਤਾ ਜਾਂਦਾ। ਇਹਨਾਂ ਹਮਲਿਆਂ ਦੇ ਵਿੱਚ ਕਈ ਫੌਜੀਆਂ ਦੀ ਮੌਤ ਮੌਕੇ 'ਤੇ ਹੀ ਹੋਈ ਦੱਸੀ ਗਈ, ਕਈ ਜ਼ਖਮੀ ਹੋ ਗਏ। ਮੰਤਰਾਲੇ ਨੇ ਮ੍ਰਿਤਕਾਂ ਦੀ ਸਟੀਕ ਗਿਣਤੀ ਸਪਸ਼ਟ ਨਹੀਂ ਕੀਤੀ, ਪਰ ਰੱਖਿਆ ਮੰਤਰਾਲੇ ਨੇ ਇਹਨਾਂ ਹਮਲਿਆਂ ਨੂੰ ਧੋਖਾਧੜੀ ਦੱਸਿਆ। ਉਹ ਕਿਹਾ ਕਿ ਇਸ ਕਿਸਮ ਦੀ ਹਮਲਾਵਰ ਕਾਰਵਾਈ ਦਾ ਉਹ ਸਹੀ ਸਮਾਂ ਆਉਣ ਦੇ ਉੱਤੇ ਸਹੀ ਥਾਂ ਦੇ ਉੱਤੇ ਜਵਾਬ ਵੀ ਦੇਣਗੇ। ਉੱਤਰ ਪੱਛਮੀ ਯਮਨ ਦੇ ਵੱਡੇ ਹਿੱਸੇ ਦੇ ਉੱਤੇ ਕੰਟਰੋਲ ਰੱਖਣ ਵਾਲੇ ਅਤੇ ਈਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੀ ਇਹ ਜਮਾਤ, ਜਿਸ ਨੂੰ ਹੂਤੀ ਵਿਦਰੋਹੀ ਕਿਹਾ ਜਾਂਦਾ ਹੈ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਸਾਊਦੀ ਫੌਜੀ ਜਮਾਵੜਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਕਿ ਕਥਿਤ ਤੌਰ ਦੇ ਉੱਤੇ ਫੌਜੀ ਮੁਹਿੰਮ ਦੀ ਤਿਆਰੀ ਕਰ ਰਹੇ ਸੀ ਔਰ ਉਹਨਾਂ ਦੇ ਖਿਲਾਫ ਹੀ ਇਹ ਮੁਹਿੰਮ ਹੋਰ ਨਿਬੜਨੀ ਸੀ। ਯਮਨ ਦੇ ਗ੍ਰਹਿ ਯੁੱਧ ਦੇ ਦਰਮਿਆਨ ਸਾਊਦੀ ਅਰਬ ਦੀ ਅਗਵਾਈ ਵਾਲਾ ਗੱਠਜੋੜ, ਜਿਹੜਾ ਕਿ ਸਰਕਾਰੀ ਫੌਜ ਦੀ ਹਮਾਇਤ ਕਰਦਾ, ਉਹਨਾਂ ਦੇ ਨਾਲ ਅਕਸਰ ਹੁਤੀਆਂ ਦੀ ਭੇਡ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ। ਇੱਕ ਅਲੱਗ ਹਮਲੇ ਦੇ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਕਿ ਸਾਊਦੀ ਅਰਬ ਦੇ ਨਜ਼ਰਾਨ ਖੇਤਰ ਦੇ ਵਿੱਚ 11 ਨਾਗਰਿਕ ਜ਼ਖਮੀ ਵੀ ਹੋਏ ਨੇ। ਇਹ ਵੀ ਹਮਲਾ ਹੂਤੀ ਵਿਦਰੋਹੀਆਂ ਦੀ ਤਰਫ ਤੋਂ ਕੀਤਾ ਗਿਆ ਸੀ। ਉਹਦੇ ਦੂਸਰੇ ਪਾਸੇ ਇੱਕ ਖਬਰ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਦੀ ਸ਼ਾਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਫੋਨ 'ਤੇ ਗੱਲਬਾਤ ਕਰਦੇ ਨੇ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲਬਾਤ ਜਿਵੇਂ ਹੁੰਦੀ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਪਹੁੰਚ ਚੁੱਕੇ ਨੇ। ਦੇਰ ਰਾਤ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਆਨ ਵੀ ਸਾਊਦੀ ਅਰਬ ਪਹੁੰਚ ਰਹੇ ਨੇ, ਪਰ ਪੱਛਮ ਏਸ਼ੀਆ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦਾ ਰੁੱਖ ਬਿਲਕੁਲ ਅੱਡ ਅੱਡ ਹੈ। ਭਾਰਤ ਇਜ਼ਰਾਈਲ ਦਾ ਦੋਸਤ ਹੈ, ਜਦਕਿ ਪਾਕਿਸਤਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰੀ ਨਹੀਂ ਕਰਦਾ। ਤੁਰਕੀ ਦੇ ਨਾਲ ਨਾਲ ਪਾਕਿਸਤਾਨ ਦੀ ਦੋਸਤੀ ਨੂੰ ਵੀ ਭਾਰਤ ਦੇ ਹੱਕ ਦੇ ਵਿੱਚ ਨਹੀਂ ਦੇਖਿਆ ਜਾਂਦਾ। ਸਾਊਦੀ ਅਰਬ ਅਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਹੈ। ਇਹ ਡਿਫੈਂਸ ਪੈਕਟ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਇੱਕ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਦੂਜੇ ਦੇਸ਼ ਦੇ ਖਿਲਾਫ ਹਮਲਾ ਮੰਨਿਆ ਜਾਏਗਾ, ਇੱਕ ਕਿਸਮ ਦਾ ਨੇਟੋ ਵਰਗਾ ਸਮਝੌਤਾ। ਇਸ ਪੈਕਟ ਦੇ ਵਿੱਚ ਹੁਣ ਤੁਰਕੀ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਔਰ ਸਾਊਦੀ ਅਰਬ ਦੇ ਵਿੱਚ ਇਹ ਗੱਲਬਾਤ ਹੋਣੀ ਹੈ ਔਰ ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਵੀ ਹੈ। ਪਾਕਿਸਤਾਨ ਦੇ ਕੋਲ ਪਰਮਾਣੂ ਤਾਕਤ ਹੈ, ਬਲੈਸਟਿਕ ਮਿਜ਼ਾਈਲਾਂ ਨੇ ਅਤੇ ਮਨੁੱਖੀ ਸੰਸਾਧਨ ਨੇ, ਜਦਕਿ ਤੁਰਕੀ ਦੇ ਕੋਲ ਫੌਜ ਦਾ ਤਜਰਬਾ ਹੈ ਅਤੇ ਉਹਨਾਂ ਨੇ ਇੱਕ ਰੱਖਿਆ ਉਦਯੋਗ ਨੂੰ ਵਿਕਸਿਤ ਵੀ ਕੀਤਾ ਹੋਇਆ, ਨੇਟੋ ਦਾ ਇੱਕ ਮੈਂਬਰ ਵੀ ਹੈ। ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਆਨ ਅੱਜ ਸਾਊਦੀ ਅਰਬ ਪਹੁੰਚ ਰਹੇ ਨੇ ਅਤੇ ਉੱਥੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ। ਦੱਸ ਦਈਏ ਕਿ ਸ਼ਾਹਬਾਜ਼ ਸ਼ਰੀਫ ਵੀਰਵਾਰ ਦੇ ਦਿਨ ਹੀ ਸਾਊਦੀ ਅਰਬ ਪਹੁੰਚ ਚੁੱਕੇ ਸੀ। ਇਹ ਬੈਠਕ ਅਜੇ ਸਮੇਂ 'ਚ ਹੋ ਰਹੀ ਹੈ ਜਦੋਂ ਤਿੰਨੇ ਖੇਤਰੀ ਤਾਕਤਾਂ ਦੇ ਦਰਮਿਆਨ ਸਹਿਯੋਗ ਵਧਾਏ ਜਾਣ ਨੂੰ ਲੈ ਕੇ ਲਗਾਤਾਰ ਤਿੰਨਾਂ ਦੇਸ਼ਾਂ ਦੇ ਮੀਡੀਆ ਦੀ ਤਰਫ ਤੋਂ ਚਰਚਾ ਕੀਤੀ ਜਾ ਰਹੀ। ਤੁਰਕੀ ਦੇ ਰਾਸ਼ਟਰਪਤੀ ਦੇ ਜਿਹੜੇ ਕਮਿਊਨੀਕੇਸ਼ਨ ਦੇ ਪ੍ਰਮੁੱਖ ਨੇ ਬਹਾਰਨਦੀਨ ਦੌਰਾਨ, ਉਹਨਾਂ ਨੇ ਵੀਰਵਾਰ ਦੇ ਦਿਨ ਦੱਸਿਆ ਸੀ ਕਿ ਇਸ ਇੱਕ ਦਿਨਾਂ ਦੌਰੇ ਦੇ ਵਿੱਚ ਅਰਦੋਆਨ, ਮੁਹੰਮਦ ਬਿਨ ਸਲਮਾਨ ਅਤੇ ਸ਼ਾਹਬਾਜ਼ ਸ਼ਰੀਫ ਦੋਹਾਂ ਦੇ ਨਾਲ ਤ੍ਰਿਕੋਣੀ ਗੱਲਬਾਤ ਦੇ ਵਿੱਚ ਬੈਠਣਗੇ ਔਰ ਅਰਦੋਆਨ 7 ਅਗਸਤ 2026 ਨੂੰ ਇੱਕ ਦਿਨ ਦੇ ਲਈ ਇਹ ਸਾਊਦੀ ਅਰਬ ਦੀ ਯਾਤਰਾ ਹੀ ਕਰ ਰਹੇ ਨੇ। ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ, ਪਰ ਇਹ ਕਾਫੀ ਅਹਿਮ ਹੋ ਜਾਂਦਾ ਹੈ, ਮੰਨਿਆ ਜਾ ਰਿਹਾ ਹੈ। ਇਸ ਦਰਮਿਆਨ ਹਾਲਾਂਕਿ ਅੰਕਾਰਾ ਯਾਨੀ ਕਿ ਤੁਰਕੀ ਦੀ ਰਾਜਧਾਨੀ ਸ਼ਹਿਰ ਦੀ ਤਰਫ ਤੋਂ, ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਵੀ ਹੈ, ਰਾਸ਼ਟਰਪਤੀ ਦਾ ਨਿਵਾਸ ਸਥਾਨ ਹੈ ਤੁਰਕੀ ਦੇ, ਉਹਨਾਂ ਦੀ ਤਰਫ ਤੋਂ ਇਸ ਦਾ ਕੋਈ ਫਾਰਮਲ ਏਜੰਡਾ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈ। ਕਤਰ ਦੀ ਤਰਫ ਤੋਂ ਵੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਫੌਜੀ ਗੱਠਜੋੜ ਦਾ ਐਲਾਨ ਜਲਦੀ ਕਰ ਸਕਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਇਸ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਨੇਟੋ ਮੈਂਬਰਾਂ ਦੇ ਵਿੱਚ ਤੁਰਕੀ ਅਤੇ ਪਰਮਾਣੂ ਤਾਕਤ ਦੇ ਨਾਲ ਭਰਪੂਰ ਪਾਕਿਸਤਾਨ ਉਹਨਾਂ 14 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਇੱਕ ਸੰਗਠਨ ਦਾ ਪਹਿਲਾਂ ਵੀ ਹਮਾਇਤ ਕੀਤਾ ਸੀ। ਸਾਊਦੀ ਅਰਬ ਪਹਿਲਾਂ ਵੀ ਅਲੱਗ ਅਲੱਗ ਕਿਸਮ ਦੇ ਗੱਠਜੋੜ ਤਿਆਰ ਕਰਦਾ ਰਿਹਾ। ਅਜਿਹੇ ਦੇ ਵਿੱਚ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਜਿਹੜੇ ਤਿੰਨੇ ਇਜ਼ਰਾਈਲ ਦੇ ਹੱਕ ਦੀ ਗੱਲ ਕਦੇ ਨਹੀਂ ਕਰਦੇ, ਇਸ ਕਰਕੇ ਇਜ਼ਰਾਈਲ ਦੇ ਲਈ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ। ਭਾਰਤ ਦੇ ਲਈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਹੀ। ਖੈਰ, ਅਮਰੀਕਾ ਵੀ ਇਸ ਸਮਝੌਤੇ ਨੂੰ ਸਿਰੇ ਚੜ੍ਹਦਾ ਦੇਖਣਾ ਚਾਹੁੰਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹਾਲੇ ਕੋਈ ਵਿਚਾਰ ਸਾਹਮਣੇ ਨਹੀਂ ਆਏ ਨੇ। ਕੌਮਾਂਤਰੀ ਖਿੱਤੇ ਦੇ ਵਿੱਚੋਂ ਜੁੜੀਆਂ ਦੂਜੀਆਂ ਖਬਰਾਂ, ਜਿੱਥੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਇੱਕ ਇਤਿਹਾਸਕ ਮੁਕੱਦਮੇ ਦੇ ਵਿੱਚ ਹਾਰ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਨੂੰ ਹੁਣ ਵੱਡਾ ਝਟਕਾ ਲੱਗਿਆ। ਅਦਾਲਤ ਨੇ ਕੰਪਨੀ ਨੂੰ $567 million ਖਰਚ ਕਰਕੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਦੇ ਨਾਲ ਜੁੜੇ ਹੋਏ ਉਪਾਅ ਲਾਗੂ ਕਰਨ ਦਾ ਹੁਕਮ ਦਿੱਤਾ। ਇਹ ਰਕਮ ਅਲੱਗ ਅਲੱਗ ਮੈਡੀਕਲ ਸੇਵਾਵਾਂ, ਜਾਗਰੂਕਤਾ ਪ੍ਰੋਗਰਾਮਾਂ, ਆਨਲਾਈਨ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉੱਤੇ ਖਰਚ ਕੀਤੀ ਜਾਏਗੀ। ਅਦਾਲਤ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆਂ ਦੇ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੀ ਸੁਰੱਖਿਆ ਕੇਵਲ ਪਰਿਵਾਰਾਂ ਦੀ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਹੈ। ਨਿਊ ਮੈਕਸੀਕੋ ਦੀ ਅਦਾਲਤ ਨੇ ਵੀਰਵਾਰ ਦੇਰ ਰਾਤ ਦਿੱਤੇ ਆਪਣੇ ਫੈਸਲੇ 'ਚ ਮੇਟਾ ਨੂੰ $567 million $567 million ਖਰਚ ਕਰਨ ਦਾ ਇਹ ਨਿਰਦੇਸ਼ ਦਿੰਦਿਆਂ ਹੋਇਆ ਕਿਹਾ ਕਿ ਇਸ ਦਾ ਵੱਡਾ ਹਿੱਸਾ ਤਾਂ ਮੈਂਟਲ ਹੈਲਥ ਦੇ ਲਈ ਖਰਚ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ $420 million ਅਲੱਗ ਅਲੱਗ ਉਪਚਾਰ ਸੇਵਾਵਾਂ ਔਰ ਅਲੱਗ ਅਲੱਗ ਸਰਵਿਸਿਜ਼ ਦੇ ਉੱਤੇ ਖਰਚ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਸ਼ਾਮਲ ਹੋਵੇ, ਰੋਕਥਾਮ ਦੇ ਪ੍ਰੋਗਰਾਮ ਸ਼ਾਮਲ ਹੋਣ, ਸਕਰੀਨਿੰਗ ਸੇਵਾਵਾਂ ਸ਼ਾਮਲ ਹੋਣ ਔਰ ਅਲੱਗ ਅਲੱਗ ਸੁਰੱਖਿਆ ਦੇ ਉਪਾਅ ਜਿਹੜੇ ਨੇ ਉਹ ਅਗਲੇ 5 ਸਾਲਾਂ ਦੇ ਵਿੱਚ ਤੈਅ ਕਰ ਲਏ ਜਾਣ ਕਿ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹ ਕਿਸ ਤਰੀਕੇ ਦੇ ਨਾਲ ਨੌਜਵਾਨ ਬੱਚਿਆਂ ਨੂੰ, ਨਾਬਾਲਗਾਂ ਨੂੰ ਸੁਰੱਖਿਅਤ ਰੱਖਣਗੀਆਂ। ਇਹ ਮਾਮਲਾ ਪਹਿਲਾਂ ਵੀ ਮੇਟਾ ਦੇ ਲਈ ਵੱਡਾ ਝਟਕਾ ਸਾਬਤ ਹੋ ਚੁੱਕਿਆ। ਮੁਕੱਦਮੇ ਦੇ ਪਹਿਲੇ ਗੇੜ ਦੇ ਵਿੱਚ ਜੂਰੀ ਨੇ ਕੰਪਨੀ ਦੇ ਉੱਤੇ $375 million ਦਾ ਸਿਵਲ ਜੁਰਮਾਨਾ ਵੀ ਲਗਾਇਆ ਸੀ। ਜੂਰੀ ਦਾ ਮੰਨਣਾ ਹੈ ਕਿ ਮੇਟਾ ਨੂੰ ਬੱਚਿਆਂ ਅਤੇ ਨਾਬਾਲਗਾਂ ਦੀ ਮਾਨਸਿਕ ਸਿਹਤ ਦੇ ਉੱਤੇ ਪੈ ਰਹੇ ਨਕਾਰਾਤਮਕ ਪ੍ਰਭਾਵ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ, ਬਾਵਜੂਦ ਇਸ ਦੇ ਕੰਪਨੀ ਨੇ ਉਸ ਕਿਸਮ ਦੇ ਨਾਲ ਆਪਣੇ ਆਪਰੇਸ਼ਨ ਜਾਰੀ ਰੱਖੇ ਇਹਨਾਂ ਨੂੰ ਰੋਕਣ ਦੀ ਬਜਾਏ। ਨਾਲ ਹੀ ਇਹ ਵੀ ਦੋਸ਼ ਮੜਿਆ ਕਿ ਕੰਪਨੀ ਨੇ ਆਪਣੇ ਪਲੇਟਫਾਰਮ ਦੇ ਉੱਤੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਹੋਏ ਜ਼ੋਖਮਾਂ ਦੇ ਬਾਰੇ ਕੋਈ ਵੀ ਜਾਣਕਾਰੀ ਕਦੇ ਵੀ ਜਨਤਕ ਨਹੀਂ ਕੀਤੀ। ਮਾਫ ਕਰਨਾ, ਉੱਧਰ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਵੀ ਟੈਕ ਕੰਪਨੀ ਦੇ ਨਾਲ ਜੁੜੀ, ਜਿੱਥੋਂ ਟੈਕਨੋਲੋਜੀ ਕੰਪਨੀ ਗੂਗਲ ਸਾਲ 2026 'ਚ ਭਾਰਤ ਦੀ ਸਭ ਤੋਂ ਆਕਰਸ਼ਕ ਇੰਪਲਾਇਰ ਬ੍ਰਾਂਡ ਬਣ ਕੇ ਉਭਰੀ ਹੈ। ਰੈਗਸਟੈਂਡ ਇੰਪਲਾਇਰ ਬ੍ਰਾਂਡ ਰਿਸਰਚ ਯਾਨੀ REBR 2026 ਦੀ ਰਿਪੋਰਟ ਦੇ ਮੁਤਾਬਕ ਟਾਟਾ ਸਮੂਹ ਦੂਸਰੇ ਅਤੇ ਐਮਾਜ਼ਨ ਨੌਕਰੀਆਂ ਦੇਣ ਦੇ ਮਾਮਲੇ 'ਚ ਭਾਰਤ ਦੇ ਅੰਦਰ ਤੀਸਰੇ ਸਥਾਨ 'ਤੇ ਰਿਹਾ। ਟੋਪ 10 ਕੰਪਨੀਆਂ ਦੇ ਵਿੱਚ ਸੈਮਸੰਗ ਇੰਡੀਆ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ITC ਗਰੁੱਪ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ ਅਤੇ ਡੈੱਲ ਟੈਕਨੋਲੋਜੀਜ਼ ਵੀ ਸ਼ਾਮਲ ਨੇ। ਰਿਪੋਰਟ 34 ਦੇਸ਼ਾਂ ਦੇ 2.25 ਲੱਖ ਤੋਂ ਵੱਧ ਭਾਈਵਾਲ ਅਤੇ ਭਾਰਤ ਦੇ ਕਰੀਬ 3500 ਕਰਮਚਾਰੀਆਂ ਦੀ ਰਾਏ ਦੇ ਉੱਤੇ ਆਧਾਰਿਤ ਹੈ। ਸਰਵੇਖਣ ਦੇ ਮੁਤਾਬਕ ਭਾਰਤ ਦੇ ਵਿੱਚ 46% ਕਰਮਚਾਰੀ ਅਗਲੇ 6 ਮਹੀਨਿਆਂ 'ਚ ਨੌਕਰੀ ਬਦਲਣ ਦੀ ਯੋਜਨਾ ਵੀ ਬਣਾ ਰਹੇ ਨੇ, ਜਦਕਿ 32% ਲੋਕਾਂ ਨੇ ਪਿਛਲੇ 6 ਮਹੀਨਿਆਂ 'ਚ ਨੌਕਰੀ ਪਹਿਲਾਂ ਹੀ ਬਦਲ ਲਈ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਮ ਅਤੇ ਨਿੱਜੀ ਜੀਵਨ ਦੇ ਵਿਚਕਾਰ ਸੰਤੁਲਨ ਯਾਨੀ ਵਰਕ ਲਾਈਫ ਬੈਲੈਂਸ, ਬਰਾਬਰੀ ਦੇ ਮੌਕੇ, ਕਰੀਅਰ ਦੇ ਵਿੱਚ ਤਰੱਕੀ, ਆਕਰਸ਼ਕ ਤਨਖਾਹਾਂ ਅਤੇ ਕੰਪਨੀ ਦੀ ਤਰਫ ਤੋਂ ਦਿੱਤੇ ਜਾਂਦੇ ਲਾਭ ਜਿਹੜੇ ਨੇ ਉਹ ਕਿਸੇ ਵੀ ਇੰਪਲੋਇਰ ਨੂੰ ਚੁਣਨ ਦੇ ਲਈ ਜਿਹੜੇ ਕੁਝ ਨੁਕਤੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਵਧੀਆ ਜਿਹੜੀਆਂ ਕੰਪਨੀਆਂ ਇੱਕ ਕਰਮਚਾਰੀ ਦੇ ਲਿਹਾਜ਼ ਦੇ ਨਾਲ ਮੰਨੀਆਂ ਜਾ ਸਕਦੀਆਂ ਨੇ। ਉੱਥੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਚਰਚਿਤ ਅਤੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਬੋਫਰੋਸ ਰਿਸ਼ਵਤ ਕਾਂਡ ਦੇ ਵਿੱਚ ਲੰਮੀ ਪਈ ਆਖਰੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। ਇਸ ਦੇ ਨਾਲ ਹੁਣ ਕਰੀਬ 40 ਸਾਲ ਇਸ ਮੁਕੱਦਮੇ ਨੂੰ ਕਾਨੂੰਨੀ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਵੀ ਅੰਤ ਕਰ ਦਿੱਤਾ ਗਿਆ, ਇਸ ਨੂੰ ਖਤਮ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ JB ਪਾਰਦੀਵਾਲਾ, ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਵਕੀਲ RK ਅਗਰਵਾਲ ਦੀ ਉਸ ਅਪੀਲ ਦੇ ਉੱਤੇ ਅੱਗੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਸਾਲ 2005 ਦੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2005 'ਚ ਦਿੱਲੀ ਹਾਈਕੋਰਟ ਨੇ ਹਿੰਦੂਜਾ ਭਰਾਵਾਂ ਨੂੰ ਅਤੇ ਸਵੀਡਨ ਦੀ ਹਥਿਆਰ ਨਿਰਮਾਤਾ ਕੰਪਨੀ AB ਬੋਫਰੋਸ ਦੇ ਵਿਰੁੱਧ ਅਪਰਾਧਕ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਯਾਨੀ CBI ਦੀ ਜਾਂਚ ਨੂੰ ਲੈ ਕੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਾਂਚ ਦੇ ਉੱਤੇ ਸਰਕਾਰੀ ਖਜ਼ਾਨੇ 'ਚ ਲਗਭਗ 250 ਕਰੋੜ ਰੁਪਏ ਖਰਚ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਨਵੰਬਰ 2018 'ਚ ਵੀ ਸੁਪਰੀਮ ਕੋਰਟ ਨੇ CBI ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਜਾਂਚ ਏਜੰਸੀ 4,522 ਦਿਨਾਂ ਦੇ ਵਿੱਚ ਦੇਰੀ ਦੇ ਨਾਲ ਅਪੀਲ ਦਾਇਰ ਕਰਨ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਪੇਸ਼ ਨਹੀਂ ਕਰ ਸਕੀ। ਅਜਿਹੀ ਜਾਂਚ ਦਾ ਕੀ ਫਾਇਦਾ ਜਿਹੜੀ ਹਜ਼ਾਰਾਂ ਦਿਨ ਲੈ ਲਵੇ, ਕਈ ਕਈ ਸਾਲ ਤੱਕ ਜਾਂਚ ਚੱਲਦੀ ਰਹੇ ਔਰ ਕਰੋੜਾਂ ਰੁਪਏ ਜਿਹੜੇ ਨੇ ਭਾਰਤ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚ ਕੀਤੇ ਜਾਣ ਸਿਰਫ ਇੱਕ ਜਾਂਚ ਏਜੰਸੀ ਦੀ ਜਾਂਚ ਨੂੰ ਚਲਾਉਣ ਦੇ ਲਈ, ਉਹ ਵੀ 40 ਸਾਲ ਪੁਰਾਣੇ ਮਾਮਲੇ ਦੇ ਵਿੱਚ। 1,437 ਕਰੋੜ ਰੁਪਏ ਦਾ ਸਮਝੌਤਾ 24 ਮਾਰਚ 1986 ਨੂੰ ਭਾਰਤ ਸਰਕਾਰ ਨੇ ਸਵੀਡਨ ਦੀ ਕੰਪਨੀ ਏਬੀ ਬੋਫਰੋਸ ਦੇ ਨਾਲ ਕੀਤਾ ਸੀ ਤਾਂ ਕਿ ਭਾਰਤੀ ਫੌਜ ਦੇ ਲਈ 400 ਦੇ ਕਰੀਬ ਹੋਵਿਜ਼ਰ ਤੋਪਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਣ। ਰਿਸ਼ਵਤ ਦੇ ਦਾਅਵੇ ਇਹ ਸੀ ਕਿ 1987 ਦੇ ਵਿੱਚ ਸਵੀਡਿਸ਼ ਰੇਡੀਓ ਦੇ ਮੁਤਾਬਕ ਇਸ ਸਮਝੌਤੇ ਨੂੰ ਦਬਾਉਣ ਦੇ ਲਈ ਭਾਰਤੀ ਨੇਤਾਵਾਂ ਅਤੇ ਰੱਖਿਆ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਮਿਸ਼ਨ, ਇੱਕ ਤਰ੍ਹਾਂ ਦੀ ਰਿਸ਼ਵਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਗਿਆ ਸੀ। CBI ਨੇ January 1990 'ਚ ਮਾਮਲਾ ਦਰਜ ਕਰਕੇ ਬੋਫਰੋਸ ਦੇ ਸਾਬਕਾ ਪ੍ਰਧਾਨ ਮਾਰਟਿਨ ਆਡਬੋ ਅਤੇ ਵਿਨ ਚੱਡਾ, ਹਿੰਦੂਜਾ ਭਰਾਵਾਂ ਅਤੇ ਇਟਾਲੀਅਨ ਕਾਰੋਬਾਰੀ ਉਤਾਵੀਆ ਕਵਾਚੋਰੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸਮੇਂ ਦੇ ਨਾਲ ਕਈ ਦੋਸ਼ੀ ਜਾਂ ਤਾਂ ਅਦਾਲਤ ਵੱਲੋਂ ਬਰੀ ਹੋ ਗਏ ਜਾਂ ਫਿਰ ਜਾਂਚ ਦੇ ਦੌਰਾਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਸਾਲ 2011 'ਚ ਅਦਾਲਤ ਨੇ ਮੁੱਖ ਮੁਲਜ਼ਮਾਂ 'ਚੋਂ ਇੱਕ ਉਤਾਵੀਓ ਕਵਾਤੋਚੀ ਨੂੰ ਰਾਹਤ ਵੀ ਦੇ ਦਿੱਤੀ ਸੀ। ਹੁਣ ਸੁਪਰੀਮ ਕੋਰਟ ਵੱਲੋਂ ਇਸ ਆਖਰੀ ਲੰਬਿਤ ਪਈ ਅਪੀਲ ਨੂੰ ਵੀ ਖਾਰਜ ਕੀਤੇ ਜਾਣ ਤੋਂ ਬਾਅਦ ਬੋਫਰੋਸ ਘੁਟਾਲੇ ਦੇ ਨਾਲ ਜੁੜੀਆਂ ਸਾਰੀਆਂ ਨਿਆਇਕ ਕਾਰਵਾਈਆਂ ਦਾ ਰਸਮੀ ਤੌਰ 'ਤੇ ਭੋਗ ਪੈ ਗਿਆ ਹੈ। ਉੱਥੇ ਸਿਆਸਤ ਦੇ ਨਾਲ ਜੁੜੀ ਇੱਕ ਅਗਲੀ ਖਬਰ, ਜਿੱਥੇ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ JSSC ਅਤੇ JPSC ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਨੇਤਾ ਪਿਊਸ਼ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਰੱਦ ਕਰਨ, ਜਾਂਚ ਅਤੇ ਸੁਧਾਰ ਨੂੰ ਲੈ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਗੱਲਾਂ ਰਾਹੁਲ ਗਾਂਧੀ ਜੀ ਨੂੰ ਦੱਸੀਆਂ ਨੇ। ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਖੜ੍ਹੇ ਹਾਂ, ਅਸੀਂ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਮਨਾ ਲਵਾਂਗੇ ਅਤੇ ਅੱਗੇ ਚੱਲ ਕੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਾਰਟੀ ਦੇ ਕੋਲ 34 ਵਿਧਾਇਕ ਨੇ, ਕਾਂਗਰਸ ਦੇ ਕੋਲ 16 ਵਿਧਾਇਕ ਨੇ। ਕਾਂਗਰਸ ਨੇ ਆਪਣੀ ਹਮਾਇਤ ਦੇ ਨਾਲ ਹੇਮੰਤ ਸੋਰੇਨ ਦੀ ਸਰਕਾਰ ਝਾਰਖੰਡ ਦੇ ਵਿੱਚ ਚੱਲਦੀ ਰੱਖੀ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ RJD ਦੇ 4 ਵਿਧਾਇਕਾਂ ਦੀ ਹਮਾਇਤ ਵੀ ਝਾਰਖੰਡ ਮੁਕਤੀ ਮੋਰਚਾ ਯਾਨੀ ਹੇਮੰਤ ਸੋਰੇਨ ਦੀ ਪਾਰਟੀ ਨੂੰ ਹੈ। ਅਜਿਹੇ 'ਚ ਰਾਹੁਲ ਗਾਂਧੀ ਦਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲ ਕਰਨਾ ਅਤੇ ਉਹਨਾਂ ਨੂੰ ਭਰੋਸਾ ਦੇਣਾ ਸਿਆਸੀ ਤੌਰ ਦੇ ਉੱਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਇਸ ਦਰਮਿਆਨ ਰਾਂਚੀ ਦੇ ਵਿੱਚ JPSC ਅਤੇ JSSC ਦੇ ਪ੍ਰੀਖਿਆਰਥੀਆਂ ਦੀ ਤਰਫ ਤੋਂ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵਫਦ ਦਾ ਗਠਨ ਵੀ ਕਰ ਦਿੱਤਾ ਸੀ ਕੱਲ੍ਹ ਦੇ ਦਿਨ, ਔਰ ਇਸ ਦੀ ਖ਼ਬਰ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 2 ਜੁਲਾਈ ਨੂੰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੀ 14ਵੀਂ ਪ੍ਰੀਖਿਆ ਦੇ ਨਤੀਜੇ ਵੀ ਆਏ ਸੀ। ਕੁੱਲ 2,204 ਪ੍ਰੀਖਿਆਰਥੀਆਂ ਨੇ ਮੇਨਸ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕਰ ਲਿਆ। ਮੁੱਖ ਪ੍ਰੀਖਿਆ ਦੀ ਤਰੀਕ 18 ਤੋਂ 20 ਜੁਲਾਈ ਦੇ ਦਰਮਿਆਨ ਤੈਅ ਕੀਤੀ ਗਈ ਸੀ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਕੈਟਾਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਸੀ ਹੋਈ। ਇਸ ਦਰਮਿਆਨ ਇੱਕ ਪ੍ਰੀਖਿਆਰਥੀ ਨੇ ਕਥਿਤ ਤੌਰ 'ਤੇ OMR ਸ਼ੀਟ ਨੂੰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤਾ। ਕਥਿਤ ਤੌਰ ਦੇ ਉੱਤੇ ਉਹਨੇ ਸਿਰਫ 48 ਹੀ ਸਵਾਲ ਭਰੇ ਸੀ, ਪਰ ਫਿਰ ਵੀ ਉਸਦਾ ਮੇਨਸ ਪ੍ਰੀਖਿਆ ਦੇ ਲਈ ਚੋਣ ਹੋ ਗਿਆ। ਨਾਲ ਹੀ ਨਤੀਜੇ ਵੀ ਜਿਹੜੇ ਜਾਰੀ ਕੀਤੇ ਗਏ ਉਸ ਦੇ ਉੱਤੇ ਵੀ JPSC ਦੇ ਪ੍ਰਮੁੱਖ, ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਨਹੀਂ ਸੀ, ਜੋ ਕਿ ਨਿਯਮ ਮੁਤਾਬਕ ਹੋਣੇ ਚਾਹੀਦੇ ਨੇ। ਇਹ ਸਾਰੀਆਂ ਗੜਬੜਾਂ ਜਦੋਂ ਸਾਹਮਣੇ ਆਈਆਂ, ਇਸ ਤੋਂ ਬਾਅਦ JPSC ਦੇ ਪੇਪਰ ਲੀਕ ਦੇ ਵੀ ਮਾਮਲੇ ਸਾਹਮਣੇ ਆਏ, ਸੀਟਾਂ ਵੇਚਣ ਦੇ ਵੀ ਦੋਸ਼ ਲੱਗੇ, ਅਤੇ ਫਿਰ CID ਤੋਂ ਜਾਂਚ ਕਰਵਾਈ ਗਈ, ਜਿਸ ਦੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ, ਮਾਮਲੇ ਦੀ ਜਾਂਚ ED ਜਾਂ CBI ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਇਹਨਾਂ ਮੰਗਾਂ ਨੂੰ ਲੈ ਕੇ ਹੀ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਉੱਥੇ ਆਸਾਮ ਦੇ ਵਿੱਚ ਹੜ੍ਹ ਦੀ ਸਥਿਤੀ ਵੀਰਵਾਰ ਦੇ ਦਿਨ ਹੋਰ ਵੀ ਗੰਭੀਰ ਹੋ ਗਈ। ਇਸ ਦਰਮਿਆਨ ਹੜ੍ਹ ਦੇ ਕਾਰਨ 2 ਹੋਰ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ 97 ਲੋਕਾਂ ਦੀ ਮੌਤ ਆਸਾਮ ਦੇ ਵਿੱਚ ਹੋ ਚੁੱਕੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,68,000 ਤੋਂ ਵੱਧ ਹੋ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰਤ ਬੁਲੇਟਿਨ ਦੇ ਵਿੱਚ ਦਿੱਤੀ ਗਈ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਗੋਲਾਘਾਟ ਅਤੇ ਉਦਲਗੜੀ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਨੇ ਚੀਨ ਨੂੰ ਪੈਸੀਫਿਕ ਸਮੁੰਦਰੀ ਪਾਣੀਆਂ ਦੇ ਵਿੱਚ ਬਲੈਸਟਿਕ ਮਿਜ਼ਾਈਲ ਟੈਸਟ ਕਰੇ ਜਾਣ ਦੇ ਮਾਮਲੇ ਦੇ ਉੱਤੇ ਹੁਣ ਇੱਕ ਨੋਟਿਸ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਚੀਨ ਦੀ ਤਰਫ ਤੋਂ ਇਹ ਉਕਸਾਊ ਕਾਰਵਾਈ ਕੀਤੀ ਗਈ ਸੀ। 6 ਜੁਲਾਈ ਦੇ ਦਿਨ ਚੀਨ ਨੇ ਆਈਲੈਂਡ ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਟਾਪੂਆਂ ਦੇ ਕੋਲ ਇੱਕ ਬਲੈਸਟਿਕ ਮਿਜ਼ਾਈਲ ਫਾਇਰ ਕਰ ਦਿੱਤੀ ਸੀ। ਚੀਨ ਦਾ ਕਹਿਣਾ ਸੀ ਕਿ ਇੱਕ ਰੈਗੂਲਰ ਫੌਜੀ ਜਾਂ ਮਿਲਟਰੀ ਕਾਰਵਾਈ ਦਾ ਇੱਕ ਹਿੱਸਾ ਸੀ। ਮਿਜ਼ਾਈਲ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਪਰ ਕਿਹਾ ਜਾ ਰਿਹਾ ਸੀ ਕਿ ਇਸ ਦੇ ਵਿੱਚ ਇੱਕ ਡਮੀ ਵਾਰ ਹੈਡ ਜੁੜਿਆ ਹੋਇਆ ਯਾਨੀ ਕਿ ਆਮ ਤੌਰ ਦੇ ਉੱਤੇ ਮਿਜ਼ਾਈਲਾਂ ਦੇ ਵਿੱਚ ਗੋਲਾ ਬਾਰੂਦ ਭਰਿਆ ਜਾਂਦਾ ਇਸ ਦੇ ਵਿੱਚ ਡਮੀ ਵਾਰ ਹੈਡ ਸੀ ਜਿਸ ਦੀ ਬਲੈਸਟਿਕ ਮਿਜ਼ਾਈਲ ਦਾ ਇਸਤੇਮਾਲ ਪਰਮਾਣੂ ਤਾਕਤ ਦੇ ਨਾਲ ਲੈਸ ਡਮੀ ਵਾਰ ਹੈਡ ਤੈਨਾਤ ਕਰਕੇ ਕੀਤਾ ਜਾ ਸਕਦਾ ਹੈ ਅਜਿਹੇ ਦੇ ਵਿੱਚ ਇਹ ਹੋਰ ਵੀ ਵੱਧ ਖਤਰਾ ਬਣ ਜਾਂਦੀ ਸੀ ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਟੁਵਾਲੂ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਯਾਨੀ EEZ ਦੇ ਕੋਲ ਜਾ ਕੇ ਡਿੱਗੀ ਹੈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਾਪੂਆ ਨਿਊ ਗਿਨੀ ਦੇ ਨਾਲ ਰਲ ਕੇ ਅਤੇ ਹੋਰ ਕੁਝ ਦੂਜੇ ਮੁਲਕਾਂ ਜਿਨ੍ਹਾਂ 'ਚ ਫਿਲੀਪੀਨਸ ਸੋਲਮਨ ਆਈਲੈਂਡ ਆਦਿ ਸ਼ਾਮਲ ਸੀ ਇਹਨਾਂ ਨੇ ਸਾਰਿਆਂ ਨੇ ਚੀਨ ਦੀ ਨਿਖੇਧੀ ਕੀਤੀ ਸੀ ਕਿਹਾ ਸੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਆਲੇ ਦੁਆਲੇ ਦੇ ਟਾਪੂ ਮੁਲਕਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਚੀਨ ਦਾ ਕਹਿਣਾ ਸੀ ਕਿ ਸਮਾਂ ਰਹਿੰਦਿਆਂ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਹਾਲਾਂਕਿ ਇਹਨਾਂ ਦੇਸ਼ਾਂ ਦਾ ਦੋਸ਼ ਇਹ ਸੀ ਕਿ ਇਹ ਮਹਿਜ਼ 1 ਤੋਂ 1.5 ਘੰਟੇ ਪਹਿਲਾਂ ਹੀ ਸੂਚਨਾ ਸਾਹਮਣੇ ਆਈ ਸੀ ਜਿਸ ਦੇ ਚੱਲਦਿਆਂ ਸਬਮਰੀਨ ਆਪਰੇਸ਼ਨ ਮਰੀਨ ਆਪਰੇਸ਼ਨ ਜਾਂ ਸਮੁੰਦਰੀ ਪਾਣੀ ਦੇ ਨਾਲ ਜੁੜੀਆਂ ਹੋਰ ਕਾਰਵਾਈਆਂ ਇੰਨੀ ਛੇਤੀ ਸਮੇਟੀਆਂ ਨਹੀਂ ਜਾ ਸਕਦੀਆਂ ਉੱਧਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੇ ਵਿੱਚ ਇਹ ਉਮੀਦ ਵਿੱਚ ਤਾਈ ਕਿ ਉਮੀਦ ਹੈ ਕਿ ਅੱਗੇ ਤੋਂ ਚੀਨ ਇੱਧਰਲੇ ਪਾਣੀਆਂ ਦੇ ਵਿੱਚ ਕੋਈ ਵੀ ਆਪਣੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਚਕੰਨਾ ਰਹੇਗਾ ਸੁਚੇਤ ਰਹੇਗਾ ਅਤੇ ਜਾਗਰੂਕ ਰਹੇਗਾ ਇਸ ਦਰਮਿਆਨ ਅਗਲੀ ਖਬਰ ਆਸਟ੍ਰੇਲੀਆ ਤੋਂ ਫੈਡਰਲ ਪੋਲੀਟਿਕਸ ਦੇ ਨਾਲ ਜੁੜੀ ਹੋਈ ਜਿੱਥੇ ਹੁਣ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕਿਹਾ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਦੀ ਤਰਫ ਤੋਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਈ ਜਾਣੀ ਸੀ ਉਸ ਨੂੰ ਲੈ ਕੇ ਸੱਤਾਧਾਰੀ ਧਿਰ ਦੇ ਵਿੱਚ ਇੱਕਜੁੱਟਤਾ ਹੈ ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਇਸ ਪਾਲਿਸੀ ਨੂੰ ਲੈ ਕੇ ਅਲੱਗ ਅਲੱਗ ਮਸ਼ਵਰੇ ਨੇ ਅਲੱਗ ਅਲੱਗ ਵਿਚਾਰ ਨੇ ਰਿਚਰਡ ਮਾਲਸ ਜਿਹੜੇ ਕਿ ਡਿਪਟੀ ਪ੍ਰਧਾਨ ਮੰਤਰੀ ਵੀ ਨੇ ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਦੀ ਵੀ ਭੂਮਿਕਾ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਦੇ ਨਾਲ ਆਸਟ੍ਰੇਲੀਆ ਨੂੰ ਆਪਣੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਵੀ ਮਿਲੇਗਾ ਉੱਧਰ ਸ਼ੈਡੋ ਟ੍ਰੈਜਰ ਟਿਮ ਵਿਲਸਨ ਨੇ ਪੌਲਿਨ ਹੈਨਸਨ ਵਨ ਨੇਸ਼ਨ ਪਾਰਟੀ ਦੀ ਨੇਤਾ ਦੇ ਉੱਤੇ ਇਲਜ਼ਾਮ ਮੜਿਆ ਕਿ ਪੌਲਿਨ ਹੈਨਸਨ ਨੇ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਚੰਦਾ ਦਿੰਦੇ ਨੇ ਉਸ ਰਕਮ ਦਾ ਦੁਰਉਪਯੋਗ ਕੀਤਾ ਦੱਸ ਦਈਏ ਕਿ ਪੌਲਿਨ ਹੈਨਸਨ ਇਹ ਕਹਿੰਦੇ ਰਹੇ ਨੇ ਕਿ ਲੰਡਨ ਦੇ ਹੋਟਲਾਂ ਦੇ ਵਿੱਚ ਅਤੇ ਇਟਲੀ ਦੇ ਵਿੱਚ ਘੁੰਮਣ ਜਾਣ ਦਾ ਫੈਸਲਾ ਜਿਹੜਾ ਸੀ ਔਰ ਉਹਦਾ ਖਰਚਾ ਜਿਹੜਾ ਸੀ ਉਹਨਾਂ ਨੇ ਕੀਤਾ ਸੀ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਘੁੰਮਣ ਦੇ ਉੱਤੇ ਕਿੰਨਾ ਖਰਚ ਹੋਇਆ ਇਹ ਵਾਰ ਵਾਰ ਸਵਾਲ ਜਵਾਬ ਕੀਤੇ ਜਾ ਰਹੇ ਸੀ ਕਿਹਾ ਗਿਆ ਕਿ ਇਸ ਦਰਮਿਆਨ ਕੁਝ ਇੱਕ ਹੋਟਲਾਂ ਦੇ ਖਰਚ ਜਿਹੜੇ ਸੀ ਜਿਹੜੇ $1,000 ਪ੍ਰਤੀ ਨਾਈਟ ਤੋਂ ਵੀ ਜ਼ਿਆਦਾ ਸੀ ਉਹ ਖਰਚ ਪੌਲਿਨ ਹੈਨਸਨ ਨੇ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਜਿਸ ਨੂੰ ਕੁਝ ਹਫ਼ਤੇ ਪਹਿਲਾਂ ਹੀ ਵਨ ਨੇਸ਼ਨ ਨੇ ਲੇਬਰ ਪਾਰਟੀ ਦੇ ਖਿਲਾਫ ਇੱਕ ਕੈਂਪੇਨ ਚਲਾ ਕੇ ਇਕੱਠਾ ਕੀਤਾ ਸੀ ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ $5 million ਚੰਦੇ ਦੇ ਰੂਪ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚੋਂ ਇਕੱਠੇ ਕਰ ਲਏ ਨੇ ਅਜਿਹੇ ਦੇ ਵਿੱਚ ਪੌਲਿਨ ਹੈਨਸਨ ਹਾਲ ਫਿਲਹਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਨੇ ਉੱਧਰ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਜੀਨਾ ਰਾਈਨਹਾਰਟ ਦੇ ਨਾਲ ਜਿਹੜਾ ਇਹ ਯੂਰਪ ਦਾ ਦੌਰਾ ਕੀਤਾ ਸੀ ਉਸ ਦੇ ਵਿੱਚ ਖਰਚ ਜਿਹੜਾ ਸੀ ਉਹਨਾਂ ਦੀ ਤਰਫ ਤੋਂ ਹੀ ਕੀਤਾ ਗਿਆ ਸੀ ਔਰ ਲੰਡਨ ਦੀ ਅਕੋਮੋਡੇਸ਼ਨ ਤਾਂ ਬਲਕਿ ਉਹਨਾਂ ਨੇ ਇਟਲੀ ਦੇ ਟ੍ਰਿਪ ਦੇ ਦਰਮਿਆਨ ਕੈਂਸਲ ਵੀ ਕਰ ਦਿੱਤੀ ਸੀ ਦੱਸ ਦਈਏ ਕਿ ਅਦਾਰੇ 9 ਅਤੇ ਚੈਨਲ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਫਾਇਰ ਦੀ ਲਾਇਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਕੈਂਪੇਨ ਜਿਹੜਾ ਪੌਲਿਨ ਹੈਨਸਨ ਨੇ ਚਲਾਇਆ ਸੀ ਉਸ ਕੈਂਪੇਨ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਸੀ ਪ੍ਰਧਾਨ ਮੰਤਰੀ ਨੂੰ ਹਟਾਉਣ ਦੇ ਨਾਂ ਦੇ ਉੱਤੇ ਉਹਨਾਂ ਹੀ ਪੈਸਿਆਂ ਦੀ ਮਦਦ ਦੇ ਨਾਲ ਇਹਨਾਂ ਨੇ ਇਟਲੀ ਦੇ ਵਿੱਚ $860 ਪ੍ਰਤੀ ਨਾਈਟ ਦੇ ਖਰਚੇ ਵਾਲੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਟਿਕਟਾਂ ਵੀ ਬੁੱਕ ਕੀਤੀਆਂ ਆਪਣੀ ਬੁਕਿੰਗ ਵੀ ਕੀਤੀ ਔਰ ਉਸ ਦੇ ਉੱਤੇ ਇਹ ਖਰਚ ਜਿਹੜਾ ਸੀ ਇਹ ਸਾਰਾ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਗਿਆ ਹੈ ਉੱਥੇ NDIS ਦੀ ਇੱਕ ਸੈਨੇਟ ਇਨਕੁਆਇਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਦੱਸ ਦਈਏ ਕਿ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਇਨਕੁਆਇਰੀ ਸ਼ੁਰੂ ਕੀਤੀ ਗਈ ਹੈ ਸਰਕਾਰ ਦੀ ਤਰਫ ਤੋਂ ਗਠਿਤ ਕੀਤੀ ਇਸ ਕਮੇਟੀ ਦੇ ਵਿੱਚ ਪਤਾ ਇਹ ਕੀਤਾ ਜਾਏਗਾ ਕਿ NDIS ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਇਆ ਮੰਨਿਆ ਜਾ ਰਿਹਾ ਹੈ ਕਿ NDIS ਦੇ ਵਿੱਚ ਖਰਚ ਅਗਲੇ 4 ਸਾਲਾਂ ਦੇ ਦਰਮਿਆਨ $30 billion ਪ੍ਰਤੀ ਸਾਲ ਤੱਕ ਹੋਣ ਲੱਗ ਪਏਗਾ ਅਜਿਹੇ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੈਨੇਟ ਇਨਕੁਆਇਰੀਜ਼ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਪਤਾ ਕੀਤਾ ਜਾਏਗਾ ਕਿ 3 ਲੱਖ ਪਾਰਟੀਸੀਪੈਂਟਸ ਜਿਨ੍ਹਾਂ ਦੇ ਹਵਾਲੇ ਦੇ ਨਾਲ ਅਲੱਗ ਅਲੱਗ ਸ਼ਿਕਾਇਤਾਂ ਸਿੱਧੇ ਅਸਿੱਧੇ ਤੌਰ ਦੇ ਉੱਤੇ ਹਾਸਲ ਹੋਈਆਂ ਨੇ ਉਹਨਾਂ ਨੂੰ ਵੀ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੱਧਰ ਦੀ ਇੱਕ ਪੜਤਾਲ ਹੋਏਗੀ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਅੱਜ ਤੱਕ ਨਹੀਂ ਕੀਤੀ ਗਈ। ਉੱਧਰ ਦੂਸਰੇ ਪਾਸੇ ਵਿਕਟੋਰੀਆ ਤੋਂ ਖਬਰ, ਜਿੱਥੇ ਵਿਕਟੋਰੀਆ ਦੇ ਵਿੱਚ ਬਹੁਤੇ ਟੈਕਸ ਪੇਅਰਸ ਇਹ ਮੰਨਦੇ ਨੇ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਬੁੱਤ ਦੇ ਉੱਤੇ ਫਾਲਤੂ ਰਕਮ ਖਰਚ ਨਹੀਂ ਕਰਨੀ ਚਾਹੀਦੀ। ਲੇਬਰ ਪਾਰਟੀ ਦੇ ਸਰੋਤਾਂ ਦੀ ਤਰਫ ਤੋਂ ਅਦਾਰੇ ਹੈਰਾਲਸਨ ਨੂੰ ਇਹ ਖਬਰ ਦਿੱਤੀ ਗਈ ਕਿ $1,34,000 ਖਰਚ ਕੇ ਜਿਹੜਾ ਇੱਕ ਸਕਲਪਚਰ ਤਿਆਰ ਕੀਤਾ ਜਾਣਾ, ਇੱਕ ਕਿਸਮ ਦੀ ਮੂਰਤੀ ਤਿਆਰ ਕੀਤੀ ਜਾਣੀ ਹੈ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੀ, ਉਸ ਦੇ ਉੱਤੇ ਉਹ ਖਰਚ ਫਾਲਤੂ ਹੈ, ਅਜਾਈ ਹੈ। ਉਸ ਦੀ ਬਜਾਏ ਪ੍ਰਾਇਓਰਿਟੀ ਦੇ ਕੰਮਾਂ ਦੇ ਉੱਤੇ ਵਿਕਟੋਰੀਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਇਸ ਕਿਸਮ ਦੇ ਨਾਲ ਕਰਵਾਇਆ ਗਿਆ ਸੀ ਕਿ ਵੋਟਰ ਕਿਹੜੇ ਕਿਹੜੇ ਕੰਮਾਂ ਨੂੰ ਤਰਜੀਹ ਦਿੰਦੇ ਨੇ। 74% ਵਿਕਟੋਰੀਅਨ ਨੇ ਮੰਨਿਆ ਕਿ ਇਸ ਸਟੈਚੂ ਦਾ ਨਿਰਮਾਣ ਕੈਂਸਲ ਹੋ ਜਾਣਾ ਚਾਹੀਦਾ। 19% ਨੇ ਇਹ ਮੰਨਿਆ ਕਿ ਉਹ ਟੈਕਸਪੇਅਰਸ ਦੇ ਜੇਬ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਹੈ ਉਸੇ ਦੇ ਆਧਾਰ ਦੇ ਉੱਤੇ ਇਸ ਬੁੱਤ ਨੂੰ ਬਣਦੇ ਦੇਖਣਾ ਚਾਹੁੰਦੇ ਨੇ, ਯਾਨੀ ਕਿ ਨਾ ਬਣਦੇ ਦੇਖਣ ਵਾਲਿਆਂ ਦੀ ਗਿਣਤੀ ਅਤੇ ਬਣਦੇ ਦੇਖਣ ਵਾਲਿਆਂ ਦੀ ਗਿਣਤੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਤੋਂ ਇਲਾਵਾ 2/3 ਵਿਕਟੋਰੀਅਨ, ਜਾਂ ਇੰਝ ਕਹਿ ਲਈਏ ਕਿ ਲਗਭਗ 68% ਵਿਕਟੋਰੀਅਨ ਨੇ ਇਸ ਮੋਨੂਮੈਂਟ ਦੀ ਵਿਰੋਧਤਾ ਕੀਤੀ ਹੈ, ਔਰ 58% ਨੇ ਸਟਰੋਂਗਲੀ ਅਪੋਜ਼ ਕੀਤਾ ਹੈ, ਯਾਨੀ ਕਿ ਬੜੀ ਸਖਤੀ ਦੇ ਨਾਲ ਇਸ ਜਿਹੜਾ ਬੁੱਤ ਹੈ ਉਸਦੀ ਆਲੋਚਨਾ ਕੀਤੀ ਹੈ। ਸਿਰਫ 15% ਵਿਕਟੋਰੀਅਨ ਹੀ, ਜਿਹੜੇ 1020 ਵਿਕਟੋਰੀਅਨ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ, ਉਹਦੇ 'ਚੋਂ 15% ਨੇ ਹੀ ਇਸ ਬੁੱਤ ਨੂੰ ਬਣਨ ਦੇ ਲਈ ਸਪੋਰਟ ਕੀਤੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਇੱਕ ਮੰਦਭਾਗੀ ਖਬਰ ਤਸਮੇਨੀਆ ਤੋਂ ਵੀ ਸਾਹਮਣੇ ਆਉਂਦੀ ਹੈ, ਜਿੱਥੇ ਤਸਮੇਨੀਆ ਦੇ ਜਾਰਜ ਟਾਊਨ ਦੇ ਵਿੱਚ ਸਥਿਤ ਮੈਗਨੀਜ਼ ਦੀ ਇੱਕ ਖਦਾਨ ਬੰਦ ਹੋਣ ਦੇ ਚੱਲਦਿਆਂ ਸੈਂਕੜਿਆਂ ਨੌਕਰੀਆਂ ਖਤਮ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ। ਦੱਸ ਦਈਏ ਕਿ ਇਹ ਕੰਪਨੀ ਜਿਸਦਾ ਨਾਮ ਲਿਬਰਟੀ ਦੱਸਿਆ ਗਿਆ, ਮੈਗਨੀਜ਼ ਦੇ ਉਤਪਾਦਨ ਦੇ ਵਿੱਚ ਇਨਵੋਲਵ ਹੈ, ਔਰ ਜੇਕਰ ਉਹਨਾਂ ਦੀ ਯੂਨਿਟ ਦੇ ਵਿੱਚ ਉਹਨਾਂ ਦੀ ਕੰਪਨੀ ਦੇ ਵਿੱਚ ਜਿਹੜੀਆਂ ਉਹ ਬਾਜ਼ਾਰ ਦੀ ਮੁਕਾਬਲੇਬਾਜ਼ੀ ਨੂੰ ਨਾ ਬਣਾਏ ਰੱਖਣ ਦੀਆਂ ਜਿਹੜੀਆਂ ਕਮੀਆਂ ਦਿਖਾਈ ਦੇ ਰਹੀਆਂ ਨੇ, ਜਿਸ ਦੇ ਚੱਲਦਿਆਂ ਕੰਪਨੀ ਆਪਣੇ ਕਾਰੋਬਾਰ ਨੂੰ ਬੰਦ ਕਰ ਦੇਗੀ। ਲਗਭਗ 200 ਨੌਕਰੀਆਂ ਖਤਰੇ ਦੇ ਵਿੱਚ ਆ ਗਈਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਮੈਲਬਨ ਦੇ ਵਿੱਚ ਇੱਕ ਟੀਨੇਜਰ ਦੇ ਉੱਤੇ ਮਸ਼ੈਟੀ ਦੇ ਨਾਲ ਅਟੈਕ ਕੀਤਾ ਗਿਆ। ਦੱਸ ਦਈਏ ਕਿ $10,000 ਦੀ ਉਸਦੀ ਈ ਬਾਈਕ ਵੀ ਚੋਰੀ ਕਰ ਲਈ ਗਈ। ਇਹ ਹਾਦਸਾ ਜਿਹੜਾ ਸੀ, ਇਹ ਦੱਸਿਆ ਗਿਆ ਕਿ ਕੱਲ੍ਹ ਦੇ ਦਿਨ ਵੈਂਟੀਨਾ ਨਾਮ ਦੇ ਸਬਰਬ ਦੇ ਵਿੱਚ 6:15 ਦੇ ਆਸ ਪਾਸ JW ਮਾਨਸਨ ਰਿਜ਼ਰਵ ਦੇ ਵਿੱਚ ਵਾਪਰਿਆ, ਜਦੋਂ 17 ਸਾਲ ਦਾ ਨੌਜਵਾਨ ਆਪਣੀ ਬਾਈਕ ਤੋਂ ਥੱਕਿਆ ਥੋੜ੍ਹੀ ਦੇਰ ਦੇ ਲਈ ਬੈਂਚ 'ਤੇ ਬੈਠਾ ਸੀ ਅਤੇ ਫੋਨ ਦੇਖਣ ਲੱਗਿਆ ਸੀ। ਪਿੱਛੋਂ ਆ ਕੇ 2 ਨੌਜਵਾਨਾਂ ਨੇ ਉਸ ਦੇ ਉੱਤੇ ਮਸ਼ੈਟੀ ਦੇ ਨਾਲ ਹਮਲਾ ਸ਼ੁਰੂ ਕੀਤਾ। ਜਿਵੇਂ ਹੀ ਉਹ ਬਚਾ ਕੇ ਆਪਣੀ ਜਾਨ ਭੱਜਣ ਲੱਗਾ ਤਾਂ ਉਸ ਦੇ ਪਿੱਛੇ ਇਸ ਨੂੰ ਖਤਮ ਕਰ ਦਿਓ, ਇਸ ਨੂੰ ਮਾਰ ਦਿਓ, ਇਸ ਕਿਸਮ ਦੀਆਂ ਆਵਾਜ਼ਾਂ ਲਗਾਉਂਦੇ ਹੋਏ ਉਹ ਭੱਜਣ ਵੀ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਲੜਕੇ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਪਰ ਇੱਕ ਬਗੈਰ ਕਿਸੇ ਮੋਟਿਵ ਦੇ ਕੀਤਾ ਗਿਆ ਇਹ ਟੀਨੇਜ ਅਟੈਕ ਕਾਫੀ ਜ਼ਿਆਦਾ ਮਾਪਿਆਂ ਨੂੰ ਚਿੰਤਾ ਦੇ ਵਿੱਚ ਪਾ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 1618। पैरामेटा सिडनी अते न्यू दिल्ली विच भी आईएमई एडवाइजर।
4: सुनो जी, गड्डी अक्षरा ज्वेलर्स वल ले लो।
5: ओ जो हुकम मेरी सरकार।
4: ओ आ किधर, हैरी स्पार्क वल जाना, तुसी आ किथे जा रहे हो?
5: अक्षरा ज्वेलर्स दी दूजी लोकेशन रिवर्स तंच।
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो,
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
6: हां जी रेडियो।
7: यार तू इत्थे इनी छेती आके पक्का भी हो गया, की जुगाड़ लाया है?
8: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
7: नंबर दा दे बंसल इमीग्रेशन वालियां दा।
8: हां जी, अपॉइंटमेंट बुक करवाउण लई कॉल करो 0406 660 960 दे, या फिर विजिट करो bansalimmigration.com.au।

0: ਬਈ ਹੋਰ ਗੱਲਾਂ ਦੀ ਗੱਲਾਂ ਵੀਜ਼ਾ ਚਾਹੇ ਨਾਲ ਵਾ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾਇਓ ਉੱਥੇ ਉਹਨਾਂ ਦੇ ਸਪੀਕਰ ਬੜੇ ਵਧੀਆ ਲੱਗੇ ਨਹੀਂ ਸਾਡੇ ਕੋਲ ਆ ਜਾਓ ਤੁਹਾਨੂੰ ਆਹ ਗਾਣਾ ਸੁਣਾਵਾਂਗੇ ਇਹ ਗਾਣਾ ਹੀ ਦਿਨ ਬਣਾ ਦਿੰਦਾ ਬੰਦੇ ਨੂੰ ਲੱਗਦਾ ਯਾਰ ਵੀਜ਼ਾ ਬਾਂਸਲ ਸਾਹਿਬ ਚਾਹੇ ਨਾ ਵੀ ਲੱਗੇ ਬਸ ਤੁਸੀਂ ਇੱਕ ਵਾਰ ਕੇਸ ਫੜ ਲਓ ਗੱਲ ਕਰ ਲਓ ਅਤੇ ਇੰਨਾ ਵਧੀਆ ਗਾਣਾ ਅਤੇ ਇੰਨਾ ਵਧੀਆ ਕੰਮ ਜਿਹੜੇ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਸਾਡੇ ਨਾਲ ਇਮੀ ਟਾਕ ਪ੍ਰੋਗਰਾਮ ਦੇ ਵਿੱਚ ਅਰੁਣ ਬਾਂਸਲ ਜੀ ਇਸ ਵਕਤ ਮੌਜੂਦ ਹੈਗੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਭੂਮਿਕਾ ਤਾਂ ਹਲੇ ਬੰਨੀ ਨੀ ਹੈਗੀ ਤੁਸੀਂ ਦੇਖਿਓ ਭੂਮਿਕਾ ਜੇ ਤੁਹਾਡੇ ਮਿੰਨਤਾਂ ਕਰਦੀ ਛੱਡ ਦੋ ਮੈਨੂੰ ਮੈਂ ਹੁਣ ਤੁਸੀਂ ਭੂਮਿਕਾ ਬੰਨਣ ਦੀ ਗੱਲ ਕੀਤੀ ਹੋਇਆ ਤਾਂ ਆਹ ਦੋ ਕੁ ਮਿੰਟ ਦੇ ਲਈ ਨਾ ਮੈਂ ਤੁਹਾਨੂੰ ਕੁਛ ਸੁਣਾਉਣ ਲੱਗਿਆ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਉਹਦੇ ਤੇ ਅੱਜ ਸਾਰਾ ਦਾ ਸਾਰਾ ਪ੍ਰੋਗਰਾਮ ਹੈ ਉਹਦੇ ਤੇ ਬੇਸਡ ਹੈਗਾ ਭਾਜੀ ਜਰਾ ਕੁ ਸੁਣਿਓ ਗੱਲ
1: There are two sorts of Australian stories. An Aboriginal and Torres Strait Islander story that goes all the way back to the first sunrise. And a story of immigration. And every Australian either has one or both of those stories. Modern Australia is about bringing those 24 million stories together. That's what it is. And part of the role of the Minister for Immigration.
0: Oh, ਇਹਨਾਂ ਨੂੰ ਪਤਾ ਹੈ ਗੱਲ ਵੀ ਇਮੀਗ੍ਰੇਸ਼ਨ ਮਿਨਿਸਟਰ ਦਾ ਕੰਮ ਹੁੰਦਾ ਕੀ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਇਹ ਅਪੋਜੀਸ਼ਨ 'ਚ ਹੁੰਦੇ ਸੀਗੇ ਅਤੇ ਪੀਟਰ ਡਟਨ ਸਾਹਿਬ ਨੂੰ ਲਾਂਤਾ ਪਾ ਰਹੇ ਸੀਗੇ ਹੈਗੇ ਨੇ ਅੱਜ ਦੇ ਇਮੀਗ੍ਰੇਸ਼ਨ ਮਿਨਿਸਟਰ ਟੌਨੀ ਬਰਕ 8-9 ਸਾਲ ਪਹਿਲਾਂ ਪਾਰਲੀਮੈਂਟ 'ਚ ਖੜ੍ਹੇ ਹੋ ਕੇ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ ਆਸਟ੍ਰੇਲੀਆ 'ਚ ਜਾਂ ਐਬੋਰੀਜਨਲ ਨੇ ਜਾਂ ਮਾਈਗ੍ਰੈਂਟ ਨੇ ਔਰ ਇਹੀ ਗੱਲ ਆਪਾਂ ਕਹਿੰਦੇ ਰਹੇ ਹਾਂ ਹੁਣ ਇਹ ਗੱਲ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਮੰਨਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਹੈ ਤੇ ਫਿਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਦੂਰ ਕਰਨਾ ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਤੋਂ ਦੂਰ ਕਰਨਾ ਔਰ ਉਹਨਾਂ ਦੇ ਅਪੀਲ ਰਾਈਟ ਲੈ ਲੈਣਾ ਕਿੰਨਾ ਕੁ ਇਨਹਿਊਮਨ ਹੈਗਾ ਹਿਊਮਨ ਰਾਈਟਸ ਬੇਸਿਸ ਦੇ ਉੱਤੇ ਇੱਕ ਅਲੱਗ ਗੱਲ ਕਰਾਂਗੇ ਕਿਉਂਕਿ ਵਕੀਲ ਸਾਹਿਬ ਵੀ ਹੈਗੇ ਨੇ ਸਾਡੇ ਨਾਲ ਮੌਜੂਦ ਅਰੁਣ ਬਾਂਸਲ ਜੀ ਦਾ ਆਪਣਾ ਇੱਕ ਪਰਸਪੈਕਟਿਵ ਵੀ ਹੈ ਉਹਦੀ ਵੀ ਗੱਲ ਕਰਦੇ ਹਾਂ ਭਾਅ ਜੀ ਕੀ ਹਾਲ ਚਾਲ ਨੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਠੀਕ ਠਾਕ ਹੋ
2: ਬਹੁਤ ਜ਼ਿਆਦਾ ਵਧੀਆ
0: ਹੁਣ ਠੀਕ ਹੈ ਹੁਣ ਭੂਮਿਕਾ ਠੀਕ ਬੰਨੀ ਗਈ ਜੇ ਹੋਰ ਟਾਈਟ ਕਰਨੀ ਹੈ ਤਾਂ ਦੱਸ ਦੋ ਅੱਛਾ ਗੱਲ ਇਹ ਹੈ ਕਿ ਅੱਜ ਤੱਕ ਮਤਲਬ ਬੜੇ ਮਿਨਿਸਟਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ ਬੜਿਆਂ ਦੀ ਪ੍ਰੈਸ ਕਾਨਫਰੰਸ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਇਹ ਕੱਲ੍ਹ ਇੱਕ ਐਸੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੋਈ ਹੁੰਦੀ ਹੁੰਦੀ ਨਾ ਰਹਿ ਗਈ ਅਤੇ ਉਹਦਾ ਇੰਨਾ ਰੌਲਾ ਪੈ ਗਿਆ ਅਤੇ ਪੌਲਿਨ ਹੈਨਸਨ ਤੋਂ ਜਦੋਂ ਪੁੱਛਿਆ ਵੀ ਉਹ ਤਾਂ ਭਾਈ ਘਟਾਉਣ ਲੱਗੇ ਨੇ ਉਹ ਕਹਿੰਦੀ ਆਈ ਡੋਂਟ ਕੇਅਰ ਮੈਨੂੰ ਉਬਰ ਡਰਾਈਵਰ ਨਹੀਂ ਚਾਹੀਦੇ ਹੈਗੇ ਮੈਨੂੰ ਡਾਕਟਰ ਇੰਜੀਨੀਅਰ ਚਾਹੀਦੇ ਹੈ ਮੈਨੂੰ ਤੁਹਾਡੇ ਸਿਰ 'ਤੇ ਛੱਤ ਚਾਹੀਦੀ ਹੈ ਹਿਮੇਸ਼ ਰਸ਼ਮੀਆਂ ਦੀ ਤਰ੍ਹਾਂ ਮੈਨੂੰ ਤੁਹਾਡੇ ਘਰ ਰੋਟੀ ਪੱਕਦੀ ਚਾਹੀਦੀ ਹੈ ਅਤੇ ਉਹ ਤਾਂ ਪੌਲਿਨ ਹੈਨਸਨ ਤਾਂ ਥੋੜ੍ਹੇ ਜਜ਼ਬਾਤੀ ਹੋ ਗਏ ਪਰ ਖੈਰ ਉਹ ਇਸ ਵਕਤ ਰੈਲੇਵੈਂਸ ਨਹੀਂ ਹੈਗੇ ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ ਬਟ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਜਾਂ ਇਹ ਕਹਿ ਲਓ ਕਿ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ ਕੀਤਾ ਹੈ ਹਲੇ ਪ੍ਰਪੋਜ਼ ਵੀ ਨਹੀਂ ਹਲੇ ਕੀਤਾ ਹੈਗਾ ਬਟ ਹਲੇ ਇੰਡੀਕੇਸ਼ਨ ਦਿੱਤੀ ਹੈ ਹਲੇ ਮੀਡੀਆ ਦੇ ਵਿੱਚ ਇੰਡੀਕੇਸ਼ਨ ਆ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਨਿਯਮ ਨੇ ਉਹ ਬਦਲਣ ਜਾ ਰਹੇ ਨੇ ਮੋਟੇ ਤੌਰ ਦੇ ਉੱਤੇ ਪਾਰਟਨਰ ਵੀਜ਼ਾ ਦੇ ਉੱਤੇ ਥੋੜ੍ਹੀ ਜਿਹੀ ਰੱਸੀ ਬੰਨਣੀ ਹੈ ਪੇਰੈਂਟ ਵੀਜ਼ਾ 'ਤੇ ਬੰਨਣੀ ਹੈ ਅਪੀਲ ਰਾਈਟਸ ਥੋੜ੍ਹੇ ਜਿਹੇ ਘੱਟ ਕਰਦੇ ਨੇ ਹੈਗੇ ਨੇ ਬੇਸਿਕਲੀ ਜਿਹੜੇ ਵੀਜ਼ਾਜ਼ ਜਿਹੜੇ ਇੱਕ ਕਿਸਮ ਦੇ ਨਾਲ ਕਹਿ ਸਕਦੇ ਸੀਗੇ ਕਿ ਅੱਗੇ ਬਾਏ ਚੋਇਸ ਹੋ ਜਾਂਦੇ ਸੀਗੇ ਉਹ ਹੁਣ ਜਿਹੜੇ ਗ੍ਰਾਂਟ ਕੰਟਰੋਲਡ ਵੀਜ਼ਾਜ਼ ਉਹਨੂੰ ਇੱਕ ਕੰਟਰੋਲਡ ਸਿਸਟਮ ਦੇ ਵਿੱਚ ਲੈ ਕੇ ਆਉਣਾ ਹੈਗਾ ਅਤੇ ਉਸ ਸਿਸਟਮ ਦੇ ਵਿੱਚ ਹੋ ਸਕਦਾ ਹੈ ਕਿ ਜਿਵੇਂ ਕੈਨੇਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਸੀਗੇ ਵੀ ਲਾਟਰੀ ਪੈ ਜੂਗੀ ਪੇਰੈਂਟ ਵੀਜ਼ਾ ਦੀ ਉੱਦਾਂ ਇੱਥੇ ਹੋ ਜੂਗਾ ਬੜਾ ਕੁਛ ਹੈਗਾ ਬਟ ਸਭ ਤੋਂ ਪਹਿਲਾਂ ਤੁਹਾਡਾ ਟੇਕ ਕੀ ਹੈ ਇਸ ਸਾਰੇ ਮਸਲੇ ਦੇ ਉੱਤੇ ਸੋ ਇਹ ਹੋ ਕੀ ਰਿਹਾ ਔਰ ਹੋਣਾ ਕੀ ਹੈ
2: ਬਿਲਕੁਲ ਭਾਜੀ ਜਿਹੜੀ ਇਹ ਚੀਜ਼ਾਂ ਹੋਈਆਂ ਨੇ ਇਸ ਵੈਰੀ ਸੀਰੀਅਸ ਅਲਾਰਮਿੰਗ ਇਸ਼ੂ ਜਿਹੜੇ ਇਹ ਹੋਏ ਨੇ ਭਾਜੀ ਇੱਕ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ ਭਾਜੀ ਇਹ ਤਾਂ ਚੱਲ ਹੀ ਰਿਹਾ ਇਹ ਤਾਂ ਦੇ ਹੈਵ ਡਿਸਕਲੋਜ਼ ਦਿਸ ਥਿੰਗ ਕੀ ਕੀ ਕਰਾਂਗੇ ਅਸੀਂ ਭਾਜੀ ਮੇਨ ਇਸ਼ੂ ਹੈਗਾ ਕਿ ਜਿਹੜੇ ਡਿਸਕਲੋਜ਼ ਨਹੀਂ ਕੀਤਾ ਜੇ ਡਿਸਕਲੋਜ਼ ਨਹੀਂ ਕੀਤਾ ਹੁਣ ਇਹਨਾਂ ਨੇ ਕਿਹਾ ਕਿਉਂਕਿ ਇੱਕ ਡਿਪਟੀ ਪ੍ਰਾਈਮ ਮਿਨਿਸਟਰ ਆ
0: ਹਾਂਜੀ
2: ਭਾਜੀ ਉਹਦੇ ਵਿੱਚ ਉਹਨੇ ਰਿਚਰਡ ਮੈਲਸ ਨਾ ਭਾਜੀ ਉਹਨੇ ਕੀ ਇਹਨਾਂ ਦੇ ਆਪਸ ਕਸੂਰ ਚੱਲ ਪਈ ਕਿਉਂਕਿ ਇਹ ਨੈਟ ਮਾਈਗ੍ਰੇਸ਼ਨ ਘਟਾਉਣ ਵਾਸਤੇ ਗਏ ਸੀਗੇ ਐਸ ਪਰ ਡਾਟਾ ਜਿਹੜਾ ਪਿਛਲੇ ਸਾਲ ਫਾਈਨੈਂਸ਼ੀਅਲ ਏਜ ਦੇ ਵਿੱਚ 3,51 ਬੰਦਾ ਸੀਗਾ 55 ਵੱਧ ਨੈਟ ਮਾਈਗ੍ਰੇਸ਼ਨ ਵਾਲੇ ਬੰਦੇ ਰਹਿ ਗਏ ਵਾਪਸ ਨਹੀਂ ਗਏ ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕਹਿੰਦੇ ਕਿ ਅਸੀਂ ਨੈਟ ਮਾਈਗ੍ਰੇਸ਼ਨ ਘਟਾਇਆ ਇਹ ਥੋੜਾ ਘਟਿਆ ਨੀ ਇਹਨਾਂ ਦੇ ਆਪਸ ਚ ਟੋਟਲੀ ਤਸ਼ਨਬਾਜ਼ੀ ਹੋ ਗਈ ਇਨਸਾਈਟ ਨੇ ਸਾਨੂੰ ਤੁਹਾਨੂੰ ਭਾਈ ਇੱਕ ਗੱਲ ਦੇਖੋ ਜਦੋਂ ਤਸ਼ਨਬਾਜ਼ੀ ਹੋਈ ਤਾਂ ਇਹ ਕਹਿੰਦੇ ਕਿ ਠੀਕ ਹੈ ਮੈਂ ਜਿਹੜੀ ਪ੍ਰੈਸ ਕਾਨਫਰੰਸ ਆ 6 ਅਗਸਤ ਵਾਲੀ ਇਹ ਕੀਤੀ ਹੋਈ ਨੇ ਜਿਹੜੀ 48 ਦਿਨ ਪਹਿਲਾਂ ਪਲਾਨ ਹੋਈ ਸੀ ਕਹਿੰਦੇ ਜਿਹੜਾ ਸਭ ਤੋਂ ਮੇਨ ਜਿਹੜਾ ਸਾਨੂੰ ਹੁਣ ਲੱਗ ਰਿਹਾ ਇੱਕ ਤਾਂ ਕਿ ਵੀ ਜਿਹੜੇ ਨੰਬਰ ਨੇ ਕਿਉਂਕਿ ਹਜੇ ਤੱਕ ਕਈ ਸਟੇਟਾਂ ਦੇ ਨੰਬਰ ਡਿਸਕਲੋਜ਼ ਨਹੀਂ ਕੀਤੇ
0: ਰਾਈਟ
2: ਇੱਕ ਚੀਜ਼ ਉਹ ਸੈਕਿੰਡ ਜਿਹੜੇ ਇੰਟਰਨੈਸ਼ਨਲ ਸਟੋਰ ਨੇ ਭਾਜੀ ਉਹਨਾਂ ਨੂੰ ਕਰੈਕ ਡਾਊਨ ਕਰ ਲਈ ਗਏ ਮਤਲਬ ਸ਼ੂਜ਼ ਦਾ ਔਨ ਸ਼ੋਰ ਘੱਟ ਜਾਂ ਆਫ ਸ਼ੋਰ ਘਟਾਉਣ ਦੀ ਪਹਿਲੀ ਘੱਟ ਬਹੁਤ ਨੇ ਭਾਜੀ ਹੋਰ ਉਹਨੂੰ ਸਟਿਕਨੈਸ ਕਰ ਲਈ ਗਏ
0: ਓਕੇ
2: ਸਭ ਤੋਂ ਤੀਜੀ ਚੀਜ਼ ਜਿਹੜੀ ਮੇਜੀ ਜਿਹੜੀ ਅਲਾਰਮਿੰਗ ਸਾਨੂੰ ਹੈਗੀ ਆ ਜਿਹੜੇ ਵਰਕ ਵੀਜ਼ਾ ਰਿਸਟ੍ਰਿਕਸ਼ਨ ਆ ਇਹ ਭਾਜੀ ਅੱਜ ਸਵੇਰੇ ਇੱਕ ਹੋਈ ਸੀ ਮੈਂ ਥੋੜੀ ਜਿਹੀ ਇਹ ਕਲਿੱਪ ਸੁਣੀ ਸੀਗੀ ਭਾਜੀ ਉਹਦੇ ਵਿੱਚ ਕੀ ਸੀਗਾ ਉਹ ਕਹਿੰਦੇ ਕਿ ਜਿਹੜਾ ਵਰਕ ਵੀਜ਼ਾ ਰਿਸਟ੍ਰਿਕਸ਼ਨ ਹੈ ਉਹਦੇ ਚ ਇਹਨੂੰ ਹਾਰਡ ਕਰਨਗੇ ਸਕਿੱਲ ਇਨ ਡਿਮਾਂਡ ਨੂੰ
0: ਓਕੇ
2: ਸਕਿੱਲ ਇਨ ਡਿਮਾਂਡ ਵਿਦ 4A2 ਜਿਹੜੇ ਇਹ ਨੇ ਇੰਪਲਾਇਰ ਸਪੌਂਸਰ ਵੀਜ਼ਾ 4A2 ਤਾਂ ਉਹ ਸਟ੍ਰਿਕਟ ਕਰਨਗੇ ਭਾਜੀ ਵੈਸਾ ਕਟਿੰਗ ਵੀ ਪਹਿਲੀ ਸਟ੍ਰਿਕਟ ਆ ਬਹੁਤ ਜ਼ਿਆਦਾ ਉਹ ਕਿਵੇਂ ਸਟ੍ਰਿਕਟ ਆ ਤੁਸੀਂ ਇੱਕ ਇੰਪਲੋਰ ਆਊਗਾ ਸਪੌਂਸਰ ਕਰੂਗਾ ਤੁਸੀਂ ਆਸਟ੍ਰੇਲੀਆ ਆਓਗੇ ਜਾਂ ਆਸਟ੍ਰੇਲੀਆ ਵਿੱਚ ਹੈਗੇ ਹੋ ਜਿਹਦੀ ਇੰਪਲੋਇਰ ਤੁਹਾਡੇ ਹੱਥ ਨਹੀਂ ਹੈਗਾ ਜਿਹਦੀ ਜੋਬ ਚ ਹੈਗਾ ਤੁਸੀਂ 6 ਮਹੀਨੇ ਤੁਹਾਨੂੰ 6 ਮਹੀਨੇ ਤੋਂ ਵੱਧ ਤੁਸੀਂ ਜਾ ਨਹੀਂ ਸਕਦੇ
0: ਅੱਛਾ
2: ਬਿਨਾਂ ਤਨਖਾਹ ਤੋਂ ਠੀਕ ਹੈ ਜਿਹੜੀ ਜੋਬ ਤੋਂ ਬਿਨਾਂ ਰਹੋਗੇ ਜੇ ਨਵੀਂ ਨੋਮੀਨੇਸ਼ਨ ਪਾਉਂਦੇ ਆ ਇਹਨਾਂ ਨੇ ਇੱਕ ਜਦ ਨਵਾਂ ਰੂਲ ਕੱਢਿਆ ਕਿ ਵੀ ਉਹ ਤੀਜੀ ਪੈਸੇ ਚ ਪਾਤਾ ਯਾਨੀ ਕਿ ਲੈਸ ਆਫ ਪ੍ਰਾਇਓਰਟੀ ਦੇ ਵਿੱਚ ਪਾਤਾ ਤਾਂ ਉਹਨੂੰ ਵੈਸੇ 2 ਸਾਲ ਲੱਗ ਜਾਣਗੇ
0: ਓਕੇ
2: ਹੁਣ ਜੇ ਇਹਨਾਂ ਨੇ ਕੁੱਲੀ ਡਿਮਾਂਡ ਜੋ ਕੁੱਲੀ ਸਿਸਟਮ ਐਡ ਕਰਤੀ ਤਾਂ ਭਾਜੀ ਬਹੁਤ ਜ਼ਿਆਦਾ ਯਾਨੀ ਕਿ ਬਹੁਤ ਜ਼ਿਆਦਾ ਇਫੈਕਟਿਵ ਸੀਗਾ
0: ਓਹਦੇ ਵਿਚ ਪਹਿਲਾਂ ਕੀ ਰੂਲ ਹੈ ਤੇ ਹੁਣ ਕੀ ਮਤਲਬ ਰੂਲ ਪ੍ਰਪੋਜ਼ ਕੀਤਾ ਜਾ ਸਕਦਾ ਓਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਜਦੋਂ ਹੋ ਜਾਣਗੀਆਂ ਤਾਂ ਓਹਦੇ ਆਫਟਰ ਇਫੈਕਟ ਕੀ ਹੋਣਗੇ ਓਹਦੇ ਤੇ ਗੱਲ ਕਰਾਂਗੇ ਉਹ ਹਾਲੇ ਨੀ ਉਹ ਕਮਿੰਗ ਡੇਜ਼ ਦੇ ਵਿਚ ਪਰ ਅੱਜ ਜਿਹੜੀ 3 ਮੇਨ ਕੈਟਾਗਰੀਜ਼ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਤੁਸੀਂ ਇੱਕ ਤਾਂ ਫੈਮਿਲੀ ਕੈਟਾਗਰੀ ਹੈਗੀ ਉਹਦੇ ਚ 2 ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਇੱਥੇ ਪੱਕੇ ਹੋ ਗਏ ਨੇ ਉਹਨਾਂ ਨੇ ਆਪਣੇ ਮਾਪੇ ਬੁਲਾਉਣੇ ਨੇ ਉਹਨਾਂ ਨੇ ਆਪਣੇ ਪਾਰਟਨਰ ਬੁਲਾਉਣੇ ਨੇ ਉਹ 2 ਕੈਟਾਗਰੀਜ਼ ਦੇ ਉੱਤੇ ਅਤੇ ਤੀਸਰਾ ਜਿਹੜੇ ਪੱਕੇ ਹੋਣ ਦੀ ਕਗਾਰ ਦੇ ਉੱਤੇ ਨੇ ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਨੇ ਜਿਹਨੇ ਜਿਹਦੇ 'ਤੇ ਗੱਲ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਕਿ 485 ਦਾ ਇੱਕ ਤਰੀਕੇ ਦੇ ਨਾਲ ਸੰਘ ਘੁੱਟਿਆ ਜਾਣਾ ਹੈਗਾ 485 ਨੂੰ ਖਤਮ ਕਰਨ ਦੀ ਤਿਆਰੀਆਂ ਹੈਗੀਆਂ ਨੇ ਅਤੇ ਦੂਸਰਾ ਸਕਿੱਲਡ ਵੀਜ਼ਾ ਕੈਟਾਗਰੀ 'ਚ 482 ਸੋ ਇਹ 4 ਟੋਪਿਕਸ ਦੇ ਉੱਤੇ ਆਪਾਂ ਬਾਰੀ ਬਾਰੀ ਗੱਲ ਕਰ ਲੈਂਦੇ ਹਾਂ ਸ਼ੁਰੂ ਤੁਸੀਂ ਪੇਰੈਂਟ ਵੀਜ਼ਾ ਤੋਂ ਕਰ ਲਓ ਚਾਹੇ ਜਿਹਦੇ ਬਾਰੇ ਪਹਿਲਾਂ ਹੀ ਇਹ ਗੱਲ ਆ ਰਹੀ ਹੈਗੀ ਹੈ ਕਿ ਕੰਟਰੀਬਿਊਟਰੀ ਦੇ 15 ਸਾਲ ਨੇ ਨੋਨ ਕੰਟਰੀਬਿਊਟਰ ਦੇ 33 ਸਾਲ ਨੇ ਅਤੇ ਹੁਣ ਜਿਹੜੇ ਪੇਰੈਂਟਸ ਨੂੰ ਕਿਹਾ ਜਾ ਰਿਹਾ ਸੁਣਨ 'ਚ ਆ ਰਿਹਾ ਤੁਸੀਂ ਵੀ ਤੁਹਾਡੇ ਤਾਂ ਡੇਲੀ ਉਹ ਨਿਕਲਦੇ ਹੋਣਗੇ ਕਿ ਟੂਰਿਸਟ ਵੀਜ਼ਾ ਬਹੁਤ ਥੋੜ੍ਹੇ ਮਿਲ ਰਹੇ ਨੇ ਹੁਣ 3 ਤੋਂ 6 ਮਹੀਨਿਆਂ ਦੇ ਹੀ ਮਿਲ ਰਹੇ ਨੇ ਹੁਣ ਉਹੀ 3 ਸਾਲ ਵਾਲਾ 5 ਸਾਲ ਵਾਲਾ ਨਹੀਂ ਹੈਗਾ ਸੋ ਕੀ ਇਹਦਾ ਫਿਊਚਰ ਕੀ ਹੈ
2: ਭਾਜੀ ਇੱਕ ਚੀਜ਼ ਦੇਖੋ ਇਹ ਯਾਨੀ ਸਭ ਤੋਂ ਸੈਡਨੈਸ ਥਿੰਗ ਹੈ ਇਹਨਾਂ ਦੀ ਕਿਉਂਕਿ ਹਮੇਸ਼ਾ ਜਦੋਂ ਵੀ ਕੋਵਿਡ ਟਾਈਮ ਦੇ ਵਿੱਚ ਵੀ ਕਿਹਾ ਸੀ ਕਿਉਂਕਿ ਜੇ ਤੁਹਾਡੇ ਕੋਈ ਪੇਰੈਂਟਸ ਨੇ ਜਾਂ ਤੁਹਾਡੇ ਕੋਲ ਪਾਰਟਨਰ ਆ ਤਾਂ ਤੁਸੀਂ ਪੇਰੈਂਟਸ ਨੂੰ ਵੀ ਜਦ ਵੈਸੇ ਇਕੱਲਾ ਪਾਰਟਨਰ ਵੀ ਐਡ ਕੀਤਾ ਸੀ ਇਹਨਾਂ ਨੇ ਉਦੋਂ ਵੀ ਪੇਰੈਂਟਸ ਨੂੰ ਇਹਨਾਂ ਨੇ ਐਕਸਕਲੂਡ ਕੀਤਾ ਸੀਗਾ ਐਮਰਜੈਂਸੀ ਦੇ ਵਿੱਚ ਕਿ ਤੁਹਾਡੇ ਇਮੀਜੀਅਟ ਪਾਰਟਨਰ ਯੂ ਕੈਨ ਬ੍ਰਿੰਗ ਹੇਅਰ ਉਲਟਾ ਜੀ ਇਹਦੇ ਵਿੱਚ ਕੀ ਹੋਇਆ ਜਿਹੜਾ ਇਹਨਾਂ ਨੇ ਨਵੇਂ ਕੀਤਾ ਦੇ ਹੈਵ ਨੋਟ ਸੈਡ ਐਨੀਥਿੰਗ ਇਹਨਾਂ ਸਿੰਪਲ ਕੀਤਾ ਤੁਸੀਂ ਵੀਜ਼ਾ ਪਾਓ ਤੁਹਾਨੂੰ ਜੇ ਤੁਸੀਂ ਸਿੰਪਲ ਕਰੀ ਅੱਗੇ 3 ਸਾਲ ਦਾ ਵੀਜ਼ਾ ਹੁੰਦਾ ਸੀਗਾ ਉਹ ਚ 1 ਸਾਲ ਬੰਦਾ ਸਟੇ ਕਰਦੇ 18 ਮਹੀਨੇ ਤੱਕ ਸਟੇ ਕਰ ਸਕਦਾ ਸੀਗਾ ਤਾਂ 6 ਮਹੀਨੇ ਤੁਹਾਨੂੰ ਬਾਅਦ ਵਾਪਸ ਲਗਾਉਣੇ ਪਏ ਫਿਰ ਅੱਗੇ ਤੁਸੀਂ ਸਟੇ ਕਰ ਲਓ ਇਹ ਬੜਾ ਸਿੰਪਲ ਪ੍ਰੋਸੈਸ ਸੀਗਾ ਕਈ ਬੰਦੇ ਯੂਜ਼ ਟੂ ਹੋ ਗਏ ਜਿਹਨਾਂ ਨੇ ਕੰਟਰੀਬਿਊਟਰੀ ਵੀਜ਼ਾ ਨਹੀਂ ਪਾਇਆ ਸੀ ਜਿਹਨੇ ਪੈਸੇ ਨਹੀਂ ਖਰਚੇ ਜਾਣ ਸੀਗੇ ਉਹ ਵਿਚਾਰੇ 3 ਸਾਲ ਦਾ ਵੀਜ਼ਾ ਪਾ ਕੇ ਕੰਮ ਚੱਲੀ ਗਿਆ ਤੇ ਚੱਲ ਵੀ ਰਿਹਾ ਸੀ ਨਾ ਹੁਣ ਇਹਨੂੰ ਪਤਾ ਲੱਗਿਆ ਕਿ ਅਸੀਂ ਸ਼ੂਜ਼ ਦੀਆਂ ਫੀਸਾਂ ਵਧਾਤੀਆਂ TR ਦੀ ਫੀਸਾਂ ਡਬਲ ਕਰਤੀਆਂ ਸਾਨੂੰ ਪੈਸੇ ਹੁਣ ਜਿਹੜੇ ਸਟੋਰ ਵੀਜ਼ਾ ਜਿਹੜੇ ਗ੍ਰਾਂਟ ਹੋਣੇ ਸੀਗੇ ਉਹ ਤਾਂ ਗ੍ਰਾਂਟ ਹੋਏ ਨਹੀਂ ਤੇ ਇਹਨਾਂ ਦੀ ਵੈਸੇ ਵੀ ਪਾਪੂਲੈਰਿਟੀ ਘੱਟ ਗਈ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ ਬਿਕੋਜ਼ ਇਹਨਾਂ ਜਿਹੜਾ ਮੋਸਟਲੀ ਪੈਸਾ ਉਹ ਸਾਰਾ ਮਾਈਗ੍ਰੇਸ਼ਨ ਤੋਂ ਆ ਰਿਹਾ ਇਮੀਗ੍ਰੇਸ਼ਨ ਦੇ ਅਲੱਗ ਅਲੱਗ ਵੀਜ਼ਾ ਕਰਕੇ ਆ ਗਏ ਪੈਸੇ ਉਹਨਾਂ ਕੋਲੇ
0: ਅੱਛਾ
2: ਤਾਂ ਦੇ ਕਮ ਵਿਦ ਨਿਊ ਪਲਾਨ ਠੀਕ ਹੈ ਠੀਕ ਹੈ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਦੇ ਹਾਂ ਉਹਦੇ ਨੋ ਫਰਸਟ ਚੈੱਕ ਕੰਡੀਸ਼ਨ ਲਾਓ ਭਾਜੀ ਫਾਦਰ ਮਦਰ ਦੇ ਵੀਜ਼ੇ ਪਾਉਂਦੇ ਹੋ ਤਾਂ ਨੋ ਫਰਸਟ ਚੈੱਕ ਕੰਡੀਸ਼ਨ ਕਿ ਤੁਸੀਂ ਤੁਹਾਨੂੰ ਵਾਪਸ ਜਾਣਾ ਹੀ ਪਊਗਾ ਇੱਕ ਚੀਜ਼
0: ਓਕੇ
2: ਸੈਕਿੰਡ 6 ਮਹੀਨੇ ਤੋਂ ਵੱਧ ਤੁਸੀਂ ਸਟੇ ਨਹੀਂ ਕਰ ਸਕਦੇ ਹੁਣ ਭਾਜੀ ਮਦਰ ਫਾਦਰ ਭਾਈ ਅੱਜ ਕੱਲ ਕੀ ਹੋਇਆ ਕਈਆਂ ਦੇ ਮਾਪੇ ਕੋਈ ਅੱਜ ਮੋਸਟਲੀ ਜਿਹੜੇ ਨਵੇਂ ਨਵੇਂ ਵਿਚਾਰੇ ਪੀਆਰ ਹੋਏ ਨੇ ਉਹਨਾਂ ਦਾ ਕਹੇ ਨਵੇਂ ਵਿਆਹ ਹੋਏ ਜੋ ਦਵਾਰ ਛੋਟੇ ਨੇ ਨਾ
0: ਰਾਈਟ
2: ਭਾਜੀ ਕਿਉਂਕਿ ਬਈ ਗੋਰਿਆਂ ਵਾਸਤੇ ਕੀ ਹੈ, ਦੇ ਹੈਵ ਅ ਗ੍ਰੈਨੀ ਹਾਊਸ, ਸਾਡੇ ਵਾਸਤੇ ਸਾਡੇ ਮਾਂ ਬਾਪ ਸਾਡੇ ਨਾਲ ਰੁਕ ਜਾਂਦੇ ਨੇ ਤੇ
0: ਤੁਹਾਡੇ ਬੱਚੇ ਪਾਲ ਸਕਣ
2: ਕੀ ਹੋਇਆ, ਇੱਕ ਵਾਰੀ ਵੀਜ਼ਾ ਪਾਇਆ, ਛੇ ਮਹੀਨੇ

0: ਇੱਕ ਤੁੱਕ ਹੀ ਨੀ ਬਣਦੀ, ਤੁੱਕ ਹੀ ਨੀ ਬਣਦੀ ਭਾਜੀ, ਕਿਉਂਕਿ ਭਾਜੀ ਅਸੀਂ ਇੰਨੇ ਯੂਜ ਟੂ ਹੋ ਚੁੱਕੇ। ਜੇ ਮੈਂ ਆਪਣੀ ਪਰਸਨਲ ਗੱਲ ਕਰਾਂ, ਮੇਰੇ ਮਦਰ ਫਾਦਰ ਮੇਰੇ ਨਾਲ ਰਹਿੰਦੇ ਨੇ, ਮੇਰਾ ਆਪਣੀ ਮਤਲਬ ਇੱਕ ਦਿਨ ਨਹੀਂ ਐ ਨੀ ਕਿ ਵੀ ਕਿਤੇ ਹੋਰ ਭੇਜ ਦਾ। ਜੇ ਕਿ ਮੈਂ ਜੇ ਘੁੰਮਣ ਵੀ ਜਾਣਾ ਤਾਂ ਮੈਂ ਛੁੱਟੀ ਵਿੱਚ ਮਤਲਬ ਜਾ ਕੇ ਆ ਗਏ, ਅਦਰ ਸ਼ੀ ਸਿਟੀ ਹੈ ਨਾ, ਬਟ ਲੇਕਿਨ ਫਿਰ ਵੀ ਜੇ ਵਿਸ਼ਵ ਜੇ ਕੋਈ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਭੈਣ ਭਰਾ ਵੀ ਇਹੀ ਚੀਜ਼ ਫੀਲ ਕਰਦੇ ਨੇ, ਇਹ ਤਾਂ ਟੋਟਲੀ ਗਲਤ ਕੀਤਾ।
1: ਰਾਈਟ, ਇਹਦਾ ਇਹਦਾ ਅੱਗੇ ਕੀ ਫਿਊਚਰ ਕੀ ਦਿਖ ਰਿਹਾ ਤੁਹਾਨੂੰ
0: ਭਾਈ? ਇਸ ਨਾਲ ਬੁਰਤੀ ਭਾਈ ਦੇਖੋ, ਹਰ ਇੱਕ ਪੋਲ ਚ ਹਰ ਇੱਕ ਜਿਹੜੀ ਪਾਰਟੀ ਹੁੰਦੀ ਉਹਦੇ ਆਪਣੇ ਪ੍ਰਿੰਸੀਪਲ ਹੁੰਦੇ ਨੇ, ਜਿਹਦੇ ਕਰਕੇ ਪਾਰਟੀ ਬਾਕੀ ਪਾਰਟੀਆਂ ਅਲੱਗ ਬਣਦੀ ਆ। ਲੇਬਰ ਪਾਰਟੀ ਸੀਗੀ ਜਿਹੜੀ ਹਮੇਸ਼ਾ ਲੇਬਰ ਦੇ ਹੱਕ ਦੀ ਗੱਲ ਕਰਦੀ ਸੀ, ਲੇਬਰ ਪਾਰਟੀ ਦੇ ਓਲਵੇਜ਼ ਟਾਕ ਅਬਾਊਟ ਬਿਜ਼ਨਸਿਸ,
1: ਠੀਕ ਹੈ,
0: ਗ੍ਰੀਨ ਵਨ ਨੇਸ਼ਨ ਦੇ ਓਲਵੇਜ਼ ਟਾਕ ਅਬਾਊਟ ਨੈਟ ਮਾਈਗ੍ਰੇਸ਼ਨ, ਬਟ ਜਦੋਂ ਤੁਸੀਂ ਦੂਜੀ ਪਾਰਟੀ ਦੀ ਗੱਲਾਂ ਕਰਨ ਲੱਗ ਜਾਓ, ਉਹਦੇ ਜਿਹੜੇ ਪ੍ਰਿੰਸੀਪਲ ਨੇ ਤੁਸੀਂ ਸਟਾਰਟ ਅਡਾਪਟਿੰਗ ਦੈਟ ਵਨ, ਤਾਂ ਬਈ ਥੋੜੀ ਤਾਂ ਹੁਣ ਖਤਮ ਹੋ ਗਈ ਨਾ। ਅੱਜ ਸਵੇਰੇ ਮੈਂ ਇਹੀ ਚੀਜ਼ ਆਈ ਵਾਸ ਟਾਕਿੰਗ ਵਿਦ ਮਾਈ ਫਾਦਰ, ਮੈਂ ਕਿਹਾ ਕਿ ਜੇ ਪੰਜਾਬ ਚ ਜਿਹੜਾ ਹਾਲ ਹੋ ਰਿਹਾ ਉੱਥੇ ਕੋਈ ਕਾਂਗਰਸ ਕਿਹਨੂੰ ਕਹਿੰਦਾ, ਕੋਈ ਅਕਾਲੀ ਵਾਲੇ ਕਹੀ ਹੋਣੇ, ਕੋਈ ਆਮ ਆਦਮੀ ਪਾਰਟੀ ਕਹਿੰਦਾ, ਉਹੀ ਜੇ ਉਹਦੇ ਵਾਲੀ ਸੇਮ ਚੀਜ਼।
1: ਰਾਈਟ ਰਾਈਟ,
0: ਇਹ ਸਾਰੇ ਵਿੱਚ ਕੁੱਟਾ ਕਿਉਂ ਜਾ ਰਿਹਾ ਜਿਹੜੀ ਇਮੀਨੈਂਟ ਸੀ?
1: ਹਾਂ ਬਿਲਕੁਲ ਬਿਲਕੁਲ, ਓਕੇ, ਇਹਦੇ ਤੇ ਦੇਖਦੇ ਆਪਾਂ, ਵੇਟ ਕਰਦੇ ਹੈਗੇ ਹਾਂ ਕਿ ਕਿੰਨਾ ਕੁ, ਕਿਉਂਕਿ ਪੇਰੈਂਟ ਵੀਜ਼ਾ ਜਿੱਦਾਂ ਇੱਕ ਤੁਸੀਂ ਬੜਾ ਵਧੀਆ ਗੱਲ ਕਹੀ ਹੈਗੀ ਹੈ ਕਿ ਇਹਨਾਂ ਦੇ ਲਈ ਮੈਟਰ ਨਹੀਂ ਕਰਦਾ ਹੈਗਾ, ਇਹਨਾਂ ਤੋਂ ਮਤਲਬ ਕਹਿਣ ਦਾ ਭਾਵ ਉਹ ਕਿ ਜਿਹੜੇ ਇੱਥੇ ਆਲਰੇਡੀ ਜਿਨ੍ਹਾਂ ਦੀਆਂ ਤਿੰਨ ਤਿੰਨ ਚਾਰ ਚਾਰ ਜਨਰੇਸ਼ਨਸ ਆਲਰੇਡੀ ਇੱਥੋਂ ਰਹਿ ਰਹੀਆਂ ਹੈਗੀਆਂ ਨੇ, ਸੋ ਉਹਨਾਂ ਦੀਆਂ ਫੈਮਿਲੀਜ਼ ਅੱਗੇ ਤੁਰੀ ਜਾ ਰਹੀਆਂ ਨੇ, ਪਰ ਸਾਡੀਆਂ ਹਲੇ ਜਿਹੜੀਆਂ ਫਸਟ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਬਤੌਰ ਮਾਈਗਰੈਂਟ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਸਰਵਾਈਵ ਕਰਨਾ। ਅਸਟੈਬਲਿਸ਼ ਤੁਸੀਂ ਕੱਢ ਲੈਂਦੇ ਹੋ, ਔਖੇ ਸੌਖੇ ਵੀਜ਼ਾ ਵੀ ਬਾਂਸਲ ਸਾਹਿਬ ਲਵਾ ਦੇਣਗੇ, ਪੱਕੇ ਵੀ ਤੁਹਾਨੂੰ ਕਰਵਾ ਦੇਣਗੇ, ਉਸ ਤੋਂ ਬਾਅਦ ਆਹ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਇਹਨਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ, ਔਰ ਇਹਦੇ ਨਾਲ ਤੁਹਾਡੀ ਐਫੀਸ਼ੈਂਸੀ ਦੇ ਉੱਤੇ ਵੀ ਫਰਕ ਪੈਂਦਾ ਕੰਮ ਕਰਨ ਦੇ ਤਰੀਕਿਆਂ ਦੇ, ਕਿਉਂਕਿ ਤੁਸੀਂ ਸਾਰਾ ਦਿਨ ਪਿੱਛੋਂ ਪੇਰੈਂਟਸ ਦਾ ਸੋਚੀ ਜਾਣਾ ਕੰਮ 'ਤੇ ਕਿੱਥੋਂ ਧਿਆਨ ਦੇਣਾ। ਅਤੇ ਦੂਜੀ ਇੱਕ ਚੀਜ਼ ਹੈਗੀ ਹੈ ਪਾਰਟਨਰ ਵੀਜ਼ਾ, ਜਿਹਨੂੰ ਲੈ ਕੇ ਤਾਂ ਮੈਂ ਹੈਰਾਨ ਹੈ ਕਿ ਮੇਨ ਸਟ੍ਰੀਮ ਮੀਡੀਆ ਵੀ ਗੱਲ ਕਰ ਰਿਹਾ ਹੈਗਾ ਭਾਅ ਜੀ, ਹੈ ਨਾ, ਕਿ ਸਕਾਈ ਨਿਊਜ਼ ਵਰਗਿਆਂ ਤੋਂ ਲੈ ਕੇ ਉਹ ਸਾਰੇ ਕਹਿ ਰਹੇ ਨੇ ਪਟੀਸ਼ਨਾਂ ਪਈਆਂ ਹੋਈਆਂ ਨੇ, ਇਹ ਇਜ਼ ਇਟ ਵਾਕਈ ਟਫ ਹੁੰਦਾ ਜਾ ਰਿਹਾ ਭਾਅ ਜੀ?
0: ਹੋਇਆ ਕੀ ਜਿਹੜਾ ਪਾਰਟਨਰ ਵੀਜ਼ਾ ਭਾਈ ਤਖ਼ਤ ਤਾਂ ਪਹਿਲਾਂ ਵੀ ਸੀਗਾ, ਇਹਨਾਂ ਨੇ ਕੀ ਕੀਤਾ, ਕਹਿੰਦੇ ਕਿ ਵੀ 1,85,000 ਅਸੀਂ ਦੇਵਾਂਗੇ ਜੀ, ਜੋ ਪਾਰਟਨਰ ਵੀਜ਼ਾ ਹੈਗਾ 40,500। ਪਿਛਲੇ ਸਾਲ ਵੀ ਸੇਮ ਸੀਗਾ, ਕਿਸੇ 40,500 ਹੀ ਦੇਵਾਂਗੇ ਸੀਗਾ, ਇਸ ਸਾਲ ਵੀ ਸੇਮ
1: ਨੰਬਰ ਨਹੀਂ ਸੀਗੇ, ਠੀਕ ਹੈ,
0: ਨੰਬਰ ਇੰਨੇ ਸੀਗੇ ਹੁਣ, ਬਟ ਲੇਕਿਨ ਭਾਜੀ ਆਪਾਂ ਇਹ ਦੇਖਿਆ ਕਿ ਇਹਨਾਂ ਫਾਈਲਾਂ ਕਿਹੜੀ ਕਿੰਨੀਆਂ ਪਈਆਂ ਨੇ,
1: ਹਾਂ ਬੈਕਲੌਗ, ਉਹ ਤਾਂ ਫਿਰ ਇਹਨਾਂ ਦੀ ਗਲਤੀ ਹੈ
0: ਬੈਕਲੌਗ ਨਾ ਭਾਜੀ। ਹੁਣ ਦੇਖੋ ਹੁਣ ਭਾਜੀ ਕੀ ਕੀਤਾ, ਤੁਸੀਂ ਪੱਕੇ ਖੁਦ ਹੋ ਗਏ, ਤੁਸੀਂ ਉਹਨੂੰ ਭਰਜਾਈ ਇੰਡੀਆ ਤੋਂ ਬੁਲਾਈ, ਭਾਵੇਂ ਉੱਥੇ ਵੀ ਨਾ। ਹੁਣ ਭਾਈ ਇਹ ਚ ਕੀ ਹੋਇਆ, ਜਿਹੜਾ ਐਸ ਪਰ ਦੀ ਡਾਟਾ ਜਿਹੜਾ 820 ਤੇ 801, ਕਿਉਂਕਿ ਇਹ ਜਿਹੜੇ ਟੈਂਪਰੇਰੀ ਵੀਜ਼ਾ 820 ਆ, 12 ਸਾਲ ਤੋਂ ਲੈ ਕੇ 12 ਮਹੀਨੇ ਤੋਂ ਲੈ ਕੇ 2 ਸਾਲ ਤੋਂ ਜਿਹੜੀ ਪਹਿਲੀ ਐਪਲੀਕੇਸ਼ਨ ਉਹ 27,000 ਪੈਨੀ ਪਈ ਹਰ ਤੱਕ ਇਹਨਾਂ ਕੋਲ, 27,000 ਐਪਲੀਕੇਸ਼ਨ,
1: ਓਕੇ,
0: 801 ਦੀਆਂ 40,000 ਦੇ ਕਰੀਬ ਪਈਆਂ ਜਿਹੜੀ 1 ਸਾਲ ਤੋਂ ਪਲੱਸ ਪੈਨਿੰਗ ਨੇ ਇਹਨਾਂ ਕੋਲ।
1: ਮਾਈ ਗੋਡ, ਓਕੇ, ਇਹ ਸਿਰਫ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਹੋ ਤੁਸੀਂ?
0: ਭਾਜੀ ਪਾਰਟਨਰ ਵੀਜ਼ਾ, ਓਨਲੀ ਪਾਰਟਨਰ ਵੀਜ਼ਾ, ਨੋਟ ਅਬਾਊਟ ਸਮਥਿੰਗ ਐਲਸ ਭਾਜੀ। ਉਦੋਂ ਬਾਅਦ ਚੋਂ ਜਿਹੜੀ 2 ਸਾਲ ਪੁਰਾਣੀ ਹੋ ਗਈਆਂ ਇਹ ਆ ਗਈਆਂ 1 ਸਾਲ ਤੋਂ 2 ਸਾਲ ਦੇ ਵਿੱਚ 40,000,
1: ਓਕੇ,
0: ਜਿਹੜੀ 2 ਸਾਲ ਤੋਂ ਪੁਰਾਣੀ ਪਈ ਉਹ 20,000 ਪੈ ਜਾਂਦੇ ਭਾਜੀ। ਭਾਜੀ ਇਹ ਤਾਂ ਪਹਿਲੇ ਹੀ ਔਖਾ ਗਿਆ, ਹੁਣ ਜੇ ਇੰਨੇ ਵਿੱਚ ਪੁਰਾਣਾ ਬੈਗੋ ਵੀ ਪੂਰਾ ਹੋਣਾ, ਜਿਹੜੇ ਬੰਦੇ 2 ਸਾਲ ਤੋਂ ਉਰੇ ਵੇਟ ਕਰ ਰਹੇ ਨੇ ਭਾਜੀ, ਉਹਨਾਂ ਨੂੰ ਪ੍ਰਾਇਓਰਟੀ ਦੇਣਗੇ, ਮੈਨੂੰ ਨਹੀਂ ਦੇਣਗੇ। ਹੁਣ ਅੱਗੇ ਜਿਹੜੇ ਭਾਜੀ 309 ਸਬ ਕਲਾਸ ਵਾਲੇ ਜਾਂ 100 ਵੀਜ਼ਾ ਵਾਲੇ, 17,000 ਤਾਂ ਪਿਆ ਸਬ ਕਲਾਸ 100 ਦਾ, ਜਿਹੜੇ 1 ਸਾਲ ਤੋਂ 2 ਸਾਲ ਦੇ ਵਿੱਚ ਵਿੱਚ ਪਿਆ ਹੋਇਆ,
1: ਓਕੇ,
0: 2 ਸਾਲ ਤੋਂ ਪੁਰਾਣੇ 11,483 ਪਏ ਨੇ ਭਾਜੀ ਪੈਣੀ,
1: ਓਕੇ।
0: ਤੇ ਜਿਹੜੇ ਨਵੇਂ ਐਪਲੀਕੈਂਟ ਨੇ ਭਾਜੀ, ਉਹ ਤਾਂ 2 ਸਾਲ ਬਾਅਦ ਜਾ ਕੇ ਵਾਰੀ ਹੋਊਗੀ, 3 ਸਾਲ ਬਾਅਦ ਜਾ ਕੇ ਸ਼ਾਇਦ ਜੇ ਆਈ,
1: ਦੱਸੋ 2 ਸਾਲ
0: ਨਹੀਂ ਤਾਂ ਉਹ ਤਾਂ ਬੰਦੇ
1: ਉਹਨੇ ਦੇਰ ਚ ਡਿਵੋਰਸ ਹੋ ਜਾਂਦਾ ਬੰਦੇ ਦਾ, ਦੁਬਾਰਾ ਵਿਆਹ ਕਰਵਾ ਲਵੇ, ਮਤਲਬ ਮਜ਼ਾਕ ਦੀ ਗੱਲ ਹੈ, ਪਰ ਇੰਨੀ ਦੇਰ ਪਾਰਟਨਰ ਨੂੰ ਇੰਨਾ ਦੂਰ ਕਿਵੇਂ ਰੱਖ ਸਕਦਾ ਬੰਦਾ, ਹੈ ਨਾ।
0: ਮੈਂ ਇਸ ਗੱਲ ਤੋਂ ਪਹਿਲਾਂ ਇਸ ਧਿਆਨ ਮੇਰਾ ਆਇਆ ਕਿ ਵੀ ਜਿਹੜੇ ਦੇਖੋ ਭਾਈ ਜੇ ਭਜਾਈ ਨੂੰ ਸੁਣਦਾ, ਵੈਸੇ ਤੁਹਾਡਾ ਚਲੋ
1: ਮੈਂ ਤਾਂ ਟਾਈਮ ਤੇ ਸਾਧ ਲਿਆ,
0: ਨਹੀਂ ਤਾਂ ਫਿਰ ਜਿਹੜੇ ਸਾਡੇ ਅਗੇ ਭਾਈ ਨੇ ਬੰਸਲ ਲੋਏ ਵਾਲੇ ਉਹ ਥੋੜਾ ਹੈਲਪ
1: ਤੁਸੀਂ ਆਪਣੀ ਦੁਕਾਨ ਚਲਦੀ ਰੱਖੋ ਬਸ।

0: क्योंकि एक दादे मुताबिक चलना पापा ना, तो दादे मुताबिक इनको फायदा इन पे है इन नेट में जिन्ना मर्जी कर लेना।
1: सो ये मैनू एक गल थोड़ी जी ऐडा आई कैन जस्ट सेंस इट आउट के ये अज नहीं तो कल जो गवर्नमेंट जाती है जे ऑब्वियसली एक चेंज होंगे तो जो कल लिबरल नैशनल आती है या कोई भी आते हैं तो एक तरीके दे नाल गवर्नमेंट अपने गल नहीं पाना चाहती हैगी कि कल आके कह के आ देखो जी लखा लखा तो बैकलॉग थोड़े पे है इन्ने वीजे थोड़े क्लीयर ही नहीं हुए है तो वो जो बैकलॉग है वह जाने तो पहला क्लीयर करन दे चक्कर दे विच कि यही तो नहीं तरीका गवर्नमेंट का कि जेडे नवे वीजाज ने उन्होंने घुट लो हले नवे किसी ना दवो तो पुराने जेडे बैकलॉग ने वह क्लीयर करो वो चाहे रिफ्यूज मारो चाहे जिम्मे मर्जी करो क्लीयर करो एक बार वो सिस्टम यही काइंड दैट काइंड ऑफ स्ट्रैटेजी इट कुड बी जो टोनी वर्क की या डिपार्टमेंट की हो सकती है।
0: सही हो सके चीज क्योंकि अभी रिफ्यूज इन करते कि बंदे आए नहीं पर लेकिन भाजी हम उन्होंने लेबर पार्टी के कहने कुछ रहे नहीं पिछली भी सरकार कहने से हूं भी इन्हें रहे पर सैकंड इन्हें पूरा होने जा रहा ठीक है भाजी अठ साल में कोई चेंज नहीं कर सके ये उदू पहले दुबल थे पर उन्होंने उदो पहले ही बंद करते कोविड टाइम के बाद वीजा ग्रांट करने बाद स्टार्ट किए एकदम उन्होंने भाजी दे यानी कि जे कुछ भी कर
1: बड़ा इंपॉर्टेंट है स्टूडेंट्स के लिए स्टूडेंट वीजा से जोड़े आ जाते हैं तो बहुत हूँ इन्होंने इन्ना पॉइंट सिस्टम इन्ना रिस्ट्रिक्ट स्ट्रिक्ट किया हो कि वह पहला अगे कहते अगे 60 पॉइंट होंगे सके पक्के होने लिए बड़े आसानी हूँ कट ऑफ लिस्ट के रूप के मतलब पॉइंट उन्ने ही ने 60, 65, 65 पर वह तो थोड़े 70 है तो वधिया 75 है तो होर वधिया 80 है 85 है तो पहल आ जाओ 90 वालों प्रायोरिटी है फिर बाकी फिर जो पिछले है वो देखते दे रहो हले वह जो एक कंपीटिशन जो पॉइंट बेस सिस्टम के दुनिया के शायद ही कुछ ऐसे इकलौते पॉइंट बेस्ड सिस्टम अगे एक रिवॉर्डिंग सिस्टम हुंदा सी कि इन्ने पॉइंट कमा ले तो तुसी एलीजिबल हो हुण उन्ने पॉइंट कमाण दे बावजूद भी जिहड़ी एक किस्म दी कट ऑफ लिस्ट या एक दौड़ जी जिहड़ी लगी रहिंदी हैगी उह मुल्ला दौड़ हैगी है कि किहड़ा पहला मसीत तक पहुँचूगा वह एक तो उहदे च स्टूडेंट पहला या एप्लीकेंट जिहड़े फसे हुए सीगे हुण उहदे विच उहदा प्रैशर एक जिहड़ा झल्लण दे लई कि पता नहीं मेरे पॉइंट पूरे होणगे कि नहीं होणगे फिर वह अपने आप नूं अपग्रेड करदे रहिंदे ने कि ठीक है आह क्वालिफिकेशन हो गई हुण मैं आह वी हासिल कर लवां
0: सो
1: हाँ जी
0: थोड़ी बहुत फर्क हो किनारे कर ले तस्मानिया की 30 घंटे जो काम करोगे क्योंकि हेल्थ केयर वर्कर एजुकेशन प्रायोरिटी दे रही थी तस्मानिया जिन्हें भी ईएन किसी भी कोर्स पढ़े तस्मानी जाके लेकिन इजली स्कोर जो अपना इनवाइटिव बन जो मिल जाते गोल्ड भी जाते इन्होंने की किया कहते कि पिछले साल कि 30 घंटे एवरेज काम करना तो थोड़ा कर देगा बहुत इनवाइट बंदे ने इन्होंने ठीक है इस साल इन्होंने की किया कि 30 घंटे एवरी वीक करना पेगा ना कि एवरेज जे थोड़ा जेडे भी थोड़ा घट काम किया वो थोड़ा अकाउंट ही नहीं हो एक बंद भाई जो बंदा स्टूडेंट वीजा होल्डर 14 घंटे काम नहीं कर सकता बाकी स्टेटा जरूर किनारा करनी है जे सीटा घट गई जस्ट हो जाती फिर औखा हो
1: ਰਾਈਟ ਮੇਰਾ ਕੁਐਸਚਨ ਇਹ ਹੈਗਾ ਹੈ ਕਿ ਉਸ ਇੱਕ ਪ੍ਰੈਸ਼ਰ ਦੇ ਵਿੱਚ ਸਟੂਡੈਂਟ ਇੱਕ ਸਟੱਡੀ ਦੂਜੀ ਤੋਂ ਤੀਜੀ 'ਚ ਚਲੇ ਜਾਂਦੇ ਹੁੰਦੇ ਸੀਗੇ। ਹੁਣ ਗਵਰਨਮੈਂਟ ਨੇ ਚਲੋ ਪਿਛਲੇ ਕੁਛ ਅਰਸੇ ਤੋਂ ਇਹ ਵੀ ਕਰਤਾ ਹੈ ਕਿ ਇੱਕ ਸਟੱਡੀ ਤੋਂ ਦੂਜੀ 'ਤੇ ਜਾਣ ਲੱਗਿਆਂ ਅਤੇ ਵੀਜ਼ੇ ਵੀ ਪਿੱਛੇ ਜਿਹੇ ਬੜੇ ਕਰਨ ਲੱਗ ਗਏ ਸੀਗੇ ਕੈਂਸਲ, ਅਤੇ ਉੱਥੇ ਤੱਕ ਵੀ ਠੀਕ ਸੀ। ਉਸ ਤੋਂ ਬਾਅਦ ਇੱਕ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਹਰ ਇੱਕ ਕੇਸ ਇੱਕੋ ਜਿਹਾ ਨਹੀਂ ਹੁੰਦਾ ਹੈਗਾ, ਹਰ ਇੱਕ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋ ਸਕਦੀ ਹੈਗੀ, ਔਰ ਇਹਨੂੰ ਜੱਜ ਕੌਣ ਕਰੂਗਾ? ਅਦਾਲਤ ਕਰੇਗੀ, ਟ੍ਰਿਬਿਊਨਲ ਕਰੇਗਾ। ਇਸੇ ਲਈ ਟ੍ਰਿਬਿਊਨਲ ਦੀ ਇੱਕ ਵਿਕਲਪ ਹੈਗਾ, ਔਰ ਜਿੱਥੇ ਕਿ ਜਿੰਨੀਆਂ ਵੀ ਐਡਵਾਂਸ ਕੰਟਰੀਜ਼ ਹੈਗੀਆਂ ਨੇ ਉੱਥੇ ਉੱਥੇ ਇਹ ਹਿਊਮਨ ਰਾਈਟਸ ਦਾ ਇੱਕ ਵਿਸ਼ਾ ਬਣ ਜਾਂਦਾ, ਉੱਥੇ ਇੱਕ ਵਿਕਲਪ ਦਿੱਤਾ ਜਾਂਦਾ ਕਿ ਤੂੰ ਭਾਈ ਗਿਲਟੀ ਹੈ, ਤੂੰ ਆਪਣੇ ਆਪ ਨੂੰ ਦੱਸ। ਉਸ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਕਿ ਤੂੰ ਗਿਲਟੀ ਹੈਗਾ ਕਿ ਨਹੀਂ ਹੈਗਾ, ਪਰ ਉਹਨੂੰ ਮੌਕਾ ਤਾਂ ਦਿੱਤਾ ਜਾਵੇ। ਹੁਣ ਸੁਣਨ ਨੂੰ ਇਹ ਵੀ ਮਿਲ ਰਿਹਾ ਹੈਗਾ ਕਿ ਅਪੀਲ ਰਾਈਟਸ ਵੀ ਖਤਮ ਹੋ ਜਾਣੇ ਨੇ, ਉਹ ਫਿਰ ਕਿੱਥੋਂ ਤੱਕ ਜਸਟੀਫਾਈ? ਕਿਉਂਕਿ ਪਿਛਲੇ ਇੱਕ ਸ਼ਾਇਦ ਇੱਕ ਐਪੀਸੋਡ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹਦੇ 'ਚ ਅਪੀਲ ਰਾਈਟ ਨਹੀਂ ਹੋਣਗੇ, ਉਹਦੀ ਐਪਲੀਕੇਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਾਕੂਮੈਂਟ ਹੈ, ਉਦੋਂ ਹੀ ਜੇ ਠੀਕ ਲਗਾਤਾ ਤਾਂ ਲਗਾਤਾ, ਇਹ ਫਿਰ ਕਿੱਧਰ? ਹਾਂ
0: ਜਸਟੀਫਾਈ ਨਹੀਂ ਕਰਦੇ ਕਈ ਵਾਰੀ ਇਨਪਰਸਨ ਦੇ ਵਿੱਚ, ਜਦੋਂ ਆਪਾਂ ਕਰਦੇ ਹਾਂ ਤਾਂ ਆਪਾਂ ਮੈਂਬਰ ਨੂੰ ਸਮਝਾ ਸਕਦੇ ਹਾਂ ਕਿ ਸਰ ਕੀ ਹੋਇਆ, ਮੈਂਬਰ ਕੈਨ ਸੀ ਦੀ ਇਨਸਾਈਟ ਆਫ ਦੀ ਐਪਲੀਕੈਂਟ, ਹੈ ਨਾ, ਬਟ ਪੇਪਰ ਵਿੱਚ ਤਾਂ ਕੀ ਸੀ, ਸ਼ਾਇਦ ਸੁਣਿਆ ਸੀ ਰਿਫਿਊਜ਼ਲ ਜ਼ਿਆਦਾ ਵੱਧ ਜਾਣਗੀਆਂ, ਪਰ ਕਮਿਸ਼ਨ ਜ਼ਿਆਦਾ ਕੰਮ ਕਰਨਾ ਪਿਆ ਕਿ ਸਬਮਿਸ਼ਨ ਪ੍ਰੋਪਰ ਡਿਟੇਲ ਦੇ ਵਿੱਚ ਹੋਵੇ, ਪ੍ਰੋਪਰ ਈਚ ਐਂਡ ਐਵਰੀ ਅਲਾਈਨ ਹੋਵੇ। ਪਰ ਲੇਕਿਨ ਜੇ ਹੁਣ ਇਹਨੂੰ ਵੀਡੀਓ ਐਡਿਟਿੰਗ ਗੱਲ ਹਜੇ ਤੱਕ ਨਹੀਂ ਹੋਈ, ਇਸ ਵਿੱਚ ਇੱਕ ਰਿਊਮਰ ਨੇ, ਕਿਉਂਕਿ ਤਾਂ ਆਪਣੇ ਬੰਦੇ ਤੋਂ ਕੀ ਹੁੰਦਾ ਨਾ, ਜਦੋਂ ਕੋਈ ਵੀ ਨੈਗੇਟਿਵ ਖ਼ਬਰ ਹੁੰਦੀ ਆ ਉਹ ਬਹੁਤ ਜਲਦੀ ਸਪੈਡ ਕਰਦੀ ਆ, ਜਦਕਿ ਪੋਸਟਿੰਗ ਵਾਲਾ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਐਸੀ ਕਿ ਫੋਰਸ ਜਿਵੇਂ ਟੈਂਪਰੇਰੀ ਵੀਜ਼ਾ ਬੰਦ ਕਰਤਾ, ਜਿਹੜੇ ਕੁਛ ਕੋਲਿਆਂ ਨੂੰ ਐਕਡੇਸ਼ਨ ਨਹੀਂ ਸੀ, ਤੁਹਾਨੂੰ ਖ਼ਬਰ ਸੁਣੀ ਸੀ?
1: ਜੀ ਜੀ ਜੀ ਜੀ ਚੱਲ ਰਹੀ ਹੈ, ਉਹ ਤਾਂ ਬੜੀ ਜ਼ਿਆਦਾ ਪਾਪੂਲਰ ਹੈ,
0: ਉਹ ਚੱਲ ਰਹੀ ਹੈ ਬਿਕੋਜ਼ ਕਿਉਂਕਿ ਨੈਗੇਟਿਵ ਖ਼ਬਰ ਆ ਉਹ, ਕਿਉਂਕਿ ਉਹਦੇ ਵਿੱਚ ਕੀ ਹੈ ਬੰਦ ਕਰਤਾ, ਜਦੋਂ ਪਤਾ ਚੱਲਿਆ ਸੀਗਾ ਉਹ ਤਾਂ ਕਿਸੇ ਨੂੰ ਪਤਾ ਹੀ ਸੀਗਾ।
1: ਓਕੇ,
0: ਤੇ ਹੁਣ ਲੋਕ ਉਸ ਚੀਜ਼ ਨੂੰ, ਉਹ ਕੈਨੇਡਾ ਨੂੰ ਵੀ ਆਸਟ੍ਰੇਲੀਆ ਨਾਲ ਇਹ ਕਰਨਾ ਕਿ ਆਸਟ੍ਰੇਲੀਆ ਦੀ ਸੇਮ ਚੀਜ਼ ਹੋਏਗੀ, ਕੁਛ ਕੋਲ ਪ੍ਰਾਈਵੇਟ ਕੋਲ ਬੰਦ ਨਾ ਕਰਦੇ ਫੋਰ ਫਾਈਵ, ਭਾਈ ਦੇ ਆਰ ਸੋ ਮੈਨੀ ਜੂਮਰਸ। ਹੁਣ ਨਿਊਜ਼ੀਲੈਂਡ ਦੇ ਵਿੱਚ ਕੀ ਹੁੰਦਾ ਸੀ ਵੀ ਤੁਹਾਡੇ ਵੀਜ਼ੇ ਦੇ ਨਾਲ ਹੀ ਤੁਹਾਡਾ ਸਟੱਡੀ ਹੁੰਦੀ ਆ, ਜੇ ਤੁਸੀਂ ਸਟੱਡੀ ਚੇਂਜ ਵੀ ਕੀਤੀ ਉਦੋਂ ਆਸਟ੍ਰੇਲੀਆ ਹਜੇ ਨਹੀਂ ਹੋਇਆ, ਜੇ ਸਟੱਡੀ ਚੇਂਜ ਕਰ ਤੁਹਾਨੂੰ ਨਵਾਂ ਵੀਜ਼ਾ ਅਪਲਾਈ ਹੀ ਕਰਨਾ ਪਊਗਾ, ਆਸਟ੍ਰੇਲੀਆ ਨਹੀਂ ਹੋਇਆ, ਆਸਟ੍ਰੇਲੀਆ ਕੀ ਕੀਤਾ, ਜੇ ਤੁਸੀਂ ਕੋਰਸ ਵੀ ਕਰਦੇ ਹੋ ਤਾਂ ਤੁਹਾਡੇ ਏਜੰਟ ਨੂੰ ਕਮਿਸ਼ਨ ਨਹੀਂ ਦੇਣਾ, ਵਧੀਆ ਜਿਹੜੇ ਝੋਲਾ ਜਿਹਾ ਬੰਦੇ ਨੇ ਦੁਕਾਨ ਤੇ ਬੰਦ ਰਹਿਣੀ ਹੈ, ਦੈਟਸ ਗੁੱਡ। ਲੇਕਿਨ ਕੱਲ ਨੂੰ ਜਿੱਦੀ ਤੂੰ ਜੇ ਹੁਣ ਉੱਥੋਂ ਸਿੱਖਣ ਲੱਗ ਗਏ ਫਿਰ ਤੁਹਾਨੂੰ ਜਾ ਕੇ ਕੋਈ ਕੁਛ ਬਚਣਾ ਹੀ ਨਹੀਂਗਾ।
1: ਰਾਈਟ ਰਾਈਟ ਸੋ ਔਰ ਲਾਸਟ ਇੱਕ ਜਿਹੜਾ ਇੱਕ ਹੋਰ ਕੈਟਾਗਰੀ ਪੁੱਛਣੀ ਹੈ ਉਹ ਹੈਗੀ ਹੈ ਹੁਣ 482 ਜਿਹਦੇ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇੱਕ ਲੈ ਦੇ ਕੇ ਇੱਕ ਐਸਾ ਵੀਜ਼ਾ ਇੱਕ ਬਚਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹਦੇ 'ਤੇ, ਕਿਉਂਕਿ ਆਸਟ੍ਰੇਲੀਆ ਨੂੰ ਲੋੜ ਵੀ ਹੈਗੀ ਹੈ ਕਾਮਿਆਂ ਦੀ, ਇਹਦੇ 'ਚ ਪੌਲਿਨ ਹੈਨਸਨ ਬੇਸ਼ੱਕ ਕਹੀ ਜਾਣ ਕਿ ਸਾਨੂੰ ਊਬਰ ਡਰਾਈਵਰ, ਇਕੱਲੇ ਊਬਰ ਡਰਾਈਵਰ ਦੇ ਲਈ ਨਹੀਂ ਹੁੰਦਾ ਹੈਗਾ 482, ਬਹੁਤ ਛੋਟੇ ਐਂਟਰਪ੍ਰਾਈਜ਼ਰ ਜਿਹੜੇ ਹੈਗੇ ਨੇ ਜਾਂ ਮੀਡੀਅਮ ਸਕੇਲ ਐਂਟਰਪ੍ਰਨਰ ਹੈਗੇ ਨੇ ਉਹਨਾਂ ਤੋਂ ਪੁੱਛੋ, ਉਹਨਾਂ ਦਾ ਕੰਮ ਹੀ ਮਾਈਗ੍ਰੈਂਟਸ ਕਰ ਰਹੇ ਨੇ, ਸੋ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਔਰ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਤਾਂ ਮਾਰਕੀਟ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ। ਸੋ ਉਹ ਜਦੋਂ 482 ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈਗੀ ਹੈ, ਹੁਣ ਕਹਿ ਰਹੇ ਨੇ ਕਿ ਆਫਸ਼ੋਰ ਬੁਲਾਉਣੇ ਨਹੀਂ ਹੈਗੇ ਅਤੇ ਸਿਰਫ ਜਿਹੜੇ ਆਨਸ਼ੋਰ ਹੈ ਉਹਨਾਂ ਨੂੰ ਕਲੀਅਰ ਕਰਨਾ, ਕਲੀਅਰ ਕਰਨ ਦਾ ਮਤਲਬ ਕੀ, ਮਤਲਬ ਉਹ ਐਪਲੀਕੇਸ਼ਨਸ ਰਿਜੈਕਟ ਹੋਣਗੀਆਂ ਜਾਂ ਕਿੱਦਾਂ ਕੀ ਹੈ?
0: ਹੁਣ ਭਾਜੀ ਇਹਨਾਂ ਨੇ ਇੱਕ ਮਿਨਿਸਟਰ ਡਾਇਰੈਕਸ਼ਨ ਲੈ ਕੇ ਆਉਣੇ 119,
1: ਇਹਦਾ ਕੀ ਹੋਇਆ
0: 24 ਜੁਲਾਈ ਦੇ ਇੰਪੋਸਟ ਕਰਤੇ। ਭਾਜੀ ਮਿਨਿਸਟਰ ਕੋਲ ਪਾਵਰ ਹੁੰਦੀ ਹੈ, ਚਾਹ ਤਾਂ ਇਹ ਸਰਕਾਰ ਬਿੱਲ ਲੈ ਕੇ ਆਉਂਦੀ ਆ, ਜੇ ਇਹਨਾਂ ਕੋਲ ਪਾਰਲੀਮੈਂਟ ਨਾ ਮੈਜੋਰਟੀ ਬਣੇ ਤਾਂ ਮਿਨਿਸਟਰ ਇੱਕ ਡਾਇਰੈਕਸ਼ਨ ਇਸ਼ੂ ਕਰ ਸਕਦਾ। ਇਹਨਾਂ ਨੇ ਕੀ ਕੀਤਾ, ਡਾਇਰੈਕਸ਼ਨ 119 ਜਿਹਦੇ 'ਚ ਮਿਨਿਸਟਰ ਨੇ ਕਹਿਤਾ ਕਿ ਅਸੀਂ ਇਹ ਸਕੀਮ ਨੂੰ ਪ੍ਰਾਇਓਰਟੀ ਦੇਵਾਂਗੇ, ਹੁਣ ਉਹਨਾਂ ਨੇ ਇਉਂ ਕੀਤਾ ਕਿ ਅਸੀਂ ਸ਼ੈਫਾਂ ਨੂੰ ਇਨਵਾਈਟ ਨਹੀਂ ਕਰਾਂਗੇ, ਇਹ ਨਹੀਂ ਕਿਹਾ ਉਹਨਾਂ ਨੇ, ਉਹ ਕਹਿੰਦੇ ਨੈਕਸਟ ਪ੍ਰਾਇਓਰਟੀ ਦੇਵਾਂਗੇ ਮੋਟਰ ਮਕੈਨਿਕ ਸ਼ੈਫ ਨੂੰ, ਠੀਕ ਹੈ। ਹੁਣ ਭਾਈ ਇਹਨਾਂ ਨੇ ਕੀ ਕੀਤਾ, ਇਹਨੇ 3 ਕੈਟੇਗਰੀ ਪ੍ਰਾਇਓਰਟੀ ਆਰਡਰ ਬਦਲਤਾ, ਪਹਿਲੇ ਸਭ ਤੋਂ ਪਹਿਲਾਂ ਹਾਈਐਸਟ ਲੋ ਇਨਫੋਰਸਮੈਂਟ ਤੇ ਡਿਫੈਂਸ ਓਕੂਪੇਸ਼ਨ ਨੂੰ ਪ੍ਰਾਇਓਰਟੀ ਹੋਏਗੀ, ਆਨਸ਼ੋਰ ਨੂੰ ਦੇਣਾ, ਤੁਸੀਂ ਵਕੀਲ ਹੋ ਤੇ ਡਿਫੈਂਸ ਚੋਂ ਤੁਸੀਂ, ਯਾਨੀ ਕਿ ਲੋ ਇਨਫੋਰਸਮੈਂਟ ਨਾਲ ਰਿਲੇਟਡ ਹੋ, ਪੁਲਿਸ ਕਿਸੇ ਵਿੱਚ ਵੀ ਆ ਤੁਸੀਂ ਇਹ ਕਰਨ ਲੱਗੇ, ਦੇ ਵਿਲ ਗਿਵ ਯੂ ਪ੍ਰਾਇਓਰਟੀ। ਸੈਕਿੰਡ ਜੇ ਤੁਸੀਂ ਆਫਸ਼ੋਰ ਹੋ ਦੈਨ ਫਿਰ ਸੈਕਿੰਡ ਪ੍ਰਾਇਓਰਟੀ ਆ ਗਈ, ਠੀਕ ਹੈ। ਫਸਟ ਪ੍ਰਾਇਓਰਟੀ ਦੇ ਵਿੱਚ ਸੈਕਿੰਡ ਪ੍ਰਾਇਓਰਟੀ ਆਫਸ਼ੋਰ ਦੀ ਆ ਗਈ। ਇਸ ਤੋਂ ਬਾਅਦ ਸੈਕਿੰਡ ਆ ਗਿਆ ਕਿ ਵੀ ਜੇ ਤੁਸੀਂ ਦੋਨੋਂ ਚ ਨਹੀਂ ਆਉਂਦੇ, ਤੁਸੀਂ ਹੈਲਥ ਕੇਅਰ, ਟੀਚਿੰਗ ਜਾਂ ਕੰਸਟਰਕਸ਼ਨ ਆਕੂਪੇਸ਼ਨ ਦੇ ਵਿੱਚ ਹੋ ਤਾਂ ਆਨਸ਼ੋਰ ਨੂੰ ਪ੍ਰਾਇਓਰਟੀ। ਮੀਨਸ ਇਹਨੂੰ ਸਭ ਤੋਂ ਪਹਿਲਾਂ ਬੈਕਲੋਗ ਪੂਰਾ ਕੀਤਾ ਇਹਨਾਂ ਨੇ ਲਾਅ ਇਨਫੋਰਸਮੈਂਟ ਦਾ, ਤੇ ਸੈਕਿੰਡ ਨੰਬਰ ਤੇ ਹੈਲਥ ਕੇਅਰ ਤੇ ਟੀਚਿੰਗ ਤੇ ਕੰਸਟਰਕਸ਼ਨ ਨੂੰ ਫੋਲੋ ਕਰਨਗੇ ਇਹ। ਤਾਂ ਜਿਹੜੇ ਸਾਡੇ ECPI ਦੇ ਭੈਣ ਭਰਾ ਬੈਠੇ ਸੀਗੇ, ਜਿਹੜੇ 411100 ਜਾਂ 199 ਦੇ ਵੇਟ ਕਰ ਰਹੇ ਸੀਗੇ, ਉਹ ਜੇ 42 ਨੂੰ ਜਾਣਗੇ ਤਾਂ ਉਹਨੇ ਆਪਰੇਸ਼ਨ ਜਲਦੀ ਪ੍ਰੋਸੈਸ ਹੋ ਜਾਊਗੀ ਜਿਹਦੇ ਕੰਸਟਰਕਸ਼ਨ ਨਾਲ ਨੇ। ਦਿਨ ਦਾ ਦੇ ਨੀ ਦਾ ਬੰਦੂ ਆ ਮਜ਼ਦੂਰ ਹੈ ਨਾ। ਭਾਜੀ ਉਧਰ ਕੀ ਫਾਇਦਾ ਵੀ ਜਦੋਂ ਮੈਂ ਦੇਖੇਗੀ ਵੀ ਕੰਸਟਰਕਸ਼ਨ ਜੇ ਬੰਦੇ ਪੱਕੇ ਨਹੀਂ ਹੋਏ, ਜੇ 65 ਬੰਦੇ ਇਨਵਾਈਟ ਨਹੀਂ ਆਏ, ਦੇ ਵਿਲ ਗੋ ਵਿਦ ਦਾ 42, ਜਿਹਦੇ 6 ਬੰਦ ਨਹੀਂ ਆਏ, 7 ਬੰਦ 6 ਜਿੰਨੇ ਵੀ ਆਏ, ਤਾਂ ਉਹ 42 ਦੇ ਬਾਅਦ ਉਹਨਾਂ ਨੇ ਪ੍ਰੋਟੀ ਕਰਤੀ। ਜਿਹੜੇ ਇੰਡੀਆ ਬੈਠੇ ਉਹ ਤਾਂ ਵਿਚਾਰੇ ਟਾਈਮ ਲੱਗੂਗਾ ਥੋੜਾ ਜਿਹਾ। ਤੀਜੇ ਨੰਬਰ ਤੇ ਆ ਗਏ ਔਲ ਅਦਰ ਐਪਲੀਕੇਸ਼ਨ, ਚਾਹੇ ਕੋਈ ਜਰਨਲਿਸਟ ਆ, ਚਾਹੇ ਕੋਈ ਰੇਡੀਓ ਤੇ ਆ, ਚਾਹੇ ਕੋਈ ਸ਼ੈਫ ਆ, ਮਕੈਨਿਕ ਆ, ਕੁਛ ਮਰਜ਼ੀ ਆ, ਉਹਨੂੰ ਤੀਜੇ ਨੰਬਰ ਤੇ ਆ।
1: ਓਕੇ,
0: ਵਿਚ ਮੀਨ
1: ਰੇਡੀਓ ਵਾਲਿਆਂ ਨੂੰ ਪਤਾ ਨੀ ਤੁਸੀਂ ਤੀਜੇ ਨੰਬਰ ਤੇ ਕਿਉਂ ਮੇਰਾ ਨਾਂ ਲੈ ਕੇ ਕਿਉਂ ਗਏ, ਗੱਲ ਕਹੀ ਹੈ
0: ਕੰਮ ਕਰਨਾ ਪਊਗਾ।
1: ਓਕੇ, ਸੋ ਇਹ 119 ਹੋਰ ਵੀ ਖਤਰਨਾਕ ਹੈਗੀ ਹੈ, ਪਰ ਆਈ ਹੋਪ, ਮੈਂ ਇੰਨਾ ਡਰਾਉਣਾ ਨਹੀਂ ਸੀ ਚਾਹੁੰਦਾ, ਬਾਂਸਲ ਸਾਹਿਬ ਨੇ ਪਰਤਾਂ ਹੀ ਖੋਲ ਕੇ ਰੱਖਤੀਆਂ। ਇਹ ਹਾਲੇ ਸਿਰਫ ਉਦੋਂ ਪਏ ਗੱਲਾਂ। ਹਾਂਜੀ
0: ਭਾਈ, ਨਾਲ ਪਹਿਲਾਂ ਤੁਸੀਂ 119 ਜਾਣਾ ਭਾਈ, ਅਸੀਂ ਇੰਡੀਆ ਪੰਜਾਬ ਦੇ 302 ਤੋਂ ਡਰਦੇ ਸੀ, 302 ਭਾਜੀ 119 ਖਤਰਨਾਕ।
1: ਤੁਸੀਂ ਤੁਹਾਡੇ ਇਹੋ ਜਿਹੇ ਕੰਮ ਲੱਗਦੇ ਨੀ ਹੈਗੇ
0: ਨਹੀਂ।
1: ਠੀਕ ਹੈ ਜੀ, ਦੇਖੋ ਮਿਨਿਸਟਰੀਅਲ ਡਾਇਰੈਕਸ਼ਨ ਕੀ ਨੇ ਔਰ ਮਿਨਿਸਟਰ ਡਾਇਰੈਕਸ਼ਨ ਕੀ ਦਿੰਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਹਾਲੇ ਤੱਕ ਤਾਂ ਇਹੀ ਨਹੀਂ ਪਤਾ। ਮੈਂ ਪਤਾ ਕਰ ਰਿਹਾ ਸੀਗਾ ਕਿ ਨੈਸ਼ਨਲ ਪ੍ਰੈਸ ਕਲੱਬ 'ਚ ਹੁਣ ਕਿਹੜਾ ਦਿਨ ਬੁੱਕ ਕੀਤਾ, ਹਾਲੇ ਤੱਕ ਤਾਂ ਇਹ ਨਹੀਂ ਪਤਾ ਕਿ ਦਿਨ ਕਿਹੜਾ ਬੁੱਕ ਕੀਤਾ ਹੈਗਾ ਹੈ। ਸੋ ਜਿੱਦਾਂ ਟੋਨੀ ਬਰਕ ਫਿਰ ਤੋਂ ਆਉਣਗੇ, ਪਰ ਥੈਂਕ ਯੂ ਸੋ ਮੱਚ ਭਾਜੀ ਬਾਂਸਲ ਸਾਹਿਬ ਦੇ ਨਾਲ ਅਗਲੇ ਫੋਰਟਨਾਈਟ ਆਪਾਂ ਗੱਲ ਜ਼ਰੂਰ ਕਰਾਂਗੇ ਪ੍ਰੋਗਰਾਮ ਇਹ ਵੀ ਟਾਕ ਦੇ ਵਿੱਚ। ਬਹੁਤ ਸ਼ੁਕਰੀਆ ਸਰ,
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ,
1: ਥੈਂਕ ਯੂ ਜੀ। ਸੋ ਇਹ ਸੀਗੇ ਜੀ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ, ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕੀ ਬਾਤ, ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ।
1: ਓਸ਼ੋ ਬੋਸ਼ੋ
0: ਬੋਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ।
1: ਹਾਂਜੀ, ਮਜ਼ਾ ਮਾ ਮਜ਼ਾ ਮਾ ਦੋਸਤ ਮਿੱਤਰ ਭਰਾ ਭੈਣ ਜੋ ਜੀ ਕਰਦਾ ਕਹਿਣ,
0: ਜੋ ਜੀ ਕਰਨਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ ਸੁਣ ਲੈਣ
0: ਕਿਆ ਬਾਤ ਚਾਲ। ਇਸ ਤੋਂ ਬਿਨਾਂ ਕੋਈ ਹੈ ਨੀ, ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨੀ ਯਾਰ, ਅੱਜ ਦੇ ਦਿਨ ਚ ਵਾਈਬ ਹੈ ਨੀ,
1: ਕੱਲ
0: ਜੋਬ ਚ ਵਾਈਬ ਹੈ ਨੀ।
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ, ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ, ਤੇ ਉਹ ਵੀਰ ਕਹਿੰਦਾ ਯਾਰ, ਮੈਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ, ਪਰ ਮੈਂ ਚੱਲਣ ਦੇ ਲਈ ਤੁੱਕਾ ਹੀ ਆ। ਉਹ ਕਹਿੰਦਾ ਨਹੀਂ, ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ, ਆਰਟ ਆਏ। ਮੈਂ ਠੀਕ ਆ, ਆਰਟ ਆ, ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ, ਪਰ ਮੈਂ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ, ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹ ਚੁੱਕ ਕੇ ਵੇਖ ਲਾ,
0: ਇਹ ਫੈਕਟ ਆ।
1: ਹਾਂ, ਤੇ ਕਹਿੰਦਾ ਹਾਂ ਇਹ ਗੱਲ, ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਰਾਈਟਿੰਗ, ਮੈਂ ਬਸ ਮੈਂ ਵਾਈਬ ਲਿਆਓ, ਫਿਰ
0: ਵਾਈਬ ਲੈ ਕੇ ਆਓ।
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ, ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ। ਡਲ ਜੀ ਚੀਜ਼ ਕੋਈ ਵੀ ਨਹੀਂ ਸੁਣ ਨੂੰ ਕੇ ਜਾਂ ਵੇਖ ਕੇ ਰਾਜੀ।
0: ਹਾਂ, ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ, ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ।
0: ਉਹ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਮਾੜਾ ਜਿਹਾ ਧਿਆਨ ਦੇ, ਥੈਂਕ ਯੂ। ਤੁਹਾਡੀ ਰੀਲ ਉੱਪਰ ਕੀ ਥੱਲੇ, ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ, ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ, ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ, ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ 'ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ, 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਹੈ ਦੇਖਣੀ।
1: ਆਹ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਿਆ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਸੀ, ਫਿਰ ਮੈਂ ਸਮਝਿਆ ਹੈਗੀ ਡੋਪਾਮੀਨ,
0: ਸੁਣਿਆ ਨਹੀਂ ਤੁਸੀਂ?
1: ਲਾਵਾਂਗੇ ਅੱਜ,
0: ਅੱਜ ਡੋਪਾਮੀਨ ਹੀ ਲਾਵਾਂਗੇ। ਅਗਲਾ ਵੀ
1: ਕ੍ਰੀਏਟਿਵ ਡਾਇਰੈਕਟਰ ਹੀ ਹੈ
0: ਨਹੀਂ, ਇਹ ਤਾਂ ਹੁਣ ਨਾ ਪੱਕਾ,
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ।
0: ਉਹ ਭਰਾ ਮੈਂ ਟੋਪੀ ਪਾਈ ਹੈ ਜੀ, ਉਹਦੇ ਤੇ ਲਿਖਿਆ।
1: ਹਾਂ, ਉਹ ਲੈ
0: ਯਾਰ, ਲੋਕਾਂ ਦੇ ਬੰਦੇ ਯਾਰ, ਫਿਰ ਰੇਡੀਓ ਇਜ਼ ਅ ਆਡੀਓ ਮੀਡੀਅਮ ਬ੍ਰੋ, ਲੋਕਾਂ ਨੂੰ ਪਤਾ ਨਹੀਂ ਨਾ, ਇਹ ਚੱਕਰ ਆ। ਹੋਰ ਸੁਣਾਓ, ਕਿੱਦਾਂ ਚੱਲ ਰਿਹਾ
1: ਸਭ ਕੁਝ? ਟੌਪ ਚੱਲਣ ਦਿਆ ਜੀ ਸਾਰਾ ਕੁਛ, ਵਧੀਆ, ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ। ਅੱਜ ਕੱਲ੍ਹ ਥੋੜ੍ਹੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ, ਥੋੜ੍ਹਾ ਜਿਹਾ ਹੋਣ ਡਿਆ, ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ
0: ਕਰੀਏ ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ,
1: ਆਏ ਹੋਏ
0: ਹੈ, ਹੋ ਜਾਂਦੀ ਨਾ ਚੇਂਜ, ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ? ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਆਉਂਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ।
0: ਹਾਂਜੀ ਹਾਂਜੀ, ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ, ਚੇਂਜ ਹੋ ਜਾਂਦੀ ਹੈ ਵਾਈਬ,
1: ਆਏ
0: ਇਦਾਂ ਹੀ ਆ।
1: ਕੀ ਬਾਤ ਹੈ!
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ,
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ, ਇਸ ਰੇਡ ਕਾਹਦੇ
1: ਵਾਸਤੇ,
0: ਇਸ ਰੇਡ ਵਾਸਤੇ, ਰੇਡ ਔਨ ਸ਼ਾਇਰੀ।
1: ਤੁਹਾਡੇ ਕੋਲ 5,000 ਕੋਈ ਲੈਣ ਹੋਣਾ ਵੇ,
0: ਕਿ ਤੂੰ ਭਰਾ
1: ਨੁਕਸਾਨ ਨਾ ਕਰਾ ਲਿਓ।
0: ਨਹੀਂ ਨਹੀਂ ਇਹ ਵੀ ਠੀਕ ਹੈ, ਮੈਂ ਆਪਣੇ ਸ਼ਬਦ ਵਾਪਸ ਲੈਣਾ। ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ,
1: ਨਾਲੇ ਦੱਸ ਦਿਓ ਸਰੋਤੇ ਨੂੰ ਕਿ 5,000 ਰੁਪਏ ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ,
1: ਬਾਰੀ ਤੇ ਤੁਸੀਂ ਸੋਚ ਨਹੀਂ ਸਕਦੇ,
0: ਇੰਨੇ ਤਾਂ ਹਜੇ ਵੱਡੇ ਹੋਏ ਨਹੀਂ ਆਪਾਂ, ਹਜੇ ਨਿੱਕੇ ਕਰਕੇ ਹਜੇ ਬੋਇਜ਼ ਆ ਨਾ।
1: ਹਾਂ,
0: ਬੋਸ ਗੱਲ ਕਰਦਾ ਸਾਡਾ ਬਈ,
1: ਬੋਇਜ਼ ਦੀ
0: ਤਗੜੀ ਰਕਮ ਨਹੀਂ, ਅਸੀਂ ਸੁਣਦਾ ਗਾ ਰਹੇ
1: ਹਾਂ, ਇਹ ਗੱਲ ਹੈ,
0: ਅਸੀਂ ਤਾਂ ਚਲੋ ਜੋ ਹੈ ਸੋ ਹੈ। ਪਰ ਖੈਰ, ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਦਾ ਦੱਸਣ ਦੀ,
1: ਕਰੋ ਕਰੋ ਜੀ,
0: ਕਿ ਅੱਜ ਦਾ ਟੌਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ,
1: ਬਲਕੀਰਤ ਜੀ ਇਕੱਲੇ ਗੱਲ ਸਾਂਝਾ ਕਰਨਗੇ,
0: ਨਹੀਂ ਤਾਂ ਇਕੱਠੇ ਕਰਾਂਗੇ ਨਾ, ਮੈਂ ਆਪਣਾ ਨਾਮ ਥੋੜਾ ਲਊਂਗਾ ਨਾ, ਬੇਵਕੂਫ,
1: ਤੁਸੀਂ ਗੱਲ ਸ਼ੁਰੂ ਹੀ ਨਹੀਂ ਸਹੀ ਕਰ ਰਹੇ,
0: ਫੇਰ ਤਾਂ ਯਾਰ ਤੂੰ ਬੋਲ, ਹੁਣ ਮੈਂ ਬੋਲ ਲੈਣੀ 4 ਵਾਰੀ, ਮੈਂ
1: ਕਹਿੰਦਾ ਆਇਆ ਜੇ ਸ਼ੁਰੂ ਵਧੀਆ ਕਰੋਗੇ,
0: ਚਲੋ ਠੀਕ ਹੈ,
1: ਟਰਾਈ ਕਰੋ।
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੌਪਿਕ ਕਰਾਂਗੇ ਡਿਸਕਸ, ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ, ਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਹੈ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਨਾ ਸੋਹਣੀਏ ਨਹੀਂ ਤੁਸੀਂ ਕੀ ਫੁੱਲ ਲੱਗਦੀ
0: ਬਸ ਫਿਰ ਆ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਹਾਂ ਹਾਂ ਤੁਸੀਂ ਉਹਨਾਂ ਨਾਲ ਸਾਂਝ ਪਾਇਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਮੀਨ ਡਿਪਰੈਸਡ ਫੀਲਿੰਗ
0: ਓ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ
1: ਨਹੀਂ ਅਰੇ ਤੇ ਵੇਖੋ ਹੈਗਾ ਹੀ ਆ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਹੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਪੈਂਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜੂ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਦਾ ਹੁੰਦਾ ਲਾਈਫ ਦੇ ਅੰਦਰ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦ
0: ਮਾਈਂਡ ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਦਿਨ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹੈ ਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹੈ ਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੁਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਸਰਕਮਸਟਾਂਸ ਚੇਂਜ ਹੋ ਗਏ ਤੁਹਾਡੀ ਸਟ੍ਰੀਮ ਚੇਂਜ ਹੋ ਗਈ ਹੈ ਨਾ
1: ਪ੍ਰਾਇਓਰਟੀਜ਼ ਕਿਸੇ ਵੇਲੇ ਬਦਲ ਜਾਂਦੀਆਂ ਆਪਣੀਆਂ
0: ਤੂੰ
1: ਸਾਇੰਸ ਵੀ ਚਾਹੀਦੀ ਯਾਰ
0: ਹਾਂ ਕਿ ਤੂੰ ਸਾਇੰਸ ਰੱਖ ਲਈ ਮੈਂ ਕਮਰਸ ਰੱਖ ਲਈ ਫਿਰ ਓਬਵੀਅਸ ਜੀ ਗੱਲ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਨਾਲੇ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਵਾਂਗੂ ਆ
0: ਅਚਾਨਕ ਹੀ ਬੰਦੇ ਦੇ ਉੱਪਰ
1: ਬੋਝ
0: ਤਾਂ ਮੈਂ ਕਿਹਾ ਨੀ ਜ਼ਿੰਮੇਵਾਰੀ ਤੇ ਬੋਝ ਚ ਫਰਕ ਹੈ ਨਲਾਇਕ ਨਾ ਹੋਏ ਕਿਸੇ ਤਰ੍ਹਾਂ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਈਂਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਇਹ ਵੀ ਗੱਲ ਆ ਕਿਉਂਕਿ ਉਹ ਸੇਮ ਪੇਜ ਤੇ ਫੇਰ ਨਹੀਂ ਰਹੇ ਨਾ ਅੱਛਾ ਮੈਂ ਇੱਕ ਹੋਰ ਗੱਲ ਦੇਖੀ ਹੈ ਜਿਹੜਾ ਵੀ ਗਰੁੱਪ ਜਾਂਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਹੁੰਦਾ ਨਾ ਕਿ ਯਾਰ ਇਹ ਤਾਂ ਸਮਾਂ ਨਹੀਂ ਦਿੰਦਾ ਇਹ ਤੇ ਇੱਦਾਂ ਉੱਦਾਂ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨੀ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹੈ ਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ,
2: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਵੀ ਚਲੋ ਰਿਲੇਟ ਕਰ ਹੀ ਸਕਦੇ ਕਿਤੇ ਨਾ ਕਿਤੇ।
2: ਹਾਂ ਹਾਂ, ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ
1: ਹਨਾ,
2: ਕਿ ਉਹ ਇਹ ਵੀ ਹਜੇ ਤੱਕ ਕੱਕਾ ਸਟਾਰਟ ਹੋਏ ਹੋਏ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ, ਹੋਰ ਪਤਾ ਲੱਗੂਗਾ, ਉਹ ਇਹ
1: ਵੀ ਵੇਖ ਸਕਦੇ ਆ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ, ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਹੈ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਵੇ ਵੀ ਆਪਾਂ ਘੁੰਮਣ ਜਾਣਾ, ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲੈਨ ਬਣ ਗਿਆ ਸੈਟਰਡੇ ਦਾ,
2: ਚਲੋ
1: ਬਹਿਣ ਦਾ ਪਲੈਨ ਹੀ ਜਾਂ ਸਿਟੀ ਜਾਣ ਦਾ ਪਲੈਨ ਹੀ, ਕਿਤੇ ਘੁੰਮਣ ਜਾਣ ਦਾ ਪਲੈਨ ਹੀ
2: ਜੀ।
1: ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲੈਨ ਬਣਾ ਲਿਆ, ਹੁਣ ਦੋਵਾਂ ਪਲੈਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲੈਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
2: ਗਿਆ ਬਦਲ ਗਿਆ,
1: ਉਹਨਾਂ ਕੱਢਣੀ ਮੋਟੀ ਜੀ ਤੇ
2: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲੈਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
2: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ,
2: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਹੁਣ ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ 'ਚ, ਮਾੜਾ ਵੀ
2: ਨਹੀਂ ਨਹੀਂ ਇਹ ਠੀਕ ਹੈ ਇਹ 'ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਪਾਉਣ
2: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ, ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਵੀ ਚੱਲ ਇੱਧਰ ਚੱਲਦੇ ਹੋ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਪੋਨ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
2: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚੱਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਹੁਣ ਕਿੱਥੇ ਆਉਣਾ ਤੂੰ, ਹੈ ਨਾ, ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ
2: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
2: ਸੈਟਰਡੇ ਇੱਕੋ ਆਣਾ, ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
2: ਇੰਡੀਆ ਨਾ ਮੈਂ ਉਸ ਦਿਨ ਅਸੀਂ 4-5 ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ, ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹੈ ਨਾ, ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ, ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋਸਤ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, 4-5 ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਹੈ ਕਿ ਉਹ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
2: ਹਨਾ,
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ।
2: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ, ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ, 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ, ਹਨਾ, ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ, ਉਹਦੀ ਵੀ
2: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
2: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ, ਸਲੀਪ ਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
2: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ,
1: ਹਨਾ,
2: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ
1: ਕਰਦਾ 5-6 ਵਜੇ ਜੀ ਕਰਤਾ ਲੋਜ ਕਰਤਾ, ਨਹੀਂ ਤੇ ਕੱਲ ਹੋਊਗਾ।
2: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ, ਪਰ ਖੈਰ
1: ਮੈਂ
2: ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰਦਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ ਕਾਫੀ ਪੀਣ ਲਈ, ਹਨਾ, ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ, ਫਿਰ ਉਹ ਸਾਢੇ ਤਿੰਨਾਂ ਚ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ
0: ਪੱਕਾ,
2: ਜਿਹੜਾ ਜਿਹੜਾ ਗੱਦੇ ਗੁੱਦੇ ਵੇਚਦਾ ਹੈ, ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ, ਜੂਨ ਦੇ ਮਹੀਨੇ ਰੋਕਾ ਹੋਇਆ, ਕਹਿੰਦਾ ਮੈਂ ਗੱਲ ਕਰਨੀ
0: ਵਿਆਹ ਤੋਂ ਪਹਿਲਾਂ ਹੀ,
2: ਉਹ ਕਹਿੰਦਾ ਮੈਂ ਗੱਲ ਕਰਨੀ ਹੁੰਦੀ ਆ, ਮੈਂ ਕਿਹਾ ਸਾਡੇ ਨਾਲ ਸਾਈਡ ਤੇ ਬੈਠਾ ਕਰੀ ਆ, ਅਸੀਂ ਕੀ ਕਹਿ ਰਹੇ ਮੈਨੇ ਟਾਈਪ ਕਰਕੇ ਮੈਸੇਜ ਹੀ ਕਰਨੇ ਆ, ਸਾਨੂੰ ਕੀ ਆ
0: ਹਨਾ ਬੋਲ ਕੇ,
2: ਹਾਂ ਅਸੀਂ ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ
0: ਭਰਾ ਬੇਟਾ
2: ਮਾਂ ਨੀ ਹੁੰਦਾ ਭਰਾ ਮੰਨਦੇ, ਪਰ ਨਹੀਂ ਉਹ ਨੀ ਮੰਨਦਾ ਸੀਗਾ, ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ
0: ਫਿਰ ਤਾਂ ਪਤਾ ਲੱਗਾ ਵੀ ਇਦਾਂ ਵੀ ਹੁੰਦਾ ਵਾ,
2: ਹਾਂ ਨਹੀਂ ਵਾਕਈ ਮਤਲਬ ਤੇਰਾ ਕੀ ਐਕਸਪੀਰੀਅੰਸ ਹੈ, ਮੇਰਾ ਇਹ ਵਾਲਾ ਐਕਸਪੀਰੀਅੰਸ ਜੈਨੂਇਨ ਐਕਸਪੀਰੀਅੰਸ ਆ ਕਿ ਮੈਨੂੰ ਤੇ ਫਿਰ ਦੂਸਰਾ ਜਿਹੜਾ ਸਾਥੀ ਸਾਡਾ ਅਕਾਊਂਟੈਂਟ ਪੁਲਕਿਤ ਨਾਮ ਉਹਦਾ, ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ ਭਰਾ,
0: ਕੁਛ
2: ਕਰਨਾ ਆਹੋ ਇਸ ਬਹਾਨੇ ਹਨਾ ਬੰਦਾ ਮੱਥਾ, ਚੱਲ ਸੋਮਵਾਰ ਮੱਥਾ ਟੇਕ ਆਇਆ ਕਰਾਂਗੇ, ਬਾਕੀ ਦੇ ਹਫ਼ਤਾ ਕੀ ਕਰੀਏ ਸਮਝ ਹੀ ਨਹੀਂ ਆ ਰਿਹਾ, ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ, ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
0: ਫਿਰ ਮੰਦਰ ਵੀ ਨੀ ਗਏ,
2: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ, ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ, ਉਹ ਇੱਕ ਸੈਂਸ ਵੀ ਆ ਗਏ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ, ਤੇਰਾ ਕੋਈ ਐਕਸਪੀਰੀਅੰਸ ਹੋਵੇ?
0: ਮੈਂ ਨਾ ਬਿਲਕੁਲ ਹੀ ਪੁੱਠਾ ਸੀ ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾਂ ਉਹ ਦੋਸਤ ਸੀ ਨਾ, ਮੇਰੇ ਚੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਆ, ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ,
2: ਤੂੰ ਲੋਕਾਂ ਦਾ ਸਵੀਟ ਆ,
0: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨੀ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ
2: ਤਾ, ਸਵੀਟ ਹੀ ਬਣਾ,
0: ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
2: ਉਹ ਮੁੰਡੇ ਦਾ ਨਾਂ ਸਵੀਟ
0: ਦੇ ਉਹਦਾ ਹੋਊਗਾ,
2: ਚੱਲ ਤੂੰ ਤੂੰ ਪਰ ਤੂੰ ਮਤਲਬ
0: ਲੋਕਾਂ ਦਾ ਆਇਆ ਕਰੋ ਐਵੇਂ ਜਿੱਥੇ ਮਰਜ਼ੀ,
2: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ
0: ਵਾਲਾ, ਪਹਿਲਾਂ ਕੱਟ
2: ਨਹੀਂ ਉਹ ਕੈਂਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ,
0: ਥੈਂਕਸ ਬੜੀ, ਇੱਦਾਂ ਨਹੀਂ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ,
2: ਨਹੀਂ ਬੱਚੋ
0: ਕੀਤਾ ਗਏ ਨੇ ਕੀ ਨਾ
2: ਰੱਖਿਆ,
0: ਕਿਹੜੇ ਹਿਸਾਬ ਨਾਲ ਰੱਖਿਆ,
2: ਨਹੀਂ ਚੱਲ
0: ਪਾਸੇ ਉਹਦੇ, ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਆ ਯਾਰ ਭਰਾ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਆ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ, ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ ਠੀਕ ਆ ਤੇ ਯਾਰ ਦੋਸਤ ਨਾਰਾਜ਼ ਹੋਏ ਆ ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ, ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ, ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਦਾ ਰਾਜ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਰਾਜ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
2: ਬੈਲੈਂਸ, ਤੇ ਉਹ ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
0: ਲਾਈਫ ਲਾਈਫ ਬੈਲੈਂਸ ਹੋ ਗਿਆ, ਤੇ
2: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜ਼ੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਆ, ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹੈਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
0: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ ਤੇ ਆ ਕੇ ਨਾ ਡਿਸਟਰਬ ਜਿਹਾ ਆ ਜਾਂਦਾ ਕਿ ਯਾਰ ਕਿਉਂ ਇੱਦਾਂ ਹੋ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਨਾਰਾਜ਼ ਹੋ ਗਈ ਆ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ, ਉਹਨਾਂ ਨੂੰ ਵੀ ਟਾਈਮ ਦਿਓ ਬਣਦਾ ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਅਤੇ ਇਕੱਲੇ ਉਹ ਹੀ ਨਹੀਂ
1: ਮੰਨ ਲਓ ਉਹੀ ਨਹੀਂ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ, ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ
1: 'ਚ, ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਅਤੇ ਉਹ ਸਹੀ ਨਹੀਂ ਆ ਚੀਜ਼। ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਅਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ? ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਤਾਂ ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰ ਦੇਵੇ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਹਾਂ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ, ਯਾਰਾਂ ਨੂੰ ਕੋਈ ਛੱਡ ਸਕਦਾ ਯਾਰ?
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹੈ ਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣ ਡਿਆ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ।
1: ਕਿਹੜਾ ਤੁਹਾਨੂੰ, ਮੈਨੂੰ ਪਤਾ ਹੀ ਤੈਨੂੰ
0: ਹੈ, ਖਰਾ ਗਾਣਾ ਕਿ ਨਹੀਂ ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ ਜੇ।

0: ਅਜੰਟਾ ਜਿਹੀ ਸਮਾਈਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ। ਠੀਕ ਗਾਣਾ, ਗੁੱਡ,
1: ਹਾਂ
0: ਇਟਸ ਆਲ ਰਾਈਟ।
1: ਯਾਰ ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮਾਈਨ ਕੀ ਹੁੰਦਾ। ਨਹੀਂ ਮੈਂ ਇਹ ਸਿੱਖਿਆ ਡੋਪਾਮਾਈਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮਾਈਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ।
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ।
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ।
0: ਬਾਕੀ ਸਵਾਗਤ ਹੈ ਜੀ ਸਾਰਿਆਂ
1: ਦਾ, ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ। ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ
0: ਬਲਕੀਰਤ। ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ।
1: ਸੀਜ਼ਨ ਚੱਲ ਨੀ ਡਿਆ ਸਨੋ ਸਨੋ ਤੇ ਜਾਣ ਦਾ, ਅਸੀਂ ਜਦੋਂ ਪਹਿਲਾਂ ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਆ। ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ ਬਰਫ਼ ਤੇ ਜਾਂਦੇ ਆ, ਸਨੋ ਵੇਖਣੀ ਆ ਜੀ। ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ। ਤੇ ਉੱਥੇ ਇਹ ਨਿਬੜੀ ਵੀ ਚਲੋ ਆਪਾਂ ਚੱਲਦੇ ਹਾਂ, ਫਿਰ ਘੁੰਮਣ ਫਿਰਨ ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ, ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ। ਕੁਝ ਨੀ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨੀ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨੀ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪੌਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨੀ ਪਤਾ, ਕਿਉਂਕਿ ਕਿਤੇ ਗਏ ਹੀ ਨੀ ਘੁੰਮਣ ਲਈ, ਹਨਾ, ਉੱਥੋਂ ਘਰੇ ਘਰੇ ਕੰਮ ਤੇ। ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ। ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ, ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਸੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨੀ, ਹੋ ਗਿਆ ਸਮਝੋ ਕਰ ਦਿਆਂਗੇ। ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਆ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦੋ ਤੇ ਕੀ ਸੀ, ਮੰਨ ਲਓ ਹੁਣ ਜਿਹਦੇ ਕੋਲ ਵੱਧ ਸੀ ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਸੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਸੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170 ਉਹ ਸਾਰਿਆਂ ਨੇ ਕਾਊਂਟਰੀ ਕਰ
0: ਬਸ, ਮੰਨ ਲਓ ਜੇ 200 ਮਿਨੀਮਮ ਆ, 200 ਪਾਤਾ, 100 ਉਦੋਂ 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ $760 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ। ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਆ। ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿੰਨੇ ਦਾ ਲੈਗੂ, ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ਼ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬਰਦੇ ਚਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਚੰਗੀ ਵਹੀਕਲ ਵਧੀਆ ਚਾਹੀਦਾ। ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਹੈ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਏ ਉਹਨੇ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ ਤੇ ਟੌਪ ਹੀ ਹੈ ਯਾਰ। ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨੇ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਨਾਲ ਇੰਨੇ ਦਿਨ ਕੱਢ ਲੈਣਾ।
1: ਅੱਛਾ,
0: ਫਿਰ ਤੇ ਮਹਾਂ 150 ਦਾ ਤੇਲ
1: ਖਾਂਦੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜਾਊਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ, ਹਨਾ, ਕੈਮਰੀ ਦਾ। ਚਲੋ ਕਰ ਕੁਰਕੇ ਵੇਖਿਆ ਵੀ ਠੀਕ ਹੈ ਯਾਰ, ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ,
1: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼ ਹਨਾ, ਮੰਨ ਲਓ ਆ ਜਾ ਤੇ ਅਗਲੇ ਹਫਤੇ ਦਾ ਪਲਾਨ ਹੀ,
1: ਠੀਕ,
0: ਸਾਰੇ ਖੁਸ਼, ਇੱਕ ਹਫਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
1: ਜਸ਼ਨ
0: ਪਿਆਰਿਆ, ਰੈਡੀ ਆ ਫਿਰ, ਹਨਾ, ਕੀ ਪਾ ਕੇ ਜਾਣਾ ਫਿਰ, ਹਨਾ, ਨਾਲ ਕੀ ਲੈ ਗਏ, ਐਵੇਂ ਹੀ ਮਤਲਬ ਹਫਤਾ ਪੂਰਾ ਐ ਹਵਾ ਚ ਹੀ। ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ, ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ, ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਹਿਸਾਬ ਤਾਬ ਲੱਭਾ ਵੀ ਵੇ, ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਵਾਂਗੇ, ਰਾਤ ਹੀ ਗੱਡੀ ਖਿੱਚਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ ਦੋ,
1: ਚਲੋ ਤਾਂ ਕੀ ਹੋਇਆ, ਹਾਂ ਘਰ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਵਾਂਗੇ,
0: ਵਾਪਸ ਆ ਜਾਵਾਂਗੇ ਯਾਰ, ਰਹਿ ਗਈ ਸੋਣਾ, ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਹਿ ਰਹੇ ਨੀ ਸੋਣਾ,
1: ਠੀਕ ਹੋ ਗਿਆ,
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕੁ ਦਾ ਆਜੂਗਾ। ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ,
1: ਅੱਛਾ,
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਤਾਬ ਜੀਆਂ ਕਰਦੇ ਰਹੇ ਹਨਾ
1: ਜੀ।
0: ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਜਲਣਾ ਹੋਈਏ ਕੱਲ
1: ਨਾ,
0: ਲਾਓ ਲਾਓ ਫੋਨ ਲਾਓ, ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3 ਜਾਂ 4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ ਯਾਰ, ਸਮਾਨ ਆ ਤੇ 300-400 ਇੱਦਾਂ ਹੀ ਬਣ ਗਿਆ ਆਪਣੇ,
1: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੁਝ, ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ ਗੱਡੀ ਚੋਂ, ਤੇ ਇਹੋ ਹੀ ਹੋ ਸਕਦਾ ਸੀ। ਫਿਰ ਬਜਟ ਨਹੀਂ ਸੈੱਟ ਹੋਣ ਡਿਆ, ਫਿਰ ਵਿੱਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ ਵੀ
1: ਪਤਾ ਲੱਗ ਗਿਆ
0: ਟਾਪ ਆ,
1: ਖਰਾਬੀ ਆ ਬਸ,
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋਇਆ ਉਹ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨੋ ਤੇ। ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੋਟੀ ਨਾ, ਤੇ ਉਹ ਉਹ ਬੰਦੇ ਫੋਨ ਕਰਨ ਮੈਨੂੰ, ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਵੀ ਚਲੋ ਯਾਰ ਨਹੀਂ ਜਾਇਆ ਗਿਆ, ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ ਹੁਣ।
1: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
1: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
1: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤਰ੍ਹਾਂ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ
0: ਆਪਾਂ, ਤੇ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ਆਈਡੀ ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
1: ਐਵੇਂ ਇਹ ਜਨਤਾ ਵਾਹ ਕਰਦੀ,
0: ਤੁਹਾਡੇ ਵਰਗਾ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ।
1: ਸਾਡੀ ਕਲਾਸ 'ਚ ਮੁੰਡਾ ਸੀਗਾ, ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ, ਅਸੀਂ ਕਿਹਾ ਬਈ ਤੇਰੇ ਘਰੇ ਅਨਫੀਸ਼ੀਅਲ ਕਿੰਨੇ ਨੇ, ਪਤਾ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਆ, ਵੇਖੋ ਕੀ ਲਿਖੀ ਜਾਣਾ।
1: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
1: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਸਕਿਨ ਟਾਈਟ ਜਾਂ ਬਾਇਓ ਚ ਕੀ ਲਿਆ,
1: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
0: ਪੈਂਸਿਲ ਪੈਂਟ ਪਾ ਕੇ
1: ਡਾਰਕ ਲਾਈਟ ਜੀ ਸ਼ੇਡ ਮਾਰਦੀ ਫੋਟੋ ਪਾ ਦੇਣੀ ਸਾਈਡ ਤੇ ਨਾ, ਟੁੱਟੇ ਦਿਲ ਦਾ ਬਣਾ ਦੇਣਾ ਇਹਨਾਂ ਨੇ, ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਵੱਖਰੇ ਉਹਦੇ ਨਹੀਂ ਚਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
1: ਆਹੋ
0: ਫੋਟੋ ਪਾਉਣ ਲਈ,
1: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ ਇਹ,
1: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ, ਹੈ
0: ਚੇਤਿਆਂ ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
1: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ,
0: ਤੇ ਮੇਰੇ ਖਿਆਲ ਨਾਲ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਨਾਲ ਰਾਜ ਕਰੋ, ਇੱਕ ਵਾਰੀ ਉਹਨਾਂ ਨਾਲ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ।
1: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ,
2: ਮੌਜ ਚ ਰਹੀਦਾ
0: ਓਹੀ ਨਾ ਓਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੀ ਵਾਰੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜੂਗਾ
2: ਬਾਕੀ 6-7-8-10 ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨਾਂ ਕਿਸ ਚੀਜ਼ ਨੂੰ ਹਾਂ ਕਰਨੀ ਕਿਹੜੀ ਚੀਜ਼ ਤੁਹਾਨੂੰ
0: ਪੁੱਛਣਾ ਉਦਾਂ ਹੀ ਹਟ ਜਾਂਦੇ
2: ਫਿਰ ਆਪੇ ਹਟ ਜਾਂਦੇ ਦਫਾ ਮਾਰੋ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿ ਨਹੀਂ ਦੋ ਸਹੀ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
2: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚਲੀਏ
0: ਜਾਣਾਗੇ ਦੇਖੋ ਕਮਿਟਮੈਂਟ ਹੈ ਆਪਣੀ
2: ਯੈਸ ਸਾਡੀ ਕਮਿਟਮੈਂਟ ਹੈ ਵੀਰਜੇ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
0: ਅੱਛਾ ਜੀ
2: ਯੈਸ
0: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ
2: ਆਏ ਓਏ
0: ਕਮਿਟਮੈਂਟ ਆ ਗਾਦੀਆਂ ਯਾਰ
2: ਚਲੋ ਜੋ ਵੀ ਹੈ ਜੋ ਹੈ ਸੋ ਹੈ ਹੋਰ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
0: ਬਾਕੀ ਬਰਫ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
2: ਬਸ ਰਹਿ ਗਿਆ ਅਖੀਰ
0: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ
2: ਹਾਂ
0: ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਮੈਂ ਫੋਟੋਆਂ ਕਰਾਉਣ ਦਾ
2: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਹਨਾਂ ਨੇ 150-150 ਪਾ ਕੇ ਜਾਣਾ
0: ਹਾਂ
2: ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ
0: ਕੋਈ ਨੀ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ
2: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੈਂ ਸਮਝ ਗਿਆ ਇੰਨੇ ਪ੍ਰੋਗਰਾਮ ਬਣਾ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਮੈਂ ਤੇ ਲਾਸਟ ਦੇ ਪੈਸੇ ਮੰਡਵਾਏ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ
2: ਚੱਲ ਆਪਾਂ ਚੱਲਦੇ ਫਿਰ ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ ਬਸ ਅਗਲੇ ਹਫਤੇ ਦਾ ਕੀ ਨਹੀਂ ਤਾਂ ਕੰਮ ਡਨ ਨਾ ਫਿਰ ਚਲੋ
0: ਬਣਾ ਲਓ
2: ਬਾਹੂ ਬਾਹੂ ਕਿ ਬਫਲੋ ਕਿਹੜਾ ਨੇੜੇ ਆ ਤੁਸੀਂ ਵੀ ਆਪਣੀ ਐਟਨਰੀਆਂ ਬਣਾਓ ਘੁੰਮੋ ਫਿਰੋ ਖੁਸ਼ ਰਹੋ ਸਵਸਥ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
0: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ ਕੀ ਚੱਕਰ ਕੀ ਹੈ ਬਾਈ
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ
0: ਵਾਹ ਵਾਹ ਵਾਹ ਵਾਹ ਕੀ ਬਾਤ ਹੈ ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ
1: ਓਸ਼ੋ ਬੋਸ਼ੋ
0: ਬੋਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ
1: ਮਜਾ ਮੈਂ ਸਾਡੇ ਦੋਸਤ ਮਿੱਤਰ ਭਰਾ ਭੈਣ ਜੋ ਜੀ ਕਰਦਾ ਕਹਿਣ
0: ਜੋ ਜੀ ਕਰਦਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ
0: ਕਿਆ ਬਾਤ ਇਸ ਤੋਂ ਬਿਨਾਂ ਕੋਈ ਹੈ ਨੀ ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨੀ ਯਾਰ ਅੱਜ ਦੇ ਦਿਨ ਚ ਵਾਈਬ ਹੈ ਨੀ
1: ਕੱਲ
0: ਜੋਬ ਚ ਵਾਈਬ ਹੈ ਨੀ
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ ਮਤਲਬ ਮੈਂ ਵਾਈਬ ਲਿਆਓ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ ਡਲ ਜਿਹੀ ਚੀਜ਼ ਕੋਈ ਵੀ ਨਹੀਂ ਸੁਣਨ ਨੂੰ ਕਿ ਜਾਂ ਵੇਖ ਕੇ ਰਾਜੀ
0: ਹਾਂ ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ
0: ਉਹ ਫਿਰ ਤੁਹਾਨੂੰ ਪਤਾ ਹੀ ਆ ਆਪਾਂ ਮਾੜਾ ਜਿਹਾ ਧਿਆਨ ਦੇ ਥੈਂਕ ਯੂ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ ਵਾਈਬ ਇਦਾਂ ਮੰਗਦਾ ਕਿ 3 ਸੈਕਿੰਡ ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ ਹੈ 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਹੈ ਦੇਖਣੀ
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜੇ ਪਤਾ ਲੱਗਾ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ ਫਿਰ ਮੈਂ ਸਮਝਿਆ ਹੈਗੀ ਡੋਪਾਮੀਨ
0: ਸੁਣਿਆ ਨੀ
1: ਲਾਵਾਂਗੇ
0: ਡੋਪਾਮੀਨ ਹੀ ਲਾਵਾਂਗੇ ਅਗਲਾ ਵੀ
1: ਕ੍ਰੀਏਟਿਵ ਡਾਇਰੈਕਟਰ ਹੀ ਹੈ
0: ਲੋਕਾਂ ਨੂੰ ਪਤਾ ਨੀ ਨਾ ਇਹ ਚੱਕਰ ਆ ਹੋਰ ਸੁਣਾਓ ਕਿੱਦਾਂ ਚੱਲ ਰਿਹਾ
1: ਸਭ ਕੁਛ ਟੌਪ ਚੱਲਣ ਦਿਆ ਜੀ ਸਾਰਾ ਕੁਛ ਵਧੀਆ ਮੇਰਿਆ ਬਾਬੇ ਦੀ ਕਿਰਪਾ ਚੱਲਣ ਦੀ ਆ ਬਸ ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ ਥੋੜਾ ਜਿਹਾ ਹੁਣ ਡਿਆ ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਉਹਦੇ ਤੇ
0: ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ
1: ਆਏ ਹੋਏ
0: ਹੈ ਹੋ ਜਾਂਦੀ ਨਾ ਚੇਂਜ ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਆਉਂਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ
0: ਹਾਂਜੀ ਹਾਂਜੀ ਜਦੋਂ ਤੁਹਾਡੀ ਲਾਈਫ ਚ ਆ ਜਾਏ ਵਾਈਫ ਚੇਂਜ ਹੋ ਜਾਂਦੀ ਹੈ ਵਾਈਬ
1: ਆਏ
0: ਇਦਾਂ ਹੀ ਆ
1: ਕੀ ਬਾਤ ਹੈ
0: ਸੋ ਅੱਜ ਆਪਾਂ ਗੱਲਬਾਤ ਕਰਾਂਗੇ
1: ਸ਼ੀਲੂ ਸ਼ਾਇਰ
0: ਮੈਨੂੰ ਕੋਈ $5,000 ਭੇਜੋ ਬਾਈ ਇਸ ਰੇਡ ਕਾਹਦੇ
1: ਵਾਸਤੇ
0: ਇਸ ਰੇਡ ਵਾਸਤੇ ਰੇਡ ਔਨ ਸ਼ਾਇਰੀ
1: ਤੁਹਾਡੇ ਕੋਲ 5,000 ਕੋਈ ਲੈਣ ਹੋਣਾ
0: ਵੇਖ ਤੂੰ
1: ਭਰਾ ਕਰਾ ਲਿਓ
0: ਨਹੀਂ ਨਹੀਂ ਇਹ ਵੀ ਠੀਕ ਹੈ ਮੈਂ ਆਪਣੇ ਸ਼ਬਦ ਵਾਪਸ ਲੈਣਾ ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ
1: ਨਾਲੇ ਦੱਸ ਦਿਓ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ
0: ਹਾਂਜੀ ਹਾਂਜੀ
1: ਬਾਰੀ ਤੇ ਤੁਸੀਂ ਸੋਚ ਨਹੀਂ ਸਕਦੇ
0: ਇੰਨੇ ਤਾਂ ਹਜੇ ਵੱਡੇ ਹੋਏ ਨੀ ਆਪਾਂ ਹਜੇ ਨਿੱਕੇ ਕਾਕੇ ਹਜੇ ਬੋਇਸ ਆ ਨਾ ਬੋਸ ਗੱਲ ਕਰਦਾ ਸਾਡਾ ਬਈ ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਦਾ ਦੱਸਣ ਦੀ
1: ਕਰੋ ਕਰੋ ਜੀ
0: ਕਿ ਅੱਜ ਦਾ ਟੋਪਿਕ ਜਿਹੜਾ ਬਲਕੀਰਤ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ
1: ਬਲਕੀਰਤ ਜੀ ਇਕੱਲੇ ਗੱਲ ਸਾਂਝਾ ਕਰ ਰਹੇ
0: ਨਹੀਂ ਤਾਂ ਇਕੱਠੇ ਕਰਾਂਗੇ ਨਾ ਮੈਂ ਆਪਣਾ ਨਾਮ ਥੋੜਾ ਲਊਂਗਾ ਨਾ ਬੇਵਕੂਫ
1: ਗੱਲ ਸ਼ੁਰੂ ਹੀ ਨਹੀਂ ਸਹੀ ਕਰ
0: ਫੇਰ ਤਾਂ ਤੂੰ ਬੋਲ ਹੁਣ ਮੈਂ ਬੋਲ ਲੈਣੀ 4 ਵਾਰੀ ਮੈਂ
1: ਕਹਿੰਦਾ ਜੇ ਸ਼ੁਰੂ ਵਧੀਆ ਕਰੋਗੇ
0: ਚਲੋ ਠੀਕ ਹੈ
1: ਟਰਾਈ ਕਰੋ
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੋਪਿਕ ਕਰਾਂਗੇ ਡਿਸਕਸ ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਹੈ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਸੋਹਣੀਏ ਨੀ ਤੁਸੀਂ ਕੀ ਫੁੱਲ ਲੱਗਦੀ
0: ਬਸ ਕਿਹੜਾ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਤੁਸੀਂ ਉਹਨਾਂ ਨਾਲ ਸਾਂਝ ਪਾਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਐਮ ਇਨ ਡਿਪਰੈਸਡ ਫੀਲਿੰਗ
0: ਓ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ
1: ਨਹੀਂ ਯਾਰ ਇਹ ਤੇ ਵੇਖੋ ਹੈਗਾ ਹੀ ਆ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾਲ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਇਹ ਬਦਲ ਗਿਆ ਹੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਬਹਿੰਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜੂ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਦਾ ਹੁੰਦਾ ਲਾਈਫ ਦੇ ਅੰਦਰ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦਾ
0: ਮਾਈਂਡ ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਦਿਨ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹੈ ਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹੈ ਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੁਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਸਰਕਮਸਟਾਂਸ ਚੇਂਜ ਹੋ ਗਏ ਤੁਹਾਡੀ ਸਟ੍ਰੀਮ ਚੇਂਜ ਹੋ ਗਈ ਹੈ ਨਾ
1: ਪ੍ਰਾਇਓਰਟੀਜ਼ ਕਿਹੇ ਵੇਲੇ ਬਦਲ ਜਾਂਦੀਆਂ ਆਪਣੀਆਂ
0: ਤੂੰ ਸਾਇੰਸ
1: ਵੀ ਚਾਹੀਦੀ ਯਾਰ
0: ਹਾਂ ਕਿ ਤੂੰ ਸਾਇੰਸ ਰੱਖ ਲਈ ਮੈਂ ਕਮਰਸ ਰੱਖ ਲਈ ਫਿਰ ਓਬਵੀਅਸ ਜੀ ਗੱਲ ਆ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਇਸ ਨਾਲ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਵਾਂਗੂ ਆ
0: ਅਚਾਨਕ ਹੀ ਬੰਦੇ ਦੇ ਉੱਪਰ ਐਕਸਟਰਾ ਜ਼ਿੰਮੇਵਾਰੀਆਂ
1: ਬੋਝ ਕਹਿਣ ਦੇ ਤੁਸੀਂ
0: ਨਹੀਂ ਤੁਹਾਡੇ
1: ਕਹਿਣ ਦਾ ਮਤਲਬ ਭਾਬੀ ਆਈ ਤੁਹਾਡੇ ਬੋਝ ਪੈ ਗਿਆ
0: ਨਹੀਂ ਬੋਝ ਤਾਂ ਮੈਂ ਕਿਹਾ ਨੀ ਜ਼ਿੰਮੇਵਾਰੀ ਜ਼ਿੰਮੇਵਾਰੀ ਤੇ ਬੋਝ ਚ ਫਰਕ ਹੈ ਨਲਾਇਕ ਨਾ ਹੋਏ ਕਿਸੇ ਤਰ੍ਹਾਂ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਉਹ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਇੰਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਇਹ ਵੀ ਗੱਲ ਆ ਕਿਉਂਕਿ ਉਹ ਸੇਮ ਪੇਜ ਫੇਰ ਸੇਮ ਪੇਜ ਤੇ ਫੇਰ ਨਹੀਂ ਰਹੇ ਨਾ ਅੱਛਾ ਮੈਂ ਇੱਕ ਹੋਰ ਗੱਲ ਦੇਖੀ ਹੈ ਜਿਹੜਾ ਵੀ ਗਰੁੱਪ ਜਾਂਦਾ ਸਭ ਤੋਂ ਜ਼ਿਆਦਾ ਬੋਲਣ ਵਾਲਾ ਹੁੰਦਾ ਨਾ ਕਿ ਯਾਰ ਇਹ ਤਾਂ ਸਮਾਂ ਨਹੀਂ ਦਿੰਦਾ ਇਹ ਤੇ ਇੱਦਾਂ ਉੱਦਾਂ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ ਨਾ ਮੈਸੇਜ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨਹੀਂ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ, ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ, ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ,
2: ਬਿਲਕੁਲ ਬਿਲਕੁਲ
1: ਠੀਕ ਹੈ, ਤੇ ਉਹ ਉਹ ਵੀ ਰਿਲੇਟ ਕਰ ਹੀ ਸਕਦੇ ਕਿਤੇ ਨਾ ਕਿਤੇ।
0: ਹਾਂ ਹਾਂ, ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ, ਕਿ
1: ਉਹ ਇਹ ਵੀ
0: ਹਜੇ ਤੱਕ ਕਾਕਾ ਸਟਾਰਟ ਹੋਇਆ ਹੈ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ, ਹੋਰ ਪਤਾ ਲੱਗੂਗਾ, ਉਹ ਇਹ
1: ਵੀ ਵੇਖ ਸਕਦੇ ਆ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ, ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ, ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ। ਪਰ ਗੱਲ ਹੁਣ ਇੱਥੇ ਹੋ ਜਾਂਦੀ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ। ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਵੇ ਵੀ ਆਪਾਂ ਘੁੰਮਣ ਜਾਣਾ ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ,
2: ਚਲੋ
1: ਬਹਿਣ ਦਾ ਪਲਾਨ ਹੀ ਜਾਂ ਸਿਟੀ ਜਾਣ ਦਾ ਪਲਾਨ ਹੀ, ਕਿਤੇ ਘੁੰਮਣ ਜਾਣ ਦਾ ਪਲਾਨ ਹੀ। ਮੰਨ ਲਓ ਇੱਧਰ ਉੱਧਰੋਂ ਕਿਤੇ ਦੋ ਚਾਰ ਯਾਰ ਤੁਹਾਡੇ ਆਏ ਤੇ ਉਹਨਾਂ ਨੇ ਇਕੱਠੇ ਪਲਾਨ ਬਣਾ ਲਿਆ, ਹੁਣ ਦੋਵਾਂ ਪਲਾਨਾਂ ਦੇ ਵਿੱਚ ਤੁਸੀਂ ਫਸ ਗਏ ਨਾ। ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇੱਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ, ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ,
0: ਗਿਆ ਬਦਲ ਗਿਆ,
1: ਉਹਨੇ ਕੱਢਣੀ ਮੋਟੀ ਜੀ ਤੇ
2: ਗਾਲ
1: ਗਾਲ। ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ, ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ, ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ,
0: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ,
1: ਉਹ ਤੁਹਾਨੂੰ ਪਤਾ ਹੈ, ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣ ਦੇ,
0: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ।
1: ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ, ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰ ਵਾਲੀ ਦੇ ਨਾਲ ਹੀ ਜਾਊਗਾ, ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ, ਮਾੜਾ ਵੀ
0: ਨਹੀਂ ਨਹੀਂ ਇਹ ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ।
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ, ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ, ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ, ਇਹ ਸਾਰੀਆਂ ਚੀਜ਼ਾਂ ਡਿਪੈਂਡ ਅਪੋਨ
0: ਤੁਹਾਡੇ ਸੋਚ ਵਿਚਾਰ ਕੇ।
1: ਹਾਂਜੀ, ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ, ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਸੀ ਵੀ ਚੱਲ ਇੱਧਰ ਚੱਲਦੇ ਹਾਂ ਉਹ ਵੀ ਨਹੀਂ ਇੰਨੀ ਵਧੀਆ, ਉੱਥੇ ਵੀ ਲੜਾਈ ਹੋ ਗਈ, ਕੁਛ ਹੋ ਗਿਆ, ਉਹ ਡਿਪੈਂਡ ਅਪੋਨ ਸਿਚੁਏਸ਼ਨ ਹੈ ਨਾ, ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ।
2: ਬਿਲਕੁਲ ਠੀਕ।
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ, ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ, ਚੱਲ ਗਿਆ ਫਿਰ ਨਹੀਂ ਆਇਆ ਨਾ, ਪਤਾ ਹੀ ਤੇਰਾ ਦਿਨ ਨਹੀਂ ਆਇਆ, ਹੁਣ ਹੁਣ ਕਿੱਥੇ ਆਉਣਾ ਤੂੰ ਹਨਾ, ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ, ਕੁਝ ਨੀ ਖੜਾ ਹੈ, ਉਹ ਜਿਹੀਆਂ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ
0: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ, ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ,
1: ਸੈਟਰਡੇ ਤੇ ਇੱਕ ਹੀ ਹੋਣਾ,
0: ਸੈਟਰਡੇ ਇੱਕੋ ਆਣਾ, ਤੇ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ।
1: ਹਾਂ ਵੀ ਸੈਟਰਡੇ ਦੀ ਵੇਟ ਕਰ,
0: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ ਚਾਰ ਪੰਜ ਮੁੰਡੇ ਬੈਠੇ ਪਏ ਸੀਗੇ, ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ ਸਾਰੇ ਪੰਜਾਬੀ, ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ, ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ, ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ, ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋਸਤ ਸ਼ਾਮ ਨੂੰ ਬੈਠ ਸਕਣ, ਡਿਜ਼ਾਈਨਡ ਇਸ ਤਰ੍ਹਾਂ, ਜੋਬ ਪ੍ਰੋਫਾਈਲ, ਸੜਕਾਂ, ਤੁਹਾਡੇ ਬਾਜ਼ਾਰ, ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ, ਬੁਲਟ ਤੇ, ਸਕੂਟਰ ਤੇ, ਸਕੂਟੀ ਤੇ, ਵੈਨ, ਚਾਰ ਪੰਜ ਗੇੜੀਆਂ ਸੁੱਟਣ, ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ।
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਆਪਣੇ ਕੌਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ,
0: ਹਨਾ
1: ਇਸੇ ਕਰਕੇ ਹੀ ਇਹੀ ਸ਼ਾਮ ਨੂੰ ਬਹਿ ਸਕਦੇ
0: ਹਾਂ ਕਿ ਲੋਕੀ ਸ਼ਾਮ ਨੂੰ ਕੌਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ, ਕਿ ਲੋਕੀ ਬਾਹਰ ਜਾ ਕੇ ਬਹਿਣਗੇ। ਸਾਡਾ ਪੱਕਾ ਰੂਟੀਨ ਸੀਗਾ, 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ ਹਨਾ, ਉਹਨਾਂ ਦੀ ਦੁਕਾਨ ਸੀ, 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ ਉਹਦੀ ਵੀ,
0: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ,
1: ਓਕੇ ਓਕੇ,
0: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ, ਸਲੀਪ ਵੈਲ ਦੇ ਗੱਦੇ ਵਗੈਰਾ।
1: ਹਾਂਜੀ ਹਾਂਜੀ ਹਾਂਜੀ।
0: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ, ਹਾਂ ਤੂੰ ਕਦ ਤੱਕ ਦੁਕਾਨ ਵਧਾ ਲੈ,
1: ਹਨਾ
0: ਆਸੇ ਪਾਸੇ ਦੁਕਾਨ ਵਧਾ ਲੈਣੀ। ਇੱਕ ਹੋਰ ਸਾਡਾ ਮਿੱਤਰ ਆ, ਉਹ ਥੋੜਾ ਹੋਰ ਅੱਗੇ ਰਹਿੰਦਾ ਸੀ, ਉਹਦਾ ਅਕਾਊਂਟੈਂਟ ਆ, ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਤਾਂ 5-6 ਵਜੇ
1: ਕਰਤਾ ਲੋਜ ਕਰਤਾ, ਨਹੀਂ ਤੇ ਕੱਲ ਹੋਊਗਾ।
0: ਹਾਂ ਹੋ ਗਿਆ ਨਹੀਂ ਹੋਇਆ ਨਹੀਂ, ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ, ਪਰ ਖੈਰ
1: ਮੈਂ
0: ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰ ਲਾ, ਤੇ ਤੁਸੀਂ ਫਿਰ ਜਾਣਾ ਕਿੱਥੇ ਆ ਕੌਫੀ ਪੀਣ ਲਈ, ਹਨਾ ਫਿਰ ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ। ਫਿਰ ਉਹ ਸਾਡੇ ਤਿੰਨਾਂ ਚੋਂ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ ਪੱਕਾ, ਜਿਹੜਾ ਜਿਹੜਾ ਗੱਦੇ ਗੁੱਦੇ ਵੇਚਦਾ ਹੈ, ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ। ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ
1: ਭਰਾ ਬੇਟਾ,
0: ਮਾਂ ਨੀ ਹੁੰਦਾ ਭਰਾਵਾਂ ਦੇ, ਪਰ ਨਹੀਂ ਉਹ ਨੀ ਮੰਨਦਾ ਸੀਗਾ। ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ
1: ਫਿਰ ਤਾਂ ਪਤਾ ਲੱਗਾ ਵੀ ਇਦਾਂ ਵੀ ਹੁੰਦਾ ਵਾ।
0: ਹਾਂ ਨਹੀਂ ਵਾਕਈ, ਮਤਲਬ ਤੇਰਾ ਕੀ ਐਕਸਪੀਰੀਅੰਸ ਹੈ? ਮੇਰਾ ਇਹ ਵਾਲਾ ਐਕਸਪੀਰੀਅੰਸ ਜੈਨੂਇਨ ਐਕਸਪੀਰੀਅੰਸ ਆ ਕਿ ਮੈਨੂੰ ਤੇ ਫਿਰ ਦੂਸਰਾ ਜਿਹੜਾ ਸਾਥੀ ਸਾਡਾ ਅਕਾਊਂਟੈਂਟ ਪੁਲਕਿਤ ਨਾਮ ਉਹਦਾ, ਮੈਂ ਤੇ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਅਸੀਂ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ ਇਸ ਬਹਾਨੇ, ਹਨਾ ਬੰਦਾ ਮੱਥਾ ਚੱਲ ਸੋਮਵਾਰ ਮੱਥਾ ਟੇਕਾਇਆ ਕਰਾਂਗੇ, ਬਾਕੀ ਦੇ ਹਫ਼ਤਾ ਕੀ ਕਰੀਏ, ਸਮਝ ਹੀ ਨਹੀਂ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮਿੰਨਤ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲੈਗਾ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
1: ਮੰਦਰ ਵੀ ਨੀ ਗਏ,
0: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਏ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੇਰਾ ਨਾ ਬਿਲਕੁਲ ਹੀ ਪੁੱਠਾ ਸੀ, ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾ ਉਹ ਦੋਸਤ ਸੀ ਨਾ, ਮੇਰੇ ਟੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਹਾਂ। ਮੇਰਾ ਇਹ ਆ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ
0: ਤੂੰ ਲੋਕਾਂ ਦਾ ਸਵੀਟ ਆ,
1: ਉਹ ਨਹੀਂ ਭਰਾਵਾ ਆ ਤੇ ਜਿਹੜੇ ਮੈਂ ਨਹੀਂ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾਤਾ
0: ਭਰਾਵਾ, ਤੂੰ ਸਵੀਟ ਹੀ ਬਣਾ।
1: ਭਰਾ ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ ਹੈ,
1: ਉਹਦਾ ਹੋਊਗਾ ਭਰਾ।
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਦਾ ਜੋੜੀ ਆ ਕਰੋ ਐਵੇਂ ਜਿੱਥੇ ਮਰਜ਼ੀ,
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਬਣ ਗਿਆ ਉਹ ਵਾਲਾ ਐਕਸਪੈਰੀਮੈਂਟਲ ਬਣੀ,
1: ਉਹ ਵਾਲਾ ਪਹਿਲਾਂ ਕੱਟ
0: ਦੇ, ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ।
1: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨਹੀਂ ਹੁੰਦਾ।
0: ਨਹੀਂ ਬੱਚੋ
1: ਕੀਤਾ ਗਏ ਨੇ ਕੀ ਨਾ
0: ਰੱਖਿਆ,
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਪਾਸੇ। ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰੋਂ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਕੁਛ ਕੀਤਾ, ਠੀਕ ਆ, ਤੇ ਯਾਰ ਦੋਸਤ ਨਾਰਾਜ਼ ਹੋਏ ਆ, ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ, ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋ ਲੈ ਜੇ, ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਹੈ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਦਾ ਰਾਜ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਰਾਜ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ। ਹੁਣ ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ, ਤੇ ਉਹ ਵਰਕ ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ, ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜ਼ੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਆ। ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹੈਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ ਤੇ ਆ ਕੇ ਨਾ ਡਿਸਟਰਬ ਜਿਹਾ ਆ ਜਾਂਦਾ ਕਿ ਯਾਰ ਕਿਉਂ ਇੱਦਾਂ ਹੋ ਗਿਆ ਕਿ ਉਹ ਨਾਰਾਜ਼ ਹੋ ਗਏ ਜਾਂ ਇਹ ਨਾਰਾਜ਼ ਹੋ ਗਈ ਆ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ। ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਤੇ ਕੱਲੇ ਉਹ ਹੀ ਨਹੀਂ, ਮੰਨ ਲਓ ਉਹੀ ਨਹੀਂ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਨਾ, ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਲਾਈਫ 'ਚ,
1: ਤੇ ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਤੇ ਉਹ ਸਹੀ ਨਹੀਂ ਆ ਚੀਜ਼। ਤੁਸੀਂ ਜਾਣਾ, ਤੁਹਾਡੇ ਯਾਰ ਦੋਸਤ ਨਹੀਂ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ? ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਤਾਂ ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰ ਦੇਵੇ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਆ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ ਯਾਰਾਂ ਨੂੰ, ਕੋਈ ਛੱਡ ਸਕਦਾ ਯਾਰ?
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹੈ ਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾ।
1: ਕਿਹੜਾ ਮੈਨੂੰ ਪਤਾ ਸੀ ਤੁਹਾਨੂੰ
0: ਹੈ ਖਰਾ ਗਾਣਾ ਕਿ ਨਹੀਂ, ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ ਜੇ।

0: ਅਜੰਟਾ ਜਿਹੀ ਸਮਾਇਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ। ਠੀਕ ਗਾਣਾ, ਗੁੱਡ,
1: ਹਾਂ
0: ਇਟਸ ਆਲ ਰਾਈਟ।
1: ਯਾਰ ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ। ਨਹੀਂ ਮੈਂ ਇਹ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ।
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ ਹੈ।
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ।
0: ਬਾਕੀ ਸਵਾਗਤ ਹੈ ਜੀ ਸਾਰਿਆਂ ਦਾ,
1: ਜੇ ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ। ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ
0: ਬਲਕੀਰਤ। ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ।
1: ਤੁਹਾਨੂੰ ਗੱਲ ਦੱਸਦਾ ਇੱਕ, ਉਹਦਾ ਕੀ ਹੋਇਆ ਵੀ, ਵੈਸੇ ਤੇ ਹੁਣ ਵੀ ਚਲੋ ਸੀਜ਼ਨ ਚੱਲ ਨੀ ਡਿਆ ਸਨੋ ਸਨੂ ਤੇ ਜਾਣ ਦਾ। ਅਸੀਂ ਜਦੋਂ ਪਹਿਲਾਂ, ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਤੇ ਅਸੀਂ ਪਲਾਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ ਤੇ ਕਦੀ ਕਦੇ ਘੁੰਮਣ ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ ਤੇ ਘੁੰਮਣ ਦਾ ਪਲਾਨ ਬਣਾਉਂਦੇ ਆ। ਤੇ ਘੁੰਮਣ ਦਾ ਪਲਾਨ ਕੀ ਬਣਾਇਆ ਵੀ, ਬਰਫ਼ ਤੇ ਜਾਂਦੇ ਹਾਂ, ਸਨੋ ਵੇਖਣੀ ਆ ਜੀ। ਤੇ ਚਲੋ ਪਹਿਲਾਂ ਤੇ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਹਾਂ ਹੀ ਤੇ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤੇ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ। ਤੇ ਉੱਥੇ ਇਹ ਨਿਬੜੀ ਵੀ, ਚਲੋ ਆਪਾਂ ਚੱਲਦੇ ਹਾਂ ਫਿਰ ਘੁੰਮਣ ਫਿਰਨ, ਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ। ਪੈਸੇ ਤੇ ਇਕੱਲਾ ਇਕੱਲਾ ਪਾਊਗਾ ਤੇ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ। ਕੁਝ ਨੀ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨੀ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨੀ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨੀ ਪਤਾ, ਕਿਉਂਕਿ ਕਿਤੇ ਗਏ ਹੀ ਨੀ ਘੁੰਮਣ ਲਈ, ਹਨਾ, ਉੱਥੋਂ ਘਰੇ ਘਰੇ ਕੰਮ ਤੇ। ਚਲੋ ਸਾਰਾ ਕੁਛ, ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀ ਦਾ ਵੀ ਨਹੀਂ ਹੁੰਦਾ। ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ, ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨੀ, ਹੋ ਗਿਆ ਸਮਝੋ ਕਰ ਦਿਆਂਗੇ। ਤੇ ਇਹ ਹੋਇਆ ਕਿ ਚਲੋ ਪਲਾਨ ਬਣਾਉਂਦੇ ਆ, ਪੈਸੇ ਪਾਓ ਜਿੰਨੇ ਜਿੰਨੇ ਵੀ ਹੈਗੇ, ਪਾ ਦੋ ਤੇ ਕੀ ਮੰਨ ਲਓ ਹੁਣ ਜਿਹਦੇ ਕੋਲ ਵੱਧ ਹੀ ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਹੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨੀ ਹੈਗਾ, ਤੁਹਾਡੇ ਕੋਲ 200 ਹੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਉਹ
1: 170
0: 200 ਮਿਨੀਮਮ ਆ, 200 ਪਾਤਾ, 160-170 ਆਪਾਂ ਇੱਕ ਜਾਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ ਤੇ ਕਰ ਕਰਾ ਕੇ ਤੇ $760-770 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ। ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਹੋਇਆ। ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਤੇਲ ਕਿਨੇ ਦਾ ਲੱਗੂ, ਹਨਾ, ਗੱਡੀ ਵੀ ਨਹੀਂ, ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਰਾਹ ਇਦਾਂ ਦੇ ਬਰਫ਼ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਕੇ ਉੱਥੇ ਬਰਦੇ ਚਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ, ਵਹੀਕਲ ਵਧੀਆ ਚਾਹੀਦਾ। ਚਲੋ ਗੱਡੀ ਇੱਕ ਵੀਰ ਕੋ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਹੈ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਏ ਉਹਨੂੰ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ
0: ਆਪਣੇ ਲਈ ਤੇ ਟੌਪ ਹੀ ਹੈ ਯਾਰ। ਚਲੋ ਗੱਡੀ, ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨੀ ਖਾਂਦੀ ਏ, ਮੈਂ ਤੇ ਇੰਨੇ ਤੇਲ ਇੰਨੇ ਦਿਨ ਕੱਢ ਲੈਣਾ।
1: ਅੱਛਾ,
0: ਫਿਰ ਤੇ ਮਾਂ 150 ਦਾ ਤੇਲ
1: ਖਰਦਾਰੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਦੀ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਤਾਬ ਲਾਇਆ ਵੀ 150-200 ਦਾ ਤੇਲ ਖਾ ਜਾਊਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਤਾਬ ਲਾਇਆ, ਹਨਾ, ਕੈਮਰੀ ਦਾ। ਚਲੋ ਕਰ ਕੁਰਕੇ ਵੇਖਿਆ ਵੀ ਠੀਕ ਹੈ ਯਾਰ, ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨੀ, ਪੈਸਾ ਹੀ ਬੜਾ ਵਾ,
1: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼, ਹਨਾ, ਮੰਨ ਲਓ ਆ ਜਾਂਦੇ ਅਗਲੇ ਹਫਤੇ ਦਾ ਪਲਾਨ ਹੀ,
1: ਠੀਕ,
0: ਸਾਰੇ ਖੁਸ਼, ਇੱਕ ਹਫਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
1: ਜਸ਼ਨ
0: ਪਿਆਰਿਆ, ਰੈਡੀ ਆ ਫਿਰ, ਹਨਾ, ਕੀ ਪਾ ਕੇ ਜਾਣਾ ਫਿਰ, ਹਨਾ, ਨਾਲ ਕੀ ਲੈ ਗਏ, ਐਵੇਂ ਹੀ ਮਤਲਬ ਹਫਤਾ ਪੂਰੀ, ਹਫਤਾ ਪੂਰਾ ਐ ਹਵਾ ਜੀ। ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ, ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ, ਜਾਂ ਉੱਥੇ
1: ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚੱਖਣ ਲੱਗੇ। ਫਿਰ ਭਰਾਵਾ ਹਿਸਾਬ ਤਾਬ ਲੱਭਾ ਵੀ ਵੇ, ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ
2: ਦੋ, ਤਾਂ ਕੀ ਹੋਇਆ, ਘਰ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਂਗੇ,
1: ਵਾਪਸ ਆ ਜਾਂਗੇ। ਇਹ ਯਾਰ ਰਹਿ ਗਈ, ਸੋਣਾ ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਿਹੜੇ ਨੀ ਸੋਣਾ,
0: ਠੀਕ ਹੋ ਗਿਆ।
1: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕੁ ਦਾ ਆਜੂਗਾ। ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ,
0: ਅੱਛਾ,
1: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ ਹਨਾ
0: ਜੀ।
1: ਤੇ ਕਰ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਜਲਣਾ ਹੋਈਏ ਕੱਲ
0: ਨਾ,
1: ਲਾਓ ਲਾਓ ਫੋਨ ਲਾਓ। ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, ਚਾਲੀਆਂ ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਜ਼ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3-4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੇ, ਯਾਰ ਸਮਾਨ ਆ 300-400 ਇੱਦਾਂ ਹੀ ਬਣ ਗਿਆ ਆਪਣੇ,
2: ਹੁਣ ਬਚ ਗਿਆ 150,
1: ਹੁਣ ਬਚ ਗਿਆ ਪਿੱਛੇ ਕੁਝ ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ਼ ਗੱਡੀ ਚੋਂ। ਇਹੋ ਹੀ ਹੋ ਸਕਦਾ ਸੀ, ਫਿਰ ਬਜਟ ਨਹੀਂ ਸੈੱਟ ਹੋਣ ਡਿਆ, ਫਿਰ ਵੀ ਚੋ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ
2: ਟੋਪ ਆ, ਖਰਾਬੀ ਆ ਬਸ,
1: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨੀ ਗਿਆ ਸਨੋ ਤੇ। ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੱਟੀ ਨਾ, ਤੇ ਉਹ ਬੰਦੇ ਫੋਨ ਕਰਨ ਮੈਨੂੰ, ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਹੈ ਵੀ ਚਲੋ ਯਾਰ ਨਹੀਂ ਜਾਇਆ ਗਿਆ ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਹੁਣ ਗਾਣਾ ਹੁੰਦਾ ਹੀ ਹੈ ਯਾਰ। ਹੁਣ
2: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
1: ਕਿਆ ਬਾਤ ਹੈ ਕ੍ਰਿਸ਼ਨਾ ਜੀ,
2: ਥੋੜਾ ਦਰਦ ਹੁਆ,
1: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
2: ਪਰ ਚਲਤਾ ਹੈ, ਇਸ ਤੋਂ ਜ਼ਿਆਦਾ ਅਫੀਸ਼ੀਅਲ ਕੀ ਹੋ ਸਕਦਾ, ਇਸ ਤੋਂ ਜ਼ਿਆਦਾ ਅਫੀਸ਼ੀਅਲ ਗਾਣਾ ਹੋਇਆ ਤਾਂ ਫਿਰ ਆਟੋ ਟੂਨ ਲਾ ਦਾਂਗੇ
1: ਆਪਾਂ। ਉਹਨਾਂ ਚੋਂ ਇੱਕ ਬੰਦਾ ਹੀ ਉਹਨੇ ਆਪਣੇ ਇੰਸਟਾ ID ਤੇ ਲਿਖਤਾ ਸੀ ਅਫੀਸ਼ੀਅਲ, ਮੰਨ ਲਓ ਉਹਦਾ ਨਾਮ ਗੋਰਾ ਸੀ ਤੇ ਉਹਨੇ ਲਿਖਤਾ ਗੋਰਾ ਅਫੀਸ਼ੀਅਲ,
2: ਐਵੇਂ ਇਹ ਜਨਤਾ ਵਾਹ ਕਰਦੀ,
1: ਤਾਂ ਡਰ ਗਿਆ ਫੀਲਿੰਗ ਲੈ ਗਿਆ ਐਵੇਂ ਬੇਟਾ ਬੇਟਾ।
2: ਸਾਡੀ ਕਲਾਸ 'ਚ ਮੁੰਡਾ ਸੀਗਾ, ਉਹਦਾ ਨਾਮ ਸੀਗਾ ਹਿਤੇਸ਼, ਨੇ ਲਿਖਿਆ ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ। ਅਸੀਂ ਕਿਹਾ ਬਈ ਤੇਰੇ ਘਰਿਆਂ ਨੇ ਅਫੀਸ਼ੀਅਲ ਕਿੰਨੇ ਨੇ, ਪਤਾ ਉਹ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
1: ਪਤਾ ਹੀ ਨਹੀਂ ਵਿਚਲ ਹੁੰਦਾ ਕੀ ਆ, ਵੇਖੋ ਕੀ ਲਿਖੀ ਜਾਣਾ।
2: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਤੇ ਕਿ ਆ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
1: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
2: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
1: ਫਿਰ ਬਾਇਓ ਚ ਕੀ ਲਿਖਿਆ, ਬਾਇਓ ਚ ਕੀ ਲਿਖਿਆ,
2: ਸਕਿਨ ਟਾਈਟ ਜੀ ਪੈਂਟ ਪਾ ਕੇ ਖੜੇ ਜੇ ਵਾਲ ਕਰਕੇ ਨਾ, ਉਹਨੂੰ
1: ਪੈਂਸਲ ਪੈਂਟ ਪਾ ਕੇ
2: ਡਾਰਕ ਲਾਈਟ ਜੀ ਸ਼ੇਡ ਮਾਰ ਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਹੋਏ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
1: ਉਹ ਵੱਖਰੇ ਉਹਦੇ ਨਹੀਂ ਚੱਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
2: ਆਹੋ
1: ਫੋਟੋ ਪਾਉਣ ਲਈ,
2: ਇਹ ਵੀ ਜਨਤਾ ਹੁੰਦੀ ਹਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
1: ਹਾਂ ਬੜਾ ਕੰਮ ਚੱਲਿਆ ਇਹ,
2: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ,
1: ਹੈਂ ਚੇਤਿਆਂ ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ ਹੈ, ਵਿਹਲੇ ਬੈਠੇ ਚੇਤੇ ਕਰੀ ਜਾਓ,
2: ਅਸੀਂ ਵਿਹਲੇ ਬੈਠੇ ਅਸੀਂ ਚੇਤੇ ਕਰ ਲਿਆ,
1: ਤੇ ਮੇਰੇ ਖਿਆਲ ਨਾਲ ਪਤਾ ਹੈ ਕਿੱਦਾਂ ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਇੱਦਾਂ ਚੱਲੋ, ਇੱਦਾਂ ਵਧੀਆ।
2: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ, ਮੌਜ ਚ ਰਹੀਦਾ
0: ਓਹੀ ਨਾ ਉਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੀ ਵਾਰੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜੂਗਾ
2: ਬਾਕੀ 6-7-8-10 ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨੇ ਕਿਸ ਚੀਜ਼ ਨੂੰ ਹਾਂ ਕਰਨੀ ਉਹ ਫਿਰ
0: ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ
2: ਫਿਰ ਆਪੇ ਹਟ ਜਾਂਦੇ ਦਫਾ ਮਾਰ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿਣ ਹੀ ਦੋ ਸਹੀ ਕਿ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
2: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚਲੀਏ
0: ਜਾਣਾ ਕਿ ਕਮਿਟਮੈਂਟ ਹੈ ਆਪਣੀ
2: ਯੈਸ ਸਾਡੀ ਕਮਿਟਮੈਂਟ ਹੈ ਵੀਰ ਜੀ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
0: ਅੱਛਾ ਜੀ
2: ਯੈਸ
0: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ
2: ਆਏ ਓਏ
0: ਕਮਿਟਮੈਂਟਾਂ ਕਾਹਦੀਆਂ ਯਾਰ
2: ਚਲੋ ਜੋ ਵੀ ਹੈ ਜੋ ਹੈ ਸੋ ਹੈ ਕਿਉਂ ਕਰਨੀ ਪੈਂਦੀ ਹੈ ਉਹਨੂੰ ਇਸ ਤਰ੍ਹਾਂ ਵੇਖੋ ਕਿ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ ਸਹੀ ਕਿ ਨਹੀਂ
0: ਥੈਂਕਸ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ
2: ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
0: ਬਾਕੀ ਬਰਫ਼ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
2: ਬਸ ਰਹਿ ਗਿਆ ਅਖੀਰਲਾ
0: ਜਿਹਨੂੰ ਸਾਡਾ ਸ਼ੋਅ ਹੋਣਾ ਉਹਨਾਂ ਜਿਹਨੂੰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਮੈਂ ਫੋਟੋਆਂ ਕਰਾਉਣ ਦਾ
2: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਹਨਾਂ ਨੇ 150-150 ਪਾ ਕੇ ਜਾਣਾ ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ
0: ਕੋਈ ਨੀ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ ਜਾਵਾਂ
2: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੈਂ ਸਮਝ ਗਿਆ ਇੰਨੇ ਪ੍ਰੋਗਰਾਮ ਬਣਾ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਮੈਂ ਤੇ ਲਾਸਟ ਦੇ ਪੈਸੇ ਮੰਡਵਾਏ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ
2: ਚੱਲ ਆਪਾਂ ਚੱਲਦੇ ਹਾਂ ਫਿਰ ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ ਬਸ ਅਗਲੇ ਹਫ਼ਤੇ ਦਾ ਕੀ ਨਹੀਂ ਤਾਂ ਕੰਮ ਡਨ ਨਾ ਫਿਰ ਤਾਂ ਗੱਲ ਬਣਨੀ
0: ਬਣਾ ਲਓ
2: ਬਾਓ ਬਾਓ ਕੀ ਬਫਲੋ ਕਿਹੜਾ ਨੇੜੇ ਆ ਜਿਹੜਾ ਨੇੜੇ ਉੱਥੇ ਚੱਲ ਪੈਂਦੇ ਆ ਤੇ ਆਪਾਂ ਸਰੋਤਿਆਂ ਨੂੰ ਵੀ ਹੁਣ ਫਿਲਹਾਲ ਬਾਏ ਕਰ ਦਈਏ ਤੇ ਫਿਰ ਆਈਟਨਰੀ ਬਣਾਉਂਦੇ ਆ ਆਈਟਨਰੀ ਸੋਲਾਂ ਸੋ ਚੋਹਤਰ ਏ ਐਮ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਹਾਂਜੀ 1674 AM

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਬੜੀ ਸੋਹਣੀ ਬੋਲੀ ਸੁਣਾਈ ਆ ਤੁਸੀਂ, ਵੈਰੀ ਨਾਈਸ ਯਾਰ,
1: ਬਹੁਤ ਪਿਆਰੀ,
0: ਮੈਂ ਫਸਟ ਟਾਈਮ ਸੁਣੀ ਆ, ਵੈਰੀ ਗੁੱਡ, ਵੈਰੀ ਨਾਈਸ ਸੇਗ,
1: ਥੈਂਕ ਯੂ ਸੁਣਾ ਪੁੱਤੂ, ਹੈਵ ਅ ਨਾਈਸ ਡੇ,
2: ਬਹੁਤ
0: ਵਧੀਆ ਬਈ, ਬਹੁਤ ਵਧੀਆ, ਕੀ ਕਰੀ ਜਾਂਦੇ ਹੋ?
1: ਮੈਨੂੰ ਪਤਾ ਐਂਬਰ ਕੰਬਲ ਲੈ ਕੇ ਬੈਠੀ ਹੈ ਨਾ ਸੋਫੇ ਤੇ, ਬਲੈਂਕਟ ਚ,
0: ਨਹੀਂ ਨਹੀਂ, ਸਾਨੂੰ ਤਾਂ ਸਾਡੇ ਸੀਸੀਟੀਵੀ ਤੋਂ ਦਿਸ ਰਿਹਾ ਕਿ ਤੁਸੀਂ ਲੱਤਾ ਹੋਇਆ
1: ਬਲੈਂਕਟ,
0: ਇਹ ਝੂਠ ਬੋਲ,
1: ਹੀਟਰ ਔਨ ਆ ਹਨਾ,
0: ਅਗਲਾ ਕਾਲਰ ਆ ਸਾਡੇ ਨਾਲ ਜੀ, ਸਾਡੇ ਨਾਲ ਜੁੜਨਗੇ ਅਰਨਵ,
1: ਅਰਨਵ ਸਤਿ ਸ਼੍ਰੀ ਅਕਾਲ, ਅਰਨਵ ਜੀ ਸਤਿ ਸ਼੍ਰੀ ਅਕਾਲ, ਸੋਹਣੇ ਪੁੱਤੂ ਕੀ ਹਾਲ ਚਾਲ?
0: ਸੈਟਰਡੇ ਛੁੱਟੀ ਇਕੱਠੀ ਹੋਵੇ, ਮਜ਼ਾ ਆਵੇ,
1: ਨਹੀਂ ਨਹੀਂ ਏਦਾਂ ਨਾ ਬੋਲੋ, ਫਰਾਈਡੇ ਤਾਂ ਇੱਕ ਦਿਨ ਹੁੰਦਾ ਮੇਰੇ ਕੋਲ, ਐਕਸਾਈਟਿੰਗ,
0: ਮੈਂ ਆਪਣਾ ਏਜੰਡਾ ਲਿਆਉਣਾ ਹਰ ਵਾਰੀ,
1: ਅੱਜ ਫਿਰ ਕੀ ਸੁਣਾਓਗੇ ਸੋਹਣਾ ਪੁੱਤੂ ਮੇਰਾ?
3: ਅੱਜ ਸੁਣਾਉਂਗੇ ਇੱਕ ਬੁਝਾਰਤ,
1: ਇਹ ਬੀਰਾ ਬੁੱਝੂਗਾ, ਮੈਂ ਨੀ ਬੁੱਝਦੀ,
0: ਮੈਨੂੰ ਥੋੜੇ ਤੋਂ ਉਮੀਦ ਸੀ, ਮੈਂ ਤਾਂ ਆਏ ਅੱਜ ਇਸ ਕਰਕੇ, ਮੈਂ ਕਿਹਾ ਚਲੋ ਅੱਜ ਜ਼ਲੀਲ ਨਹੀਂ ਹੋਊਂਗਾ, ਤੁਸੀਂ ਫੀਲ ਨਹੀਂ ਕੀਤਾ,
1: ਆਪਾਂ ਜਲਾਲਤ ਮੰਨਣੀ ਨਹੀਂ ਆ, ਕੋਈ ਕੁਛ ਵੀ ਕਰੀ ਚੱਲੇ,
0: ਇਹ ਠੀਕ ਹੈ, ਲਿਆਓ ਜੀ ਲਿਆਓ
1: ਜੀ,
3: ਸੌਖੀ ਆ, ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੀ ਨੀ ਮਿਲਦੀਆਂ,
1: ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੇ ਨੀ ਮਿਲਦੀਆਂ,
0: ਮੋਮਬੱਤੀ,
1: ਹਾਂਜੀ, ਓ ਯਾਰ ਰਹਿਣ ਦੇ, ਮੇਰੀ ਇੱਕ ਭੈਣ ਹੁੰਦੀ ਸੀ, ਦੋ ਭੈਣਾਂ ਸੀਗੀਆਂ, ਲੜਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ, ਮੈਨੂੰ ਪਤਾ ਲੱਗਾ,
0: ਨੋਨੀ ਆਂਟੀ ਦੀ ਗੱਲ ਕਰਦੇ ਪਏ ਹੋ, ਤੁਹਾਨੂੰ ਕਿੱਦਾਂ ਪਤਾ?
3: ਹਾਂਜੀ
0: ਹਾਂ, ਨੋਨੀ ਆਂਟੀ, ਆਂਸਰ ਨੋਨੀ ਆਂਟੀ ਆ,
3: ਨਹੀਂ
0: ਫੇਰ ਸਰ ਆਂਸਰ,
1: ਯਾਰ ਮੈਂ ਚਸ਼ਮਾ ਲਾ ਕੇ ਦੇਖਾਂ ਮੇਰੀਆਂ ਅੱਖਾਂ ਸਹੀ ਨੀ ਹੈਗੀਆਂ,
0: ਦੁਬਾਰਾ ਬੋਲਿਓ,
1: ਮੈਂ ਚਸ਼ਮਾ ਲਾ ਕੇ ਦੇਖਾਂ ਮੇਰੀਆਂ ਅੱਖਾਂ ਨੀ ਸਹੀ ਹੈਗੀਆਂ,
0: ਮੈਨੂੰ ਲੱਗ ਰਿਹਾ ਇਹਦੇ ਅੰਦਰ ਹੀ ਜਵਾਬ ਹੈ,
1: ਅੱਖਾਂ,
3: ਹਾਂਜੀ,
0: ਕੀ ਬਾਤ ਹੈ, ਦਿਨ ਬਣ ਗਿਆ,
1: ਹਾਈ ਫਾਈ ਕ੍ਰਿਸ਼ਨਾ ਜੀ,
0: ਹਾਈ ਫਾਈ, ਹਾਈ ਫਾਈ, ਕੀ ਬਾਤ,
1: ਬਜਲੀ ਬਜਲੀ,
0: ਯਾ ਰਹਿੰਦੀ ਦੁਨੀਆ ਤੱਕ ਸਾਡਾ ਨਾਂ ਆਏਗਾ, ਸ਼ਰਲਕ ਹੋਮਸ ਤੋਂ ਬਾਅਦ ਅਸੀਂ ਆ,
1: ਅਸੀਂ ਆ ਬਸ,
0: ਬਸ ਕੰਟਰੈਕਟ ਆਇਆ ਖੜਾ ਹੈ ਜੀਬੀਓ ਵੱਲੋਂ, ਵੇਟ ਕਰੋ, ਹੈ ਥੈਂਕ ਯੂ, ਵੈਰੀ ਨਾਈਸ, ਯਾਰ
1: ਤੁਸੀਂ ਯਾਰ ਨਾ ਬਹੁਤ ਔਖੀਆਂ ਔਖੀਆਂ ਬੁਝਾਰਤਾਂ ਬੁੱਝਦੇ ਹੋ, ਅੱਜ ਤਾਂ ਵੀਰੇ ਨੇ ਤੁੱਕਾ ਲਾਤਾ ਗੱਲ ਵਾਲੀ ਜਾਣ ਕੀ, ਨਹੀਂ ਨਹੀਂ ਤਾਂ ਅਸੀਂ ਫੇਲ ਹੋ ਜਾਣਾ ਸੀਗਾ ਸਵੇਰੇ ਸਵੇਰੇ,
0: ਓਕੇ
1: ਓਕੇ ਓਕੇ,
0: ਚਲੋ ਆਲ ਰਾਈਟ, ਹੈਵ ਅ ਨਾਈਸ ਡੇ, ਹੈਵ
1: ਅ ਨਾਈਸ ਡੇ,
3: ਥੈਂਕ ਯੂ,
1: ਥੈਂਕ ਯੂ,
3: ਬਾਏ
1: ਬਾਏ
0: ਬਾਏ ਬਾਏ ਜੀ, ਤੇ ਹੁਣ ਆਪਾਂ ਲਵਾਂਗੇ ਜੀ ਐਂਬਰ ਗੁਰਬਾਜ਼ ਹੋਰਾਂ ਨੂੰ ਕਾਲ ਤੇ,
1: ਐਂਬਰ ਗੁਰਬਾਜ਼,
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ,
3: ਕ੍ਰਿਸ਼ਨਾ
1: ਅੰਕਲ ਜੀ, ਅਨੋਨੀਆ ਆਂਟੀ ਜੀ, ਸਤਿ ਸ਼੍ਰੀ ਅਕਾਲ ਜੀ, ਛੋਲੇ ਪੁੱਤ ਜੀ, ਕੀ ਹਾਲ ਚਾਲ?
3: ਵਧੀਆ ਮੇਰਾ, ਆਪ ਤੋਂ ਕੋਕੋ ਸੇ ਚੈਦ ਕੀ ਹਲੋ ਪੰਜਾਬੀ ਹੋ,
1: ਹਲੋ ਪੰਜਾਬੀ ਹੋ,
0: ਕਿਵੇਂ ਹੋ? ਆਵਾਜ਼ ਦੂਰੋਂ ਦੂਰੋਂ ਆਂਦੀ ਪਈ ਹੈ ਤੁਹਾਡੀ, ਮਾੜਾ ਲੱਗੇ ਲੈ ਕੇ ਆਓ ਹਾਂ ਫੋਨ ਨੂੰ। ਐਨਰਜੀ ਲੋ ਲੱਗ ਰਹੀ ਹੈ ਥੋੜੀ ਸਵੇਰੇ ਸਵੇਰੇ, ਕੀ ਚੱਕਰ ਕੀ ਹੈ?
1: ਬ੍ਰੇਕਫਾਸਟ ਨਹੀਂ ਕੀਤਾ ਹੋਣਾ ਨਾ? ਫੁੱਲ ਐਨਰਜੀ,
0: ਫੁੱਲ ਐਨਰਜੀ, ਓਕੇ
1: ਓਕੇ। ਚਲੋ ਫਿਰ ਸਾਨੂੰ ਦਿਖਾਓ, ਸੁਣਾਓ ਆਪਣੀ ਐਨਰਜੀ।
3: ਬੋਲੀ
0: ਲਿਆਓ ਜੀ, ਲਿਆਓ ਬੋਲੀ ਲਿਆਓ।
3: ਬਾਈ ਬੈਸੀ ਖੱਤ ਗਿਆ ਸੀ ਕੱਤਨ ਦੇ ਆਂਦਾ,
0: ਮਿੱਤਰਾਂ ਨੂੰ ਮਾਰ ਗਿਆ, ਮਿੱਤਰਾਂ ਨੂੰ ਮਾਰ
1: ਗਿਆ,
0: ਇਹ ਮਿੱਤਰਾਂ ਨੂੰ ਮਾਰਿਆ ਨੀ, ਹਾਸਾ ਤੁਸੀਂ ਸੁੱਟਿਆ ਹੀ ਆ, ਚੱਕ ਲੈ ਜਾ ਹਾਸਾ, ਮਾਰ ਗਿਆ ਮੈਨੂੰ, ਮੈਨੂੰ ਹੋਰ ਵੀ ਕੰਮ ਨੇ ਦਿਨ ਦੇ ਅੰਦਰ, ਹੁਣ ਇਹੀ ਕਰਦਾ ਰਵਾਂ ਹੈਂ? ਇਦਾਂ ਹੀ ਹੈ ਨਾ?
1: ਸੋ ਸਵੀਟ ਮੇਰੇ ਜਿਹੜਾ ਪੁੱਤੂ, ਇਟਸ ਵੈਰੀ ਨਾਈਸ,
0: ਵੈਰੀ ਨਾਈਸ। ਹੁਣ ਅਗਲਾ ਕੌਣ ਕਾਲਰ ਹੈ ਜੀ? ਅਗਲਾ ਕੌਣ ਹੈ ਜੀ?
1: ਨਹੀਂ ਹਲ ਤੱਕ
3: ਐਂਬਰ
0: ਜੀ, ਕਰੋ ਐਂਬਰ ਨਾਲ ਗੱਲ ਕਰੋ।
3: ਸਤਿ ਸ਼੍ਰੀ ਅਕਾਲ ਦੁਨੀਆ ਆਂਟੀ ਜੀ,
0: ਚੇਂਜ ਕਰ ਦੋ, ਚੇਂਜ ਕਰ ਦੋ, ਮੰਨਦੇ ਨੀ। ਕਿੱਦਾਂ ਕਰਾਂ ਅੰਬਰ, ਕਿੱਦਾਂ ਮਨਾਵਾਂ ਉਹਨਾਂ ਨੂੰ? ਹੈਲੋ ਹੈਲੋ ਹੈਲੋ,
1: ਜਦੋਂ ਮੰਮੀ ਤੁਹਾਡੇ ਆਉਣਗੇ ਨਾ, ਆਪਾਂ ਅੰਬਰ ਨਾਲ ਮਿਲਾਵਾਂਗੇ, ਫਿਰ ਉਹ ਦੱਸਣਗੇ।
0: ਡਨ ਹੋ ਗਿਆ, ਸਹੀ ਗੱਲ। ਥੋੜਾ ਲੱਗੇ ਕਰਕੇ ਫੋਨ ਪੁੱਤਰ, ਗੱਲ ਕਰੋ।
1: ਇਹ ਨਾਮ ਪਸੰਦ ਆ, ਸ਼ੀ ਸੈਡ।
0: ਆਹਾਂ,
1: ਤੇ ਅੰਬਰ ਅੱਜ ਕੀ ਸੁਣਾਉਂਗੇ ਸੋਹਣੇ ਪੁੱਤੂ?
3: ਬੁੱਲੀ
1: ਬੁੱਲੀ, ਓਕੇ।
3: ਇੱਕ ਚਿੱਟਾ ਪੋਨ, ਇੱਕ ਹਰਾ ਪੋਨ, ਮੇਰਾ ਨਾਨੂ ਦਾ ਜਵਾਈ ਬੜਾ ਸੋਹਣਾ,
1: ਮੇਰੇ ਨਾਨੂ ਦਾ ਜਵਾਈ ਨੀ ਬੜਾ ਸੋਹਣਾ,
0: ਨਾਨੂ ਦਾ ਜਵਾਈ ਜ਼ਿੰਦਾਬਾਦ,
1: ਜ਼ਿੰਦਾਬਾਦ,
0: ਜ਼ਿੰਦਾਬਾਦ। ਵੈਰੀ ਗੁੱਡ,
1: ਅੱਗੇ ਅੱਗੇ ਥੋੜੇ ਥੋੜੇ ਟਾਈਮ ਤਾਂ ਆਪਾਂ ਲਾਵਾਂਗੇ, ਸਾਡੀ ਐਂਬਰ ਦੇ ਡੈਡ ਦਾ ਜਵਾਈ
0: ਜ਼ਿੰਦਾਬਾਦ, ਕਿੰਨਾ ਹੀ ਅੱਗੇ ਲੈ ਗਏ।
1: ਗੋਡ ਬਲੈਸ ਯੂ ਅੰਬਰ ਪੁੱਤੂ,
0: ਵੈਰੀ ਨਾਈਸ।
1: ਓਕੇ, ਓ ਵਾਹ, ਤਾਜ ਵੀਰਾ ਵੀ ਅੱਜ ਆਇਆ ਆ। ਹੈਲੋ ਤਾਜ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ?
2: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
1: ਮੈਂ ਬਹੁਤ ਵਧੀਆ, ਵਾਸ ਮਿਸਿੰਗ ਯੂ ਲਾਸਟ ਵੀਕ।
2: ਹਾਂਜੀ, ਤੁਸੀਂ ਸੁੱਤਾ ਸੀ?
0: ਓਹੋ, ਇਹ ਵੀ ਚਲੋ ਜ਼ਰੂਰੀ ਹੈ ਬਈ, ਇਹ ਕੰਮ ਵੀ ਜ਼ਰੂਰੀ ਹੈ, ਇਟਸ ਫਾਈਨ,
1: ਬਟ ਆਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਅੱਜ ਆਏ ਹੋ।
0: ਅੱਜ ਉੱਠੇ ਹੋ ਹੈ?
1: ਹਾਂ, ਬਿਨਾ ਬਿਨਾ ਬਿਨਾ ਕਹੇ ਤੋਂ ਆਰਾਮ ਨਾਲ ਆ ਗਏ, ਨਹੀਂ ਤਾਂ ਕਹਿੰਦੇ ਨੇ ਭੱਜ ਗਿਆ ਭੱਜ ਗਿਆ ਭੱਜ ਗਿਆ, ਸਾਨੂੰ ਇੰਨਾ ਹੀ ਸੁਣਨ ਨੂੰ ਮਿਲਦਾ ਹੁੰਦਾ ਵੀ ਤਾਜ ਭੱਜ ਗਿਆ ਭੱਜ ਗਿਆ ਭੱਜ ਗਿਆ।
0: ਕੀ ਬਾਤ ਹੈ, ਕੀ ਬਾਤ
1: ਹੈ, ਆਮ ਸੋ ਪ੍ਰਾਊਡ ਆਫ ਯੂ ਤਾਜ ਪੁੱਤੂ। ਅੱਜ ਫਿਰ ਕੀ ਸੁਣਾਉਂਗੇ ਸੁਣੇ?
2: ਚੁਟਕਲਾ।
1: ਓਕੇ, ਥੈਂਕ ਯੂ, ਕੋਈ ਬੁਝਾਰਤ ਨਹੀਂ ਸੁਣਾਈ,
0: ਬਚਾਅ ਹੋ ਗਿਆ ਆਪਣਾ। ਰੁਕੋ, ਮੈਨੂੰ ਆਪਣੀ ਫਨੀ ਬੋਨ ਜਗਾ ਲੈਂਦਾ, ਲਿਆਓ ਜੀ।
2: ਪਤਨੀ ਕਹਿੰਦੀ,
0: ਬੇਬੀ
2: ਕਰਵਾ ਚੌਥ ਤੋਂ ਇਲਾਵਾ ਐਸਾ ਕਿਹੜਾ ਵਰਤ ਹੁੰਦਾ ਜਿਸ ਨੂੰ ਰੱਖ ਕੇ ਪੱਟੀ ਦਾ ਉਮਰ ਲੰਮੀ ਹੁੰਦੀ ਹੈ? ਪਤੀ ਕਹਿੰਦਾ, ਮੌਨ ਵਰਤ।
0: ਪਤਨੀ ਬੇਹੋਸ਼, ਵਾਹ ਬਈ ਵਾਹ,
1: ਵੈਰੀ ਨਾਈਸ ਤਾਜਵੀਰ ਜੀ,
0: ਤਾਜਵੀਰ ਜੀ, ਤੁਸੀਂ ਤਾਂ ਸਹੀ ਲਾਤਾ ਯਾਰ।
1: ਐਗਜ਼ੈਕਟਲੀ,
0: ਇਹ ਪਰ ਮਨਾਵੇ ਕੌਣ ਹੈ, ਕਿਹੜਾ ਏਜੰਡਾ ਪਾਸ ਕਰੇ ਮੌਨ ਵਰਤਾਲਾ, ਤੁਸੀਂ ਦੱਸੋ। ਹੈ
1: ਦੱਸੋ ਕੌਣ ਗੱਲਾਂ ਕਰਦਾ ਜਿਨ੍ਹਾਂ ਦਾ ਹਲੇ ਪੂਰੀ ਤਰ੍ਹਾਂ ਦੇ ਸਿਲੇਬਸ ਹੀ ਨਹੀਂ ਕਵਰ ਹੋਇਆ।
0: ਹਾਂ, ਇਹ ਗੱਲ ਸਹੀ ਹੈ ਤੁਹਾਡੀ ਵਾਸਤੇ, ਹੈ ਨਾ? ਮੈਨੂੰ ਹਜੇ ਵਾਲੇ ਜੋਕਸ ਤੇ ਹਾਮੀ ਨਹੀਂ ਭਰਨੀ ਚਾਹੀਦੀ, ਤੁਸੀਂ ਮੈਨੂੰ ਇਸ਼ਾਰਾ ਕਰਦੇ ਰਹੋ। ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ। ਆਪਾਂ ਸਾਈਡ ਮਿਸ਼ਨ ਵੀ ਕਰਨੇ ਹੁੰਦੇ ਲਿਸਨਰਸ, ਠੀਕ ਹੈ, ਸਮਝਿਆ ਕਰੋ। ਇੰਨੇ ਥੋੜਾ ਬੈਠੇ ਨੇ। ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
2: ਥੈਂਕ ਯੂ,
1: ਬਾਏ ਬਾਏ
0: ਬਾਏ। ਤੇ ਹੁਣ ਆਪਾਂ ਹੈਵ ਅ ਨਾਈਸ ਡੇ, ਹੈਵ ਅ ਨਾਈਸ ਡੇ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਬਹੁਤ ਬਹੁਤ ਘੈਂਟ ਹੋਵੇ। ਤੇ ਹੁਣ ਆਪਾਂ ਵੱਧਦੇ ਹਾਂ ਜੀ ਅਸੀਸ ਕੌਰ ਵੱਲ।
1: ਓ ਹੈਲੋ ਅਸੀਸ ਕੌਰ ਜੀ,
4: ਸਤਿ ਸ਼੍ਰੀ ਅਕਾਲ ਨੋਈ ਆਂਟੀ ਜੀ ਤੇ ਕ੍ਰਿਸ਼ਨਾ ਵੀਰ ਜੀ,
0: ਸਤਿ ਸ਼੍ਰੀ ਅਕਾਲ ਅਸੀਸ ਜੀ, ਕਿਵੇਂ ਹੋ?
4: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਮੈਂ ਗੁੱਸੇ ਹਾਂ।
0: ਵਧੀਆ, ਅੱਛਾ ਗੁੱਸਾ ਹੋ ਗਿਆ?
1: ਮੈਨੂੰ ਫਰਾਕ ਨਹੀਂ ਮਿਲਦੀ,
0: ਕੀ ਚੱਕਰ ਹੈ ਇਹ?
4: ਨਹੀਂ
0: ਆਜੂਗੀ। ਤੁਸੀਂ ਏਦਾਂ ਕਰੋ, ਤੁਸੀਂ ਇਹਨਾਂ ਨਾਲ ਨਾ ਸ਼ੋਪਿੰਗ ਜਾਓ, ਇਹਨਾਂ ਨੂੰ ਲੈ ਕੇ ਦੋ।
1: ਮੈਂ ਐਂਬਰ ਦੀ ਫਰਾਕ ਲੈਣੀ ਆ, ਉਹਦੀ ਫੇਵਰਿਟ ਪਰਪਲ ਵਾਲੀ।
0: ਅੱਛਾ, ਅਸੀਸ ਕਿਸ ਤਰ੍ਹਾਂ ਕਰੀਏ ਹੱਲ ਯਾਰ ਇਸ ਚੀਜ਼ ਦਾ? ਮੈਨੂੰ ਇਹ ਨਹੀਂ ਸਮਝ ਆਉਂਦਾ ਪਿਆ ਕਿ ਇਹ ਵਾਲੀ ਜਿਹੜੀ ਹੱਲ ਹੈ ਇਸ ਚੀਜ਼ ਦਾ, ਇਹ ਹੋਊਗਾ ਕਿੱਦਾਂ
1: ਜੀ ਅਸੀਸ?
4: ਹੁਣ ਤਾਂ ਬਾਲੀ ਛੋਟੀ ਹੋ ਗਈ, ਹੁਣ ਤਾਂ ਪੈਂਦੀ
1: ਨਹੀਂ।
0: ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਤਸਵੀਰ ਖਿੱਚ ਲਓ ਫਰਾਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ, ਮੈਂ ਤਾਂ ਇਹ ਕਹਿੰਦਾ।
1: ਪੰਗਾ
0: ਵੀ ਪਾਤਾ ਹੈ, ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ, ਮੈਨੂੰ ਬੋਲੀ ਸੁਣਾ ਦੇਣੀ ਸੀ ਉਹਨੇ। ਹਲੇ ਬੁਝਾਰਤ, ਚਲੋ ਠੀਕ ਹੈ ਠੀਕ ਹੈ।
4: ਬਹੁਤ
0: ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ,
4: ਲਾਈਕ ਉਹਦੇ ਵਿੱਚ ਡਰਾ ਹੁੰਦੇ ਆ ਚੀਜ਼ਾਂ ਪਾਉਂਦੇ ਉਹਦੇ ਵਿੱਚ ਤੇ ਉੱਤੇ ਵੀ ਤੁਸੀਂ ਰੱਖ ਦਿੰਦੇ ਜੀ।
1: ਮੇਰਾ ਦਿਮਾਗ ਤਾਂ ਹੋ ਨਹੀਂ ਸਕਦਾ, ਕਿਹੜੀ ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ?
0: ਅਲਮਾਰੀ ਹੋ ਸਕਦੀ, ਹੋਰ ਕੀ ਹੋ ਸਕਦਾ? ਅਲਮਾਰੀ, ਅਲਮੀਰਾ, ਬਾਕੀ ਰਹਿੰਦੀ ਦੁਨੀਆ ਤੱਕ ਨਾ ਰਹਿ। ਥੈਂਕ ਯੂ ਅਸੀਸ ਕੌਰ, ਵੈਰੀ ਗੁੱਡ।
1: ਸ਼ਰਲਕ ਹੋਮ ਨੂੰ ਛੁੱਟੀ ਮਾਰੋ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਨਹੀਂ ਆ ਆਪਾਂ ਨੂੰ ਕਰਮਚੰਦ ਜਸੂਸ ਤੇ ਕਿੱਟੀ ਰੱਖਦੇ ਆ।
0: ਸਹੀ ਗੱਲ ਹੈ, ਸਹੀ ਗੱਲ ਹੈ। ਪੰਕਜ ਕਪੂਰ ਕਰਤੇ ਵਿਚਾਰਾ ਗਾਜਰਾ ਖਾਏਗਾ, ਸਾਨੂੰ ਵੀ ਮੌਕਾ ਮਿਲੇ। ਹਾਂ ਸੁਣਾਣੀ ਆ,
4: ਬੋਲੀ ਵੀ
0: ਸੁਣਾਉਂਦੀ। ਲਿਆਓ
4: ਕਠੀਆ ਹੋ ਗਈ ਦੇ ਵਿੱਚ ਆਇਆ, ਕਠੀਆ ਹੋ ਗਈ ਤੇ ਵਿੱਚ ਆਇਆ, ਇੱਕੋ ਜਿਹਾ ਮਟਿਆਰਾ ਆਵੇ ਭਤ ਭਾਦੇ ਪੌਣ ਬੋਲਿਆ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਪਤਾਸੇ ਖਾ ਲੈ ਖਾਰੇ ਖਾ, ਸਾਡੇ ਨਾਲ ਰਹੋਗੇ ਪਤਾਸੇ ਖਾਓਗੇ ਹੈਂ? ਰਹਿਮਾਨ ਸਾਹਿਬ ਸੋਰੀ, ਦੁਬਾਰਾ ਕਰ ਦਿੰਦੇ। ਵਾਹ ਵਾਹ, ਵੈਰੀ ਗੁੱਡ, ਥੈਂਕ ਯੂ ਵੀ, ਥੈਂਕ ਯੂ ਕੁੜੀਏ,
1: ਥੈਂਕ ਯੂ ਵੈਰੀ ਮਚ। ਸੋਹਣੇ ਪੁੱਤੂ
0: ਬਸ ਤੁਸੀਂ ਇਹੀ ਕਰਿਆ ਕਰੋ। ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ, ਹੀ ਇਜ਼ ਨਾਟ ਵੈਲ। ਉਹਨੇ ਫੋਨ ਕਿਹਾ ਕਿਹਾ ਵੀਰਾ ਮੈਨੂੰ ਮਿਲ ਕੇ ਚਲ ਜਾ, ਪਤਾ ਨੀ ਹਨਾ
1: ਯਾਰ, ਮੈਨੂੰ ਦੱਸਿਆ ਨੀ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣੀ ਸੀ ਲੋਕਾਂ ਨੂੰ, ਨਹੀਂ ਹਾਲ ਚਾਲ ਪੁੱਛੀ ਤਾਂ
0: ਉਹ ਬਾਈ ਰੋਡ ਗਏ ਆ, ਰੋਡ ਗਏ ਆ,
1: ਮੈਂ ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ
0: ਹੈ, ਨਹੀਂ ਰੈਸਟ ਨਹੀਂ ਕਰ ਰਹੇ ਸੱਚੀ ਕਿੰਗ ਨੂੰ ਮਿਲਣ ਗਏ ਆ ਬਈ ਤੁਸੀਂ ਮੰਨਦੇ ਨਹੀਂ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਉਹਨਾਂ ਬੈਸਟ ਫਰੈਂਡ ਨਾ
1: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਹੈ ਕਿੰਗ ਦੇ ਫਿਰ ਇਧਰੋਂ ਚਲੇ ਜਾਣਾ ਹੈ
0: ਵਾਹ
1: ਕੱਚੇ ਕੱਚੇ
0: ਕੱਚੇ ਕੱਚੇ ਰਾਹੀ ਹੈ ਠੀਕ ਹੋ ਗਿਆ
4: ਸਾਰੇ
0: ਚੱਲਾਂਗੇ ਹੁਣ ਅਗਲਾ ਸੱਦੇ ਤਾਂ ਹੀ ਹੈ ਕ੍ਰਿਸ਼ਨਾ
1: ਜੀ ਆਹ ਦਿਨ ਆ ਗਏ
0: ਮੈਂ ਇੱਥੇ ਸਪੈਸ਼ਲੀ ਆਉਂਦਾ ਕਿ ਚਲੋ ਮਾੜੀ ਮੋਟੀ ਵੈਸੇ ਸਮਾਜ ਚ ਮਿਲਦੇ ਨੀ ਇੱਜ਼ਤ ਇੱਥੇ ਮਿਲ ਜਾਏਗੀ ਇੱਥੇ ਵੀ ਹਾਲ
1: ਆਪਾਂ ਵੱਡੇ ਕਦੋਂ ਹੋਵਾਂਗੇ
0: ਬਰਾਬਰ ਦਾ ਕਿਉਂਕਿ ਉਹ ਵੀ ਨੀ ਮੰਨੇ ਕਿ ਭਾਜੀ ਗਏ ਆ ਕਿੰਗ ਕੋ ਠੀਕ ਹੈ ਨਾ ਇਹ ਭਾਜੀ ਸਾਡੇ ਤੱਕ ਨੀ ਗਈ ਆ ਇਹ ਸਾਰਿਆਂ ਤੱਕ ਗਈ ਆ ਅਗਲੀ ਵੀ ਤਾਂ ਮੰਨੇ ਸਹੀ ਕਿ ਨਹੀਂ
1: ਸਹੀ ਗੱਲ
0: ਚਲੋ ਕੋਈ ਨੀ ਬਈ ਕੋਈ ਨੀ ਚਲੋ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਥੋੜਾ ਮੂਡ ਜਿਹਾ ਕਰਦੇ ਹਾਂ ਚੇਂਜ ਤੇ ਗੱਲ ਕਰਦੇ ਹਾਂ ਤਵਨੀਤ ਐਂਡ ਸਿਬਲਿੰਗਸ ਨਾਲ
1: ਓਕੇ ਸਤਿ ਸ਼੍ਰੀ ਅਕਾਲ ਜੀ
0: ਸਾਡਾ ਵੀ ਬੈਸਟ
1: ਸੈਂਟਾ ਰੋਟੀਆਂ ਪੱਕੀਆਂ ਪਈਆਂ ਖਾ ਲਾ ਕੇ
0: ਸੈਂਟਾ ਦੇਖੋ ਆਰਾਮ ਨਾਲ ਹੌਟ ਚਾਕਲੇਟ ਮਾਰਸ਼ਮੈਲੋ ਵਾਲਾ ਦੇਖਿਆ ਅੱਜ ਮਾਰਕੀਟ ਵੈਲਿਊ ਡਾਊਨ ਹੋਣ ਲਈ ਕਰਾਉਣ ਲਈ ਆਇਆ ਆਪਣੀ
1: ਮਿਸੀਆਂ ਰੋਟੀਆਂ ਬਣੀਆਂ ਪਈਆਂ ਨੇ
0: ਅੱਛਾ ਸੈਂਟਾ ਰੋਟੀ ਨਹੀਂ ਖਾਂਦਾ ਦੇਖੋ ਬਾਈ
4: ਸੈਂਟਾ ਰੋਟੀ ਨਹੀਂ ਖਾਂਦਾ ਚਾਕਲੇਟ ਖਾਂਦਾ ਪੀਜ਼ੇ ਖਾਂਦਾ
0: ਹਨਾ
1: ਪੈਰੀ
0: ਪੀਜ਼ਾ ਹੈ ਟਫ ਨੀ
1: ਜਿੱਦਾਂ ਕਹਿੰਦੇ ਨਾ ਪੈਰੀ ਪਾਏ
4: ਅੱਛਾ
0: ਮੰਨ ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ ਮੰਨ ਗਏ
4: ਅਮਰੂਦ
0: ਅਮਰੂਦ ਦਾ ਵਿਆਹ ਹੁਣ ਭਿੰਡੀ ਨਾਲ ਤੇ ਆਪਾਂ ਫਿਰ ਜੰਜ ਜਿਹੜੀ ਤਗੜੀ ਲੈ ਕੇ ਜਾਣੀ ਰੋਇਲਟੀ ਨਾਲ ਭਰੀ ਹੋਈ ਉਹ ਕਹਿੰਦਾ ਮੇਰੀ ਮਿਲ ਨੀ ਕਰਾਇਓ ਪਹਿਲਾਂ ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲ ਨੀ ਕਰਾਇਓ ਨਾ ਕਰਾਈਏ ਫਿਰ
4: ਕੁੜੀਏ
0: ਪਹਿਲੇ ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦੀ ਤੁਸੀਂ ਦੂਸਰਾ ਨਾ ਹਜੇ ਰੱਖੋ ਹਨਾ ਹੁਣ ਡਨ ਹੋ ਗਿਆ ਨਾ ਅਮਰੂਦ ਦਾ ਵਿਆਹ ਭਿੰਡੀ ਨਾਲ ਤੁਸੀਂ ਮੰਨ ਗਏ ਹੋ ਕਰੇਲਾ ਆਊਟ ਆਫ ਪਿਕਚਰ ਹੈ
1: ਅਮਰੂਦ
4: ਸ਼ਦਾ ਹੈਗਾ
0: ਅਮਰੂਦ ਵਸਣਾ ਚਾਹੀਦਾ ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ ਠੀਕ ਹੈ ਨਾ ਤੇ ਫਰੂਟ ਦਾ ਟੋਕਰਾ ਬਣਾ ਕੇ ਬੈਠਾ ਪਿਆ ਉਹ ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ ਤੇ
1: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ
0: ਹੈ ਲੋ ਦੇਖੋ
1: ਫੇਮਸ
0: ਵੀ ਦੇਖੋ
4: ਨੌਕਰੀ ਮੈਨੂੰ ਵੀ ਡੋਨਟ ਲਾਈਕ
0: ਚੇਂਜ ਕਰਾ ਦਿਓ ਕੋਈ ਗੱਲ ਨੀ ਆਪਾਂ ਚੇਂਜ ਕਰਾ
4: ਦਾਂਗੇ
0: ਹਾਂ ਹਾਂ ਤੁਸੀਂ ਦੱਸ ਦੋ ਕਿੱਦਾਂ ਦੇ ਕੰਮ ਤੇ ਆਪਾਂ ਪਾਈਏ ਮੈਂ ਹੁਣੇ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ ਹੋਰ ਦੱਸੋ
4: ਜਾਦੂ ਮੈਜਿਕ
0: ਮੈਜੀਸ਼ੀਅਨ ਬਣਾਣਾ ਅਮਰੂਦ ਅੱਛਾ ਚਲੋ ਠੀਕ ਹੈ ਬਾਈ ਉਹ ਵੈਸੇ ਹੀ ਮਜੀਸ਼ੀਅਨ ਹੈ ਜਿਹੜਾ ਭਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਜਾਦੂਗਰ ਹੀ ਹੋਣਾ ਬਈ
1: ਇਹ ਹੌਸਲਾ
0: ਵੀ ਕੋਈ ਦੇਖੋ ਉਸਦੀ ਨਿਆਮਤ ਹੈ ਕੋਈ ਕੋਈ ਰਜ਼ਾ ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ ਹੈ
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
0: ਕੀ ਸੁਣਾਓਗੇ ਸਾਨੂੰ ਅੱਜ ਫਿਰ
5: ਇੱਕ ਬੋਲੀ
1: ਵੈਰੀ ਨਾਈਸ
5: ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਚਲਾਤੇ ਖੁੰਜੇ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਚਲਾਤੇ ਖੁੰਜ ਨੀ ਪੂਆ ਪੂਆ ਪੂਆ ਰੂਸੀ ਫਿਰੇ ਕੇ ਦਿਖਾਣੇ ਮੈਂ ਮਰੁੰਡੇ ਪੂਆ ਰੂਸੀ ਫਿਰੇ ਕੇ
0: ਮੈਂ ਮਰੁੰਡੇ
1: ਮਰੁੰਡੇ
5: ਰੂਸੀ ਫਿਰੇ
0: ਮਰੁੰਡਾ ਜਿੰਦਾ ਵਾ
5: ਮੇਰਾ ਜਿੰਦਾ ਬਾਦ ਨੀ
0: ਹੈਗਾ ਉਹ
5: ਵੀਰ ਜੀ ਦਾ ਹੈਗਾ
0: ਅੱਛਾ ਵੀਰ ਜੀ ਲਾਈਕ ਕਰਦੇ ਮਰੁੰਡੇ
5: ਹਾਂਜੀ
0: ਤੁਸੀਂ ਨੀ ਕਰਦੇ ਲਾਈਕ ਹੈ
1: ਮੈਨੂੰ ਵੀ ਪਿਛਲੇ ਹਫਤੇ ਮਰੁੰਡਾ ਮਿਲਿਆ ਸੀ ਹੁਣ ਮੈਨੂੰ ਲੱਗਦਾ ਮੈਂ ਪੁਆਲੇ ਸਟੇਟਸ ਚ ਆ ਗਈ ਹਾਂ
0: ਪੁਆਇੰਟ ਇਹ ਯਾਰ ਭੂਆ ਰੁਸਾਨੀ ਕਿ ਉਹ ਮਰੁੰਡੇ ਮਗਰ ਲਿਆ
1: ਦੋ
0: ਮਰੁੰਡੇ ਨਾਲ ਹੀ ਕਹਿੰਦੇ ਓਕੇ ਕੰਮ ਹੈ
1: ਭੂਆ ਸਭ ਤੋਂ ਜਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਜ਼ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
0: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਕਰੂਗਾ
5: ਮਾਸਟਰ ਜੀ
0: ਕਰੂਗਾ
1: ਮਾਸਟਰ ਜੀ ਸਾਡੀ ਕਲਾਸ ਨਾ ਲਾ ਦੇ
5: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜਿਹੇ ਸੌਰੀ
0: ਨਹੀਂ
1: ਡੰਡਾ ਨਾ ਮਾਰਿਓ
0: ਹਾਈ
5: ਨਹੀਂ
1: ਓਕੇ
0: ਆਲ ਗੁੱਡ
1: ਥੈਂਕ ਯੂ ਮਾਸਟਰ ਜੀ
0: ਸ਼ੁਕਰ ਹੈ ਥੈਂਕ ਯੂ ਹੋਰ ਸੁਣਾਓ ਬਈ ਕਿਵੇਂ ਹੋ
1: ਮਾਸਟਰ ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
5: ਇੱਕ ਬੋਲੀ
1: ਓਕੇ
0: ਲਓ ਜੀ ਮਾਸਟਰ ਜੀ
5: ਟ੍ਰੈਫਿਕ
1: ਸੌਰੀ
5: ਇਨਵੈਸਟੀਗੇਟ ਬੋ ਬਿਜ਼ੀ
0: ਇਹ ਕਿਹੜੀ ਬੋਲੀ ਹੈ ਬਈ ਇਹ ਫ੍ਰੈਂਚ ਆ ਗਈ ਮੈਨੂੰ ਲੱਗਦਾ ਵਿੱਚ ਕਿਤੇ
1: ਇਹ ਫ੍ਰੈਂਚ ਬੋਲੀ ਹੈ
5: ਬੋਲੀ ਹੈ ਉਹ ਇਹ ਬੋਲੀ ਦੀ ਹੈ
0: ਅੱਛਾ ਫੇਰ ਕੀ ਹੈ
1: ਬੁਝਾਰਤ
5: ਟ੍ਰੈਫਿਕ
0: ਅੱਛਾ ਟ੍ਰੈਫਿਕ ਓਏ ਯਾਰ ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋਏ ਅੱਜ ਰੰਜੋਰ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ ਟ੍ਰੈਫਿਕ
1: ਬਿਜ਼ੀ ਸੀ
0: ਆਪਾਂ ਚਿੱਲ ਕਰਦੇ ਪਏ ਸਟੂਡੀਓ ਤੁਸੀਂ ਘਰੇ ਕਰਦੇ ਹੋ ਲੋਕਾਂ ਨੂੰ ਮੱਥਾ ਮਾਰਨ ਦੋ ਯੂ ਲਾਈਕ ਟ੍ਰੈਫਿਕ ਅਪਡੇਟਸ ਹੈ ਮੁਨਾਸ਼ ਹਾਈਵੇ ਤੇ ਨਾ ਇਸ ਵਕਤ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨੀ ਬਿਲਕੁਲ ਉਧਰਲੇ ਪਾਸੇ ਜਾਣਾ ਨੀ ਡਨ ਹੋ ਗਿਆ ਮੈਂ ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ੌਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ
1: ਨੋ ਵੰਡਰ
0: ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
5: ਗੱਡੀ ਚਲਾਦੀ ਇਹ ਪਾਕਰੀ ਗੱਡੀ ਦੀ ਲਾਈਟਾਂ ਨਹੀਂ ਚੱਲਦੀ ਦੀ ਇਹ ਪਾਕਰੀ
0: ਅੱਛਾ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ ਉਹ ਤਾਂ ਬਿਲਕੁਲ ਸਹੀ ਹੈ ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉੱਤੇ
1: ਹਾਂਜੀ ਮੇਰੀ ਗੱਡੀ ਪਾਗਲ ਆ ਉਹ ਲਾਈਟਾਂ ਪਾਰਕ 'ਚ ਖੜੀ ਰਹਿੰਦੀ ਹੈ ਉੱਥੇ ਵੀ ਲਾਈਟ ਚੱਲਦੀ ਰਹਿੰਦੀ ਹੈ
0: ਅੱਛਾ
1: ਮੈਨੂੰ ਲੱਗਦਾ ਮੈਂ ਆਪਣੀ ਗੱਡੀ ਦੇ ਲਾ ਕੇ ਜਾ ਕੇ ਦੋ ਡੰਡੇ ਲਾਵਾਂ
5: ਹੈ
0: ਸਵੇਰੇ 5:30 ਉੱਠ ਜਾਇਆ ਕਰੋ ਤੁਸੀਂ, ਇਧਰੋਂ ਨੂਨੀ ਆਂਟੀ ਆ ਜਾਇਆ ਕਰਨ, ਤੁਸੀਂ ਪਹਿਲੇ 1.5 ਘੰਟਾ ਆਹੀ ਗੱਲ ਕਰਨੀ ਹੈ, ਡਨ ਹੋ ਗਿਆ? ਹਾਂ, ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5:00 ਰੈਡੀ ਹੋਇਆ ਕਰਨਾ, ਸਵੇਰੇ ਉੱਠ ਕੇ ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ। ਡਨ ਹੋ ਗਿਆ? ਚਲੋ ਚਲੋ ਹੁਣ ਸੁਣਾਉਂਗੇ ਕੀ, ਇਹ ਦੱਸੋ।
5: ਇੱਕ ਬੋਲੀ,
1: ਓਕੇ,
5: ਬਾਲੀ ਬੱਸੀ ਖੱਟਣ ਕੈਸੀ ਖੱਟੇ ਰਹਿੰਦਾ ਫੀਤਾ ਮੇਰਾ ਨਿੱਕਾ ਜਾ,
0: ਸਰਦਾਰ ਜੀ ਜਿੰਦਾਬਾਦ, ਵੈਰੀ ਗੁੱਡ ਸਰਦਾਰ ਜੀ ਜਿੰਦਾਬਾਦ, ਰੇਡੀਓ ਹਾਂਜੀ ਵੀ ਜਿੰਦਾਬਾਦ, ਵੈਰੀ ਗੁੱਡ ਬਈ। ਮੇਰੇ ਨਿੱਕੇ ਸਨੀ ਦਿਓਲ
5: ਜਾਣ
0: ਦੋ ਬੇਟਾ, ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ, ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ।
5: ਮੇਰੀ ਮੰਮੀ ਨਾਲ ਗੱਲ ਕਰ ਲੋ,
0: ਕਰਾਓ ਜੀ ਕਰਾਓ। ਸਤਿ ਸ਼੍ਰੀ ਅਕਾਲ
1: ਭੈਣ ਜੀ, ਕੀ ਹਾਲ ਚਾਲ ਨੇ,
0: ਕਿਵੇਂ ਹੋ ਦੀਦੀ ਜੀ?
1: ਬੱਚੇ ਠੀਕ ਠਾਕ ਨੇ, ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ? ਹਾਲ ਠੀਕ ਹੈ ਭੈਣ ਜੀ, ਤੁਸੀਂ ਰੋਟੀ ਰੂਟੀ ਬਣਾ ਲਈ ਆ?
5: ਹਾਂਜੀ ਬਣਾ ਲਈ।
1: ਕਿਹਨੂੰ ਤੜਕਾ ਲਾਇਆ ਅੱਜ?
0: ਵਾਹ, I'm loving this. ਕਾਰ ਦੀ ਲਾਈਟ ਆਨ ਹੈ, ਆਫ ਹੈ, ਛੱਡੋ, ਤੁਸੀਂ ਉਹਦੇ ਅੰਦਰ ਬੰਦ ਹੋ ਜਾਓ, ਤੜਕਾ ਤੁੜਕਾ ਨਾ ਲੱਗ ਜਾ ਕਿਤੇ।
1: ਕਿਹੜੇ ਟਾਈਮ ਘਰ ਤੜਕਾ ਲਾਉਂਦਾ, ਉਦੋਂ ਘਰੋਂ ਬਾਹਰ ਰਹੋ।
0: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ, ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ, ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ। ਓ ਬੱਲੇ, ਕੀ ਸੁਣਾਉਂਗੇ?
5: ਇੱਕ ਬੋਲੀ ਮੈਂ ਵੀ ਬੁਝਾਲਤ ਆਮੀ ਬੋਲੀ ਆ।
0: ਓਕੇ ਬੋਲੀ ਸੁਣਾ ਲਓ ਛੇਤੀ ਛੇਤੀ।
1: ਡਿੰਗ ਡਿੰਗ ਡਿੰਗ ਡਿੰਗ ਡਿੰਗ,
0: ਬੜੀ ਸਾਇਲੈਂਟ ਬੋਲੀ ਹੈ।
5: ਖਰਾਬ

0: ਅੱਜ ਮੈਂ ਤੁਹਾਨੂੰ ਇੱਕ ਅੱਧਾ ਵਿਚਾਰ ਸੁਣਾਉਂਦੀ ਹਾਂ।
1: ਲਿਓ ਜੀ ਲਿਓ।
0: ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ, ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਹਨ। ਇਸ ਦਾ ਮੀਨਿੰਗ ਹੈ ਕਿ ਸਾਨੂੰ ਹਮੇਸ਼ਾ ਸਰਬੱਤ ਦੇ ਪੱਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਉਹਦੇ ਓਟ ਨਾਲ ਸਾਰੇ ਕੰਮ ਸਿਰੇ ਚੜ ਜਾਂਦੇ ਹਨ।
1: ਲਾਲ ਜੀ, ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਛੇਤੀ ਛੇਤੀ ਦੁਬਾਰਾ ਕਰ ਲਓ, ਮੈਂ ਸੋਰੀ ਪਿਕ ਨਹੀਂ ਕਰ ਪਾਇਆ। ਰੀਅਲੀ ਸੋਰੀ ਮਾਈ ਬ੍ਰਦਰ, ਰੀਅਲੀ ਸੋਰੀ। ਆਪਾਂ ਤਦ ਤੱਕ ਮੈਸੇਜਾਂ ਵੱਲ ਝਾਤ ਮਾਰ ਲਈ।
2: ਹਾਊ ਕਮ ਕ੍ਰਿਸ਼ਨ ਲਾਲ ਬਸੰਤ ਲਾਲ ਦਾ ਫੋਨ ਚੱਕ
1: ਆਇਆ? ਮਾਈ ਗੋਡ, ਉਹ ਸਾਡਾ ਲਾਲ ਨਾ ਲਾਲ ਕੈਂਸਲ ਹੋ ਗਿਆ ਨਾ, ਤਾਂ ਕਰਕੇ ਇਹ ਪੰਗਾ ਪੈ ਜਾਂਦਾ। ਮੈਥ ਮੇਰਾ ਨਾ ਸ਼ੁਰੂ ਤੋਂ ਹੀ ਥੋੜਾ ਇਸ ਤਰ੍ਹਾਂ ਹੀ ਹੈ ਕਿ ਨਾ ਹੀ ਹੁੰਦਾ ਤਾਂ ਵੀ ਠੀਕ ਸੀ। ਹੈ,
2: ਮੈਨੂੰ ਲੱਗਦਾ ਥੋੜੀ ਲਾਲ ਨਾਲ ਥੋੜੀ ਲੱਗਦੀ ਹੈ।
1: ਓ ਨਹੀਂ ਯਾਰ, ਕਿਉਂ ਇਹ ਪੰਗਾ ਪਾਉਣਾ? ਮੈਨੂੰ ਵੈਸੇ ਹੀ ਲੱਗਦਾ ਕੋਈ ਨਾ ਨਵਾਂ ਬੰਦਾ ਲੱਭ ਰਹੇ ਨੇ ਆਪਣੇ ਜੋਕਸ ਵਾਸਤੇ। ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ। ਮੈਂ ਰੋਜ਼ ਜਦੋਂ ਘਰ ਜਾਂਦਾ ਮੈਨੂੰ ਸੈਮੀ ਪਹਿਲੀ ਬਹੁਤ ਅਫਸੋਸ ਹੁੰਦਾ ਜਾਂਦਾ। ਮੈਂ ਅਫਸੋਸ ਆਪਣੇ ਲਈ ਨਹੀਂ ਫੀਲ ਕਰਨਾ ਚਾਹੁੰਦਾ।
2: ਫੀਲ ਪ੍ਰਿਵਿਲੇਜਡ ਕਿ ਤੁਹਾਨੂੰ ਕਿੰਨਾ ਪਿਆਰ ਮਿਲਦਾ।
1: ਹਾਂ ਬਿਲਕੁਲ ਬਿਲਕੁਲ। ਪਿਆਰ ਸ਼ਾਇਦ ਵਧਾਉਣ ਲਈ ਆਊਟ ਆਫ ਸਿਲੇਬਸ ਹੋ ਗਿਆ ਕੰਮ ਜੀ। ਲਾਲ ਜੀ ਨਹੀਂ ਆਏ ਪਰ ਜੱਸੋਵਾਲ ਜੀ ਆ ਗਏ ਨੇ। ਸਤਿ ਸ਼੍ਰੀ ਅਕਾਲ ਵੀਰ ਜੀ।
2: ਸਾਡੇ ਪਤਲੇ ਪਟਲੇ ਭਾਈ ਸਾਹਿਬ।
1: My God.
2: ਜਸਵਾਲ ਸਾਹਿਬ ਜੀ, ਕੀ ਹਾਲ ਚਾਲ?
3: ਬਸ ਪੁੱਛੋ ਨਾ, ਭੈਣੇ ਇੰਟਰਸਟ ਰੇਟ ਵਧਿਆ ਹੋਇਆ।
1: ਤੁਸੀਂ ਇੰਟਰਸਟ ਨਾ ਲਓ ਨਾ ਫਿਰ। ਫਿਲਾਸਫੀ ਦੀ ਇੱਥੇ ਤਾਂ ਕੀ ਹੁੰਦੀ, ਬਸ ਮਾਰ ਇਸ ਤੋਂ ਉੱਪਰ ਨਹੀਂ ਹੁੰਦੀ। ਬਟਾਲਵੀ ਸਾਹਿਬ, ਕੀ ਸੁਣਾਓਗੇ ਸਾਨੂੰ ਆਪਣਾ ਵਧੀਆ ਵਧੀਆ ਜੋਕ?
3: ਮੈਂ ਜੋਕ ਇਹ ਆ ਵੀ ਪਹਿਲਾਂ ਕ੍ਰਿਸ਼ਨਾ ਜੀ ਤੁਹਾਡੇ ਤੇ ਸੁਣਾ ਦਿੰਦੇ ਆ।
2: ਮੈਨੂੰ
1: ਤੁਹਾਡੀ ਆਵਾਜ਼ ਨੀ ਆ ਰਹੀ। ਹੈਲੋ ਹੈਲੋ,
3: ਕੋਈ ਕੋਈ ਨੀ, ਬਾਕੀਆਂ ਨੂੰ ਆ ਰਹੀ ਆ।
1: ਲਿਓ ਜੀ ਲਿਓ।
3: ਨੋਨੀਆ ਜੀ, ਕ੍ਰਿਸ਼ਨਾ ਜੀ ਨੂੰ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਮੋਟਰਸਾਈਕਲ ਤੇ ਜਾਂਦਿਆਂ ਨੂੰ।
1: ਠੀਕ।
2: ਓਕੇ।
3: ਕਹਿੰਦੇ ਲਿਆ ਵੀ ਕਾਗਜ਼ ਦਿਖਾ। ਕ੍ਰਿਸ਼ਨਾ ਜੀ ਨੇ ਸਾਰੇ ਕਾਗਜ਼ ਕੱਢ ਕੇ ਦਿਖਾ ਤੇ ਕਹਿੰਦੇ ਅੱਖੇ ਆਰ ਸੀ ਵੀ ਠੀਕ ਆ, ਪੋਲੂਸ਼ਨ ਸਰਟੀਫਿਕੇਟ ਉਹ ਵੀ ਦਿਖਾ ਤਾ ਤੇ ਸਾਰਾ ਕੁਛ ਦਿਖਾ ਤਾ ਤੇ ਪੁਲਿਸ ਵਾਲਿਆਂ ਨੂੰ ਕੁਛ ਲੱਭਿਆ ਨੀ। ਕਹਿੰਦੇ ਕਿੱਥੋਂ ਆ ਕਿੱਥੋਂ ਰਿਹਾ? ਕਹਿੰਦੇ ਕ੍ਰਿਕਟ ਖੇਡ ਕੇ ਆ ਰਿਹਾ। ਜਾਣ ਲੱਗੇ ਜਦੋਂ ਭੇਜਣ ਲੱਗੇ ਇਹਨੂੰ ਤਾਂ ਪੁਲਿਸ ਵਾਲਾ ਕਹਿੰਦਾ ਹੈਲਮੇਟ ਕਿੱਥੇ ਆ ਤੇਰਾ? ਕਹਿੰਦੇ ਜੀ ਮੈਂ ਤਾਂ ਬੋਲਰ ਆ।
1: ਇਹ ਸੱਚ ਗੱਲ ਆ ਵੈਸੇ, ਮੈਂ ਤਾਂ ਸਹੀ ਗੱਲ ਹੀ ਕੀਤੀ ਆ। ਵੈਰੀ ਗੁੱਡ ਮੀਡੀਅਮ ਪੇਸਰ, ਪੁਲਸੀਏ ਨੇ ਮੰਨਿਆ ਨੀ, ਚਲਾਨ ਕੱਟਦਾ ਹੈ। ਉਸ ਮੁਲਕ ਚ ਨਾ ਵੈਸੇ ਟੈਲੈਂਟ ਦੀ ਕਦਰ ਬਿਲਕੁਲ ਨਹੀਂ ਹੈ। ਜਸਵਾਲ ਸਾਹਿਬ ਥੈਂਕ ਯੂ, ਮੇਰੀ ਪੀੜਾ ਦੱਸਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
3: ਨੋਨੀਆ ਜੀ ਦੀ ਸਹੇਲੀ ਜਿਹੜੀ ਸਾਈਕਲ ਤੋਂ ਗਿਰ ਗਈ ਸੀ ਮੱਝ ਚ।
1: ਟ੍ਰੈਜਡੀ
3: ਕ੍ਰਿਸ਼ਨਾ ਜੀ ਨੋਨੀਆ ਜੀ ਨੂੰ ਡਿੱਗੇ ਪਏ। ਨੋਨੀਆ ਜੀ ਨਾਲ ਹੀ ਸੀ ਨਾ ਸਾਈਕਲ ਤੇ, ਤੇ ਨੋਨੀਆ ਜੀ ਵੀ ਗਿਰੇ ਪਏ ਥੱਲੇ ਤੇ ਕੋਲ ਦੀ ਲਾਲ ਜੀ ਲੰਘੇ ਤੇ ਨੋਨੀਆ ਜੀ ਕਹਿੰਦੇ ਭਾਈ ਮਦਦ ਦੀ ਕਰਦੇ ਥੋੜੀ ਜੀ। ਲਾਲ ਜੀ ਨੇ ਹੱਥ ਵਧਾਇਆ ਚੱਕਣ ਲਈ, ਕਹਿੰਦੇ 5,000 ਰੁਪਇਆ ਚਾਹੀਦਾ।
2: ਬਈ ਦੇਖੋ ਮੈਨੂੰ ਛੋਟੇ ਹੁੰਦੇ ਤੋਂ ਪਤਾ ਸੀ ਬਾਪ ਬੜਾ ਨਾ ਭਈਆ ਸਭਸੇ ਬੜਾ ਰੁਪਇਆ।
1: ਵੈਰੀ
2: ਨਾਈਸ ਜਸਵਾਲ ਸਾਹਿਬ ਜੀ, ਹੈਵ ਅ ਵੈਰੀ ਨਾਈਸ ਡੇ।
1: ਵੈਰੀ ਨਾਈਸ,
2: ਥੈਂਕ ਯੂ ਜੀ,
1: ਥੈਂਕ ਯੂ ਬਹੁਤ ਬਹੁਤ।

ਧੰਨਵਾਦ ਤੇ ਆਪਾਂ ਛੇਤੀ ਛੇਤੀ ਫਿਰ ਮੈਸੇਜਸ ਲੈਂਦੇ ਹਾਂ ਤੇ ਬ੍ਰੇਕ ਵੱਲ ਨੂੰ ਵੱਧਦੇ ਹਾਂ ਠੀਕ ਹੈ ਜੀ ਤੇ ਹੋਰ ਆਪਾਂ ਕਾਲਸ ਨਹੀਂ ਲੈ ਪਾਵਾਂਗੇ ਹੁਣ ਮੈਸੇਜਸ ਵੱਲ ਆਪਾਂ ਧਿਆਨ ਕਰਦੇ ਹਾਂ ਤੇ ਜੀ ਪਹਿਲਾ ਮੈਸੇਜ ਸਾਨੂੰ ਨਵੀਂ ਕੰਬੋਜ ਜੀ ਭੇਜਦੇ ਨੇ ਕਿ ਸੈਮੀ ਸਾਹ ਭਾਬੀ ਜੀ ਨੂੰ ਆ ਪੱਗ ਦਾ ਲੜ ਫੜੀ ਪੂਣੀ ਕਰਨੀ ਆ ਭਾਬੀ ਜੀ ਮੈਂ ਨਹੀਂ ਫੜਦੀ ਕੋਈ ਲੜ ਲੁੜ ਫਿਰ ਇੱਕ ਵਾਰ ਤੇਰਾ ਲੜ ਫੜਿਆ ਸੀ ਹੁਣ ਤੱਕ ਪਛਤਾ ਰਹੀ ਹਾਂ ਓ ਯਾਰ ਸੈਮੀ ਭਾਜੀ ਪਟੀਸ਼ਨ ਫਾਈਲ ਕਰੋ ਯਾਰ ਗਲਤ ਹੋ ਰਿਹਾ ਜੋ ਹੋ ਰਿਹਾ I am not liking it. Parminder Sekho ji, Sat Shri Akal page de ne. 144 ji, kende ne ji, SSA bhaji, aaj mere husband Pritpal Gill da birthday hai. Please wish kar do ji. Bilkul ji, bilkul. Happy birthday ji.

0: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ। ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
1: 1674 AM ਜੀ। ਵਿਦਾ ਲਈਏ
0: ਨਾ, ਮੈਂ ਤਾਂ ਲੈਣੀ ਵਿਦਾ।
1: ਨਹੀਂ ਨਹੀਂ, ਮਤਲਬ
0: ਮੈਂ ਕਿੰਨੀ ਵਾਰੀ ਵਿਦਾ ਹੋਈ ਜਾਵਾਂ ਯਾਰ।
1: ਦੇਖਿਆ ਫਿਰ ਉਹੀ ਚੱਕਰ ਹੋ ਗਿਆ, ਉਹੀ ਪੰਗਾ ਪੈ ਗਿਆ। ਆਈ ਮੀਨ ਲੈਟਸ ਗੋ ਟੂ ਅਨਦਰ ਸੈਗਮੈਂਟ।
0: ਓਕੇ,
1: ਅਨਦਰ ਸੈਗਮੈਂਟ। ਯਾ, ਸੋ ਆਪਾਂ ਛੇਤੀ ਆਨੇ ਜੀ ਤੁਹਾਡੇ ਨਾਲ ਅਗਲੇ ਸੈਗਮੈਂਟ ਤੇ, ਤੇ ਤਦ ਤੱਕ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: ਨਾਓ ਲੈਟਸ ਗੈਟ

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery.
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਰਾਜਾ ਨਹੀਂ ਬੰਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 AM ਤੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 7 ਅਗਸਤ 2026 ਸ਼ੁੱਕਰਵਾਰ ਦਾ ਦਿਨ ਹੈ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਦੀ ਸੁਗਬੁਗਾਹਟ ਮੀਡੀਆ ਦੇ ਵਿੱਚ ਤਾਂ ਸਾਹਮਣੇ ਨਹੀਂ ਆਈ ਹੈ, ਔਰ ਨੇਤਾਵਾਂ ਨੂੰ ਵੀ ਪਤਾ ਹੈ ਕਿ ਆਪਸ 'ਚ ਕੀ ਗੱਲ ਹੋ ਰਹੀ ਹੈ। ਖੈਰ, ਉਸ ਦੇ ਨਾਲ ਜੁੜੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਸੈਂਟਰਲ ਯਮਨ ਦੇ ਵਿੱਚ ਹੁਤੀ ਵਿਦਰੋਹੀਆਂ ਦੀ ਤਰਫ ਤੋਂ ਫੌਜੀ ਕੈਂਪਾਂ ਦੇ ਉੱਤੇ ਕੀਤੇ ਗਏ ਹਮਲਿਆਂ 'ਚ ਯਮਨ ਦੀ ਸਰਕਾਰੀ ਫੌਜ਼ ਦੇ ਘੱਟੋ ਘੱਟ 30 ਜਵਾਨ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲੀਆ ਸਾਲਾਂ ਦੇ ਵਿੱਚ ਦੋਹਾਂ ਧਿਰਾਂ ਦੇ ਦਰਮਿਆਨ ਹੋਈ ਇਹ ਲੜਾਈ ਦਾ ਸਭ ਤੋਂ ਘਾਤਕ ਦਿਨ ਦੱਸਿਆ ਗਿਆ। ਯਮਨ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਮਾਰੀਬ ਅਤੇ ਹਦਰਾਮੌਤ ਸੂਬਿਆਂ ਦੇ ਵਿੱਚ ਫੌਜੀ ਕੈਂਪਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ, ਡਰੋਨਸ ਦੇ ਨਾਲ ਹਮਲਾ ਕੀਤਾ ਜਾਂਦਾ। ਇਹਨਾਂ ਹਮਲਿਆਂ ਦੇ ਵਿੱਚ ਕਈ ਫੌਜੀਆਂ ਦੀ ਮੌਤ ਮੌਕੇ 'ਤੇ ਹੀ ਹੋਈ ਦੱਸੀ ਗਈ, ਕਈ ਜ਼ਖਮੀ ਹੋ ਗਏ। ਮੰਤਰਾਲੇ ਨੇ ਮ੍ਰਿਤਕਾਂ ਦੀ ਸਟੀਕ ਗਿਣਤੀ ਸਪਸ਼ਟ ਨਹੀਂ ਕੀਤੀ, ਪਰ ਰੱਖਿਆ ਮੰਤਰਾਲੇ ਨੇ ਇਹਨਾਂ ਹਮਲਿਆਂ ਨੂੰ ਧੋਖਾਧੜੀ ਦੱਸਿਆ। ਕਿਹਾ ਕਿ ਇਸ ਕਿਸਮ ਦੀ ਹਮਲਾਵਰ ਕਾਰਵਾਈ ਦਾ ਉਹ ਸਹੀ ਸਮਾਂ ਆਉਣ ਦੇ ਉੱਤੇ ਸਹੀ ਥਾਂ ਦੇ ਉੱਤੇ ਜਵਾਬ ਵੀ ਦੇਣਗੇ। ਉੱਤਰ ਪੱਛਮੀ ਯਮਨ ਦੇ ਵੱਡੇ ਹਿੱਸੇ ਦੇ ਉੱਤੇ ਕੰਟਰੋਲ ਰੱਖਣ ਵਾਲੇ ਅਤੇ ਈਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੀ ਇਹ ਜਮਾਤ, ਜਿਸ ਨੂੰ ਹੂਤੀ ਵਿਦਰੋਹੀ ਕਿਹਾ ਜਾਂਦਾ ਹੈ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਸਾਊਦੀ ਫੌਜੀ ਜਮਾਵੜਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਕਿ ਕਥਿਤ ਤੌਰ ਦੇ ਉੱਤੇ ਫੌਜੀ ਮੁਹਿੰਮ ਦੀ ਤਿਆਰੀ ਕਰ ਰਹੇ ਸੀ, ਔਰ ਉਹਨਾਂ ਦੇ ਖਿਲਾਫ ਹੀ ਇਹ ਮੁਹਿੰਮ ਹੋਰ ਨਿਬੜਨੀ ਸੀ। ਯਮਨ ਦੇ ਗ੍ਰਹਿ ਯੁੱਧ ਦੇ ਦਰਮਿਆਨ ਸਾਊਦੀ ਅਰਬ ਦੀ ਅਗਵਾਈ ਵਾਲਾ ਗੱਠਜੋੜ, ਜਿਹੜਾ ਕਿ ਸਰਕਾਰੀ ਫੌਜ ਦੀ ਹਮਾਇਤ ਕਰਦਾ, ਉਹਨਾਂ ਦੇ ਨਾਲ ਅਕਸਰ ਹੁਤੀਆਂ ਦੀ ਭੇਡ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ। ਇੱਕ ਅਲੱਗ ਹਮਲੇ ਦੇ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਕਿ ਸਾਊਦੀ ਅਰਬ ਦੇ ਨਜ਼ਰਾਨ ਖੇਤਰ ਦੇ ਵਿੱਚ 11 ਨਾਗਰਿਕ ਜ਼ਖਮੀ ਵੀ ਹੋਏ ਨੇ। ਇਹ ਵੀ ਹਮਲਾ ਹੂਤੀ ਵਿਦਰੋਹੀਆਂ ਦੀ ਤਰਫ ਤੋਂ ਕੀਤਾ ਗਿਆ ਸੀ। ਉਹਦੇ ਦੂਸਰੇ ਪਾਸੇ ਇੱਕ ਖਬਰ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਦੀ ਸ਼ਾਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਫੋਨ 'ਤੇ ਗੱਲਬਾਤ ਕਰਦੇ ਨੇ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲਬਾਤ ਜਿਵੇਂ ਹੁੰਦੀ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਪਹੁੰਚ ਚੁੱਕੇ ਨੇ। ਦੇਰ ਰਾਤ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਗਾਨ ਵੀ ਸਾਊਦੀ ਅਰਬ ਪਹੁੰਚ ਰਹੇ ਨੇ, ਪਰ ਪੱਛਮ ਏਸ਼ੀਆ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦਾ ਰੁੱਖ ਬਿਲਕੁਲ ਅੱਡ ਅੱਡ ਹੈ। ਭਾਰਤ ਇਜ਼ਰਾਈਲ ਦਾ ਦੋਸਤ ਹੈ, ਜਦਕਿ ਪਾਕਿਸਤਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰੀ ਨਹੀਂ ਕਰਦਾ। ਤੁਰਕੀ ਦੇ ਨਾਲ ਨਾਲ ਪਾਕਿਸਤਾਨ ਦੀ ਦੋਸਤੀ ਨੂੰ ਵੀ ਭਾਰਤ ਦੇ ਹੱਕ ਦੇ ਵਿੱਚ ਨਹੀਂ ਦੇਖਿਆ ਜਾਂਦਾ। ਸਾਊਦੀ ਅਰਬ ਅਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਹੈ। ਇਹ ਡਿਫੈਂਸ ਪੈਕਟ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਇੱਕ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਦੂਜੇ ਦੇਸ਼ ਦੇ ਖਿਲਾਫ ਹਮਲਾ ਮੰਨਿਆ ਜਾਏਗਾ, ਇੱਕ ਕਿਸਮ ਦਾ ਨੇਟੋ ਵਰਗਾ ਸਮਝੌਤਾ। ਇਸ ਪੈਕਟ ਦੇ ਵਿੱਚ ਹੁਣ ਤੁਰਕੀ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ, ਔਰ ਸਾਊਦੀ ਅਰਬ ਦੇ ਵਿੱਚ ਇਹ ਗੱਲਬਾਤ ਹੋਣੀ ਹੈ, ਔਰ ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਵੀ ਹੈ। ਪਾਕਿਸਤਾਨ ਦੇ ਕੋਲ ਪਰਮਾਣੂ ਤਾਕਤ ਹੈ, ਬਲੈਸਟਿਕ ਮਿਜ਼ਾਈਲਾਂ ਨੇ ਅਤੇ ਮਨੁੱਖੀ ਸੰਸਾਧਨ ਨੇ, ਜਦਕਿ ਤੁਰਕੀ ਦੇ ਕੋਲ ਫੌਜ ਦਾ ਤਜਰਬਾ ਹੈ ਅਤੇ ਉਹਨਾਂ ਨੇ ਇੱਕ ਰੱਖਿਆ ਉਦਯੋਗ ਨੂੰ ਵਿਕਸਿਤ ਵੀ ਕੀਤਾ ਹੋਇਆ ਹੈ, ਨੇਟੋ ਦਾ ਇੱਕ ਮੈਂਬਰ ਵੀ ਹੈ। ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦੋਗਾਨ ਅੱਜ ਸਾਊਦੀ ਅਰਬ ਪਹੁੰਚ ਰਹੇ ਨੇ ਅਤੇ ਉੱਥੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ। ਦੱਸ ਦਈਏ ਕਿ ਸ਼ਾਹਬਾਜ਼ ਸ਼ਰੀਫ ਵੀਰਵਾਰ ਦੇ ਦਿਨ ਹੀ ਸਾਊਦੀ ਅਰਬ ਪਹੁੰਚ ਚੁੱਕੇ ਸੀ। ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਤਿੰਨੇ ਖੇਤਰੀ ਤਾਕਤਾਂ ਦੇ ਦਰਮਿਆਨ ਸਹਿਯੋਗ ਵਧਾਏ ਜਾਣ ਨੂੰ ਲੈ ਕੇ ਲਗਾਤਾਰ ਤਿੰਨਾਂ ਦੇਸ਼ਾਂ ਦੇ ਮੀਡੀਆ ਦੀ ਤਰਫ ਤੋਂ ਚਰਚਾ ਕੀਤੀ ਜਾ ਰਹੀ। ਤੁਰਕੀ ਦੇ ਰਾਸ਼ਟਰਪਤੀ ਦੇ ਜਿਹੜੇ ਕਮਿਊਨੀਕੇਸ਼ਨ ਦੇ ਪ੍ਰਮੁੱਖ ਨੇ ਬਹਾਰਨ ਦੀ ਦੌਰਾਨ, ਉਹਨਾਂ ਨੇ ਵੀਰਵਾਰ ਦੇ ਦਿਨ ਦੱਸਿਆ ਸੀ ਕਿ ਇਸ ਇੱਕ ਦਿਨਾਂ ਦੌਰੇ ਦੇ ਵਿੱਚ ਅਰਦੋਗਾਨ, ਮੁਹੰਮਦ ਬਿਨ ਸਲਮਾਨ ਅਤੇ ਸ਼ਾਹਬਾਜ਼ ਸ਼ਰੀਫ ਦੋਹਾਂ ਦੇ ਨਾਲ ਤ੍ਰਿਕੋਣੀ ਗੱਲਬਾਤ ਦੇ ਵਿੱਚ ਬੈਠਣਗੇ, ਔਰ ਅਰਦੋਗਾਨ 7 ਅਗਸਤ 2026 ਨੂੰ ਇੱਕ ਦਿਨ ਦੇ ਲਈ ਇਹ ਸਾਊਦੀ ਅਰਬ ਦੀ ਯਾਤਰਾ ਹੀ ਕਰ ਰਹੇ ਨੇ। ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ, ਪਰ ਇਹ ਕਾਫੀ ਅਹਿਮ ਹੋ ਜਾਂਦਾ ਹੈ, ਮੰਨਿਆ ਜਾ ਰਿਹਾ ਹੈ। ਇਸ ਦਰਮਿਆਨ ਹਾਲਾਂਕਿ ਅੰਕਾਰਾ ਯਾਨੀ ਕਿ ਤੁਰਕੀ ਦੀ ਰਾਜਧਾਨੀ ਸ਼ਹਿਰ ਦੀ ਤਰਫ ਤੋਂ, ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਵੀ ਹੈ, ਰਾਸ਼ਟਰਪਤੀ ਦਾ ਨਿਵਾਸ ਸਥਾਨ ਹੈ ਤੁਰਕੀ ਦੇ, ਉਹਨਾਂ ਦੀ ਤਰਫ ਤੋਂ ਇਸ ਦਾ ਕੋਈ ਫਾਰਮਲ ਏਜੰਡਾ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈ। ਕਤਰ ਦੀ ਤਰਫ ਤੋਂ ਵੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਫੌਜੀ ਗੱਠਜੋੜ ਦਾ ਐਲਾਨ ਜਲਦੀ ਕਰ ਸਕਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਇਸ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਨੇਟੋ ਮੈਂਬਰਾਂ ਦੇ ਵਿੱਚ ਤੁਰਕੀ ਅਤੇ ਪਰਮਾਣੂ ਤਾਕਤ ਦੇ ਨਾਲ ਭਰਪੂਰ ਪਾਕਿਸਤਾਨ ਉਹਨਾਂ 14 ਦੇਸ਼ਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਇੱਕ ਸੰਗਠਨ ਦਾ ਪਹਿਲਾਂ ਵੀ ਹਮਾਇਤ ਕੀਤਾ ਸੀ। ਸਾਊਦੀ ਅਰਬ ਪਹਿਲਾਂ ਵੀ ਅਲੱਗ ਅਲੱਗ ਕਿਸਮ ਦੇ ਗੱਠਜੋੜ ਤਿਆਰ ਕਰਦਾ ਰਿਹਾ। ਅਜੇ ਇਹਦੇ ਵਿੱਚ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਜਿਹੜੇ ਤਿੰਨੇ ਹੀ ਇਜ਼ਰਾਈਲ ਦੇ ਹੱਕ ਦੀ ਗੱਲ ਕਦੇ ਨਹੀਂ ਕਰਦੇ, ਇਸ ਕਰਕੇ ਇਜ਼ਰਾਈਲ ਦੇ ਲਈ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ। ਭਾਰਤ ਦੇ ਲਈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਹੀ। ਖੈਰ, ਅਮਰੀਕਾ ਵੀ ਇਸ ਸਮਝੌਤੇ ਨੂੰ ਸਿਰੇ ਚੜ੍ਹਦਾ ਦੇਖਣਾ ਚਾਹੁੰਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹਾਲੇ ਕੋਈ ਵਿਚਾਰ ਸਾਹਮਣੇ ਨਹੀਂ ਆਏ ਨੇ। ਕੌਮਾਂਤਰੀ ਖਿੱਤੇ ਦੇ ਵਿੱਚੋਂ ਜੁੜੀਆਂ ਦੂਜੀਆਂ ਖਬਰਾਂ, ਜਿੱਥੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਇੱਕ ਇਤਿਹਾਸਕ ਮੁਕੱਦਮੇ ਦੇ ਵਿੱਚ ਹਾਰ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਨੂੰ ਹੁਣ ਵੱਡਾ ਝਟਕਾ ਲੱਗਿਆ। ਅਦਾਲਤ ਨੇ ਕੰਪਨੀ ਨੂੰ $567 million ਖਰਚ ਕਰਕੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਦੇ ਨਾਲ ਜੁੜੇ ਹੋਏ ਉਪਾਅ ਲਾਗੂ ਕਰਨ ਦਾ ਹੁਕਮ ਦਿੱਤਾ। ਇਹ ਰਕਮ ਅਲੱਗ ਅਲੱਗ ਮੈਡੀਕਲ ਸੇਵਾਵਾਂ, ਜਾਗਰੂਕਤਾ ਪ੍ਰੋਗਰਾਮਾਂ, ਆਨਲਾਈਨ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉੱਤੇ ਖਰਚ ਕੀਤੀ ਜਾਏਗੀ। ਅਦਾਲਤ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆ ਦੇ ਵਿੱਚ ਬੱਚਿਆਂ ਅਤੇ ਨਾਬਾਲਗਾਂ ਦੀ ਸੁਰੱਖਿਆ ਕੇਵਲ ਪਰਿਵਾਰਾਂ ਦੀ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਹੈ। ਨਿਊ ਮੈਕਸੀਕੋ ਦੀ ਅਦਾਲਤ ਨੇ ਵੀਰਵਾਰ ਦੇਰ ਰਾਤ ਦਿੱਤੇ ਆਪਣੇ ਫੈਸਲੇ 'ਚ ਮੇਟਾ ਨੂੰ $567 million ਖਰਚ ਕਰਨ ਦਾ ਇਹ ਨਿਰਦੇਸ਼ ਦਿੰਦਿਆਂ ਹੋਇਆ ਕਿਹਾ ਕਿ ਇਸ ਦਾ ਵੱਡਾ ਹਿੱਸਾ ਤਾਂ ਮੈਂਟਲ ਹੈਲਥ ਦੇ ਲਈ ਖਰਚ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ $420 million ਅਲੱਗ ਅਲੱਗ ਉਪਚਾਰ ਸੇਵਾਵਾਂ ਔਰ ਅਲੱਗ ਅਲੱਗ ਸਰਵਿਸਿਜ਼ ਦੇ ਉੱਤੇ ਖਰਚ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਸ਼ਾਮਲ ਹੋਵੇ, ਰੋਕਥਾਮ ਦੇ ਪ੍ਰੋਗਰਾਮ ਸ਼ਾਮਲ ਹੋਣ, ਸਕਰੀਨਿੰਗ ਸੇਵਾਵਾਂ ਸ਼ਾਮਲ ਹੋਣ ਔਰ ਅਲੱਗ ਅਲੱਗ ਸੁਰੱਖਿਆ ਦੇ ਉਪਾਅ ਜਿਹੜੇ ਨੇ ਉਹ ਅਗਲੇ 5 ਸਾਲਾਂ ਦੇ ਵਿੱਚ ਤੈਅ ਕਰ ਲਏ ਜਾਣ ਕਿ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹ ਕਿਸ ਤਰੀਕੇ ਦੇ ਨਾਲ ਨੌਜਵਾਨ ਬੱਚਿਆਂ ਨੂੰ, ਨਾਬਾਲਗਾਂ ਨੂੰ ਸੁਰੱਖਿਅਤ ਰੱਖਣਗੀਆਂ। ਇਹ ਮਾਮਲਾ ਪਹਿਲਾਂ ਵੀ ਮੈਟਾ ਦੇ ਲਈ ਵੱਡਾ ਝਟਕਾ ਸਾਬਤ ਹੋ ਚੁੱਕਿਆ। ਮੁਕੱਦਮੇ ਦੇ ਪਹਿਲੇ ਗੇੜ ਦੇ ਵਿੱਚ ਜੂਰੀ ਨੇ ਕੰਪਨੀ ਦੇ ਉੱਤੇ $375 million ਦਾ ਸਿਵਲ ਜੁਰਮਾਨਾ ਵੀ ਲਗਾਇਆ ਸੀ। ਜੂਰੀ ਦਾ ਮੰਨਣਾ ਹੈ ਕਿ ਮੈਟਾ ਨੂੰ ਬੱਚਿਆਂ ਅਤੇ ਨਾਬਾਲਗਾਂ ਦੀ ਮਾਨਸਿਕ ਸਿਹਤ ਦੇ ਉੱਤੇ ਪੈ ਰਹੇ ਨਕਾਰਾਤਮਕ ਪ੍ਰਭਾਵ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ। ਬਾਵਜੂਦ ਇਸ ਦੇ ਕੰਪਨੀ ਨੇ ਉਸ ਕਿਸਮ ਦੇ ਨਾਲ ਆਪਣੇ ਆਪਰੇਸ਼ਨ ਜਾਰੀ ਰੱਖੇ ਇਹਨਾਂ ਨੂੰ ਰੋਕਣ ਦੀ ਬਜਾਏ। ਨਾਲ ਹੀ ਇਹ ਵੀ ਦੋਸ਼ ਮੜਿਆ ਕਿ ਕੰਪਨੀ ਨੇ ਆਪਣੇ ਪਲੇਟਫਾਰਮ ਦੇ ਉੱਤੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਹੋਏ ਜ਼ੋਖਮਾਂ ਦੇ ਬਾਰੇ ਕੋਈ ਵੀ ਜਾਣਕਾਰੀ ਕਦੇ ਵੀ ਜਨਤਕ ਨਹੀਂ ਕੀਤੀ। ਮਾਫ ਕਰਨਾ, ਉੱਧਰ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਵੀ ਟੈਕ ਕੰਪਨੀ ਦੇ ਨਾਲ ਜੁੜੀ, ਜਿੱਥੋਂ ਟੈਕਨੋਲੋਜੀ ਕੰਪਨੀ ਗੂਗਲ ਸਾਲ 2026 'ਚ ਭਾਰਤ ਦੀ ਸਭ ਤੋਂ ਆਕਰਸ਼ਕ ਇੰਪਲੋਇਰ ਬ੍ਰਾਂਡ ਬਣ ਕੇ ਉਭਰੀ ਹੈ। ਰੈਡਸਟੈਂਡ ਇੰਪਲੋਇਰ ਬ੍ਰਾਂਡ ਰਿਸਰਚ ਯਾਨੀ REBR 2026 ਦੀ ਰਿਪੋਰਟ ਦੇ ਮੁਤਾਬਕ ਟਾਟਾ ਸਮੂਹ ਦੂਸਰੇ ਅਤੇ ਐਮਾਜ਼ਨ ਨੌਕਰੀਆਂ ਦੇਣ ਦੇ ਮਾਮਲੇ 'ਚ ਭਾਰਤ ਦੇ ਅੰਦਰ ਤੀਸਰੇ ਸਥਾਨ 'ਤੇ ਰਿਹਾ। ਟੌਪ 10 ਕੰਪਨੀਆਂ ਦੇ ਵਿੱਚ ਸੈਮਸੰਗ ਇੰਡੀਆ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ITC ਗਰੁੱਪ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ ਅਤੇ ਡੈੱਲ ਟੈਕਨੋਲੋਜੀਜ਼ ਵੀ ਸ਼ਾਮਲ ਨੇ। ਰਿਪੋਰਟ 34 ਦੇਸ਼ਾਂ ਦੇ 2.25 ਲੱਖ ਤੋਂ ਵੱਧ ਭਾਈਵਾਲ ਅਤੇ ਭਾਰਤ ਦੇ ਕਰੀਬ 3500 ਕਰਮਚਾਰੀਆਂ ਦੀ ਰਾਏ ਦੇ ਉੱਤੇ ਆਧਾਰਿਤ ਹੈ। ਸਰਵੇਖਣ ਦੇ ਮੁਤਾਬਕ ਭਾਰਤ ਦੇ ਵਿੱਚ 46% ਕਰਮਚਾਰੀ ਅਗਲੇ 6 ਮਹੀਨਿਆਂ 'ਚ ਨੌਕਰੀ ਬਦਲਣ ਦੀ ਯੋਜਨਾ ਵੀ ਬਣਾ ਰਹੇ ਨੇ, ਜਦਕਿ 32% ਲੋਕਾਂ ਨੇ ਪਿਛਲੇ 6 ਮਹੀਨਿਆਂ 'ਚ ਨੌਕਰੀ ਪਹਿਲਾਂ ਹੀ ਬਦਲ ਲਈ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਮ ਅਤੇ ਨਿੱਜੀ ਜੀਵਨ ਦੇ ਵਿਚਕਾਰ ਸੰਤੁਲਨ ਯਾਨੀ ਵਰਕ ਲਾਈਫ ਬੈਲੈਂਸ, ਬਰਾਬਰੀ ਦੇ ਮੌਕੇ, ਕਰੀਅਰ ਦੇ ਵਿੱਚ ਤਰੱਕੀ, ਆਕਰਸ਼ਕ ਤਨਖਾਹਾਂ ਅਤੇ ਕੰਪਨੀ ਦੀ ਤਰਫ ਤੋਂ ਦਿੱਤੇ ਜਾਂਦੇ ਲਾਭ ਜਿਹੜੇ ਨੇ ਉਹ ਕਿਸੇ ਵੀ ਇੰਪਲੋਇਰ ਨੂੰ ਚੁਣਨ ਦੇ ਲਈ ਜਿਹੜੇ ਕੁਝ ਨੁਕਤੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਵਧੀਆ ਜਿਹੜੀਆਂ ਕੰਪਨੀਆਂ ਇੱਕ ਕਰਮਚਾਰੀ ਦੇ ਲਿਹਾਜ਼ ਦੇ ਨਾਲ ਮੰਨੀਆਂ ਜਾ ਸਕਦੀਆਂ ਨੇ। ਉੱਥੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਬਹੁਚਰਚਿਤ ਅਤੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਬੋਫਰੋਸ ਰਿਸ਼ਵਤ ਕਾਂਡ ਦੇ ਵਿੱਚ ਲੰਮੀ ਪਈ ਆਖਰੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। ਇਸ ਦੇ ਨਾਲ ਹੁਣ ਕਰੀਬ 40 ਸਾਲ ਇਸ ਮੁਕੱਦਮੇ ਨੂੰ ਕਾਨੂੰਨੀ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਵੀ ਅੰਤ ਕਰ ਦਿੱਤਾ ਗਿਆ, ਇਸ ਨੂੰ ਖਤਮ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਜਸਟਿਸ JB ਪਾਰਦੀਵਾਲਾ, ਜਸਟਿਸ KK ਵਿਨੋਦ ਚੰਦਰਨ ਦੀ ਬੈਂਚ ਨੇ ਵਕੀਲ RK ਅਗਰਵਾਲ ਦੀ ਉਸ ਅਪੀਲ ਦੇ ਉੱਤੇ ਅੱਗੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਸਾਲ 2005 ਦੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2005 'ਚ ਦਿੱਲੀ ਹਾਈਕੋਰਟ ਨੇ ਹਿੰਦੂਜਾ ਭਰਾਵਾਂ ਨੂੰ ਅਤੇ ਸਵੀਡਨ ਦੀ ਹਥਿਆਰ ਨਿਰਮਾਤਾ ਕੰਪਨੀ AB ਬੋਫਰੋਸ ਦੇ ਵਿਰੁੱਧ ਅਪਰਾਧਕ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਯਾਨੀ CBI ਦੀ ਜਾਂਚ ਨੂੰ ਲੈ ਕੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਾਂਚ ਦੇ ਉੱਤੇ ਸਰਕਾਰੀ ਖਜ਼ਾਨੇ 'ਚ ਲਗਭਗ 250 ਕਰੋੜ ਰੁਪਏ ਖਰਚ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਨਵੰਬਰ 2018 'ਚ ਵੀ ਸੁਪਰੀਮ ਕੋਰਟ ਨੇ CBI ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਜਾਂਚ ਏਜੰਸੀ 4,522 ਦਿਨਾਂ ਦੇ ਵਿੱਚ ਦੇਰੀ ਦੇ ਨਾਲ ਅਪੀਲ ਦਾਇਰ ਕਰਨ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਪੇਸ਼ ਨਹੀਂ ਕਰ ਸਕੀ। ਅਜਿਹੀ ਜਾਂਚ ਦਾ ਕੀ ਫਾਇਦਾ ਜਿਹੜੀ ਹਜ਼ਾਰਾਂ ਦਿਨ ਲੈ ਲਵੇ, ਕਈ ਕਈ ਸਾਲ ਤੱਕ ਜਾਂਚ ਚੱਲਦੀ ਰਹੇ ਔਰ ਕਰੋੜਾਂ ਡਾਲਰ ਕਰੋੜਾਂ ਰੁਪਏ ਜਿਹੜੇ ਨੇ ਭਾਰਤ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚ ਕੀਤੇ ਜਾਣ ਸਿਰਫ ਇੱਕ ਜਾਂਚ ਏਜੰਸੀ ਦੀ ਜਾਂਚ ਨੂੰ ਚਲਾਉਣ ਦੇ ਲਈ, ਉਹ ਵੀ 40 ਸਾਲ ਪੁਰਾਣੇ ਮਾਮਲੇ ਦੇ ਵਿੱਚ। 1,437 ਕਰੋੜ ਰੁਪਏ ਦਾ ਸਮਝੌਤਾ 24 ਮਾਰਚ 1986 ਨੂੰ ਭਾਰਤ ਸਰਕਾਰ ਨੇ ਸਵੀਡਨ ਦੀ ਕੰਪਨੀ ਏਬੀ ਬੋਫਰੋਸ ਦੇ ਨਾਲ ਕੀਤਾ ਸੀ ਤਾਂ ਕਿ ਭਾਰਤੀ ਫੌਜ ਦੇ ਲਈ 400 ਦੇ ਕਰੀਬ ਹੋਵਿਜ਼ਰ ਤੋਪਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਣ। ਰਿਸ਼ਵਤ ਦੇ ਦਾਅਵੇ ਇਹ ਸੀ ਕਿ 1987 ਦੇ ਵਿੱਚ ਸਵੀਡਿਸ਼ ਰੇਡੀਓ ਦੇ ਮੁਤਾਬਕ ਇਸ ਸਮਝੌਤੇ ਨੂੰ ਦਬਾਉਣ ਦੇ ਲਈ ਭਾਰਤੀ ਨੇਤਾਵਾਂ ਅਤੇ ਰੱਖਿਆ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਮਿਸ਼ਨ ਇੱਕ ਤਰ੍ਹਾਂ ਦੀ ਰਿਸ਼ਵਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਗਿਆ ਸੀ। ਸੀ ਬੀ ਆਈ ਨੇ ਜਨਵਰੀ 1990 'ਚ ਮਾਮਲਾ ਦਰਜ ਕਰਕੇ ਬੋਫਰੋਸ ਦੇ ਸਾਬਕਾ ਪ੍ਰਧਾਨ ਮਾਰਟਿਨ ਆਡਬੋ ਅਤੇ ਵਿਨ ਚੱਡਾ ਹਿੰਦੂਜਾ ਭਰਾਵਾਂ ਅਤੇ ਇਟਾਲੀਅਨ ਕਾਰੋਬਾਰੀ ਓਤਾਵੀਆ ਕਵਾਚੋਰੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸਮੇਂ ਦੇ ਨਾਲ ਕਈ ਦੋਸ਼ੀ ਜਾਂ ਤਾਂ ਅਦਾਲਤ ਵੱਲੋਂ ਬਰੀ ਹੋ ਗਏ ਜਾਂ ਫਿਰ ਜਾਂਚ ਦੇ ਦੌਰਾਨ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਸਾਲ 2011 'ਚ ਅਦਾਲਤ ਨੇ ਮੁੱਖ ਮੁਲਜ਼ਮਾਂ 'ਚੋਂ ਇੱਕ ਓਤਾਵੀਓ ਕਵਾਤੋਚੀ ਨੂੰ ਰਾਹਤ ਵੀ ਦੇ ਦਿੱਤੀ ਸੀ। ਹੁਣ ਸੁਪਰੀਮ ਕੋਰਟ ਵੱਲੋਂ ਇਸ ਆਖਰੀ ਲੰਬਿਤ ਪਈ ਅਪੀਲ ਨੂੰ ਵੀ ਖਾਰਜ ਕੀਤੇ ਜਾਣ ਤੋਂ ਬਾਅਦ ਬੋਫਰੋਸ ਘੁਟਾਲੇ ਦੇ ਨਾਲ ਜੁੜੀਆਂ ਸਾਰੀਆਂ ਨਿਆਇਕ ਕਾਰਵਾਈਆਂ ਦਾ ਰਸਮੀ ਤੌਰ 'ਤੇ ਭੋਗ ਪੈ ਗਿਆ ਹੈ। ਉੱਥੇ ਹੀ ਸਿਆਸਤ ਦੇ ਨਾਲ ਜੁੜੀ ਇੱਕ ਅਗਲੀ ਖਬਰ, ਜਿੱਥੇ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ JSSC ਅਤੇ JPSC ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਨੇਤਾ ਪਿਊਸ਼ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਰੱਦ ਕਰਨ, ਜਾਂਚ ਅਤੇ ਸੁਧਾਰ ਨੂੰ ਲੈ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਗੱਲਾਂ ਰਾਹੁਲ ਗਾਂਧੀ ਜੀ ਨੂੰ ਦੱਸੀਆਂ ਨੇ। ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਖੜ੍ਹੇ ਹਾਂ, ਅਸੀਂ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਮਨਾ ਲਵਾਂਗੇ ਅਤੇ ਅੱਗੇ ਚੱਲ ਕੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਾਰਟੀ ਦੇ ਕੋਲ 34 ਵਿਧਾਇਕ ਨੇ, ਕਾਂਗਰਸ ਦੇ ਕੋਲ 16 ਵਿਧਾਇਕ ਨੇ। ਕਾਂਗਰਸ ਨੇ ਆਪਣੀ ਹਮਾਇਤ ਦੇ ਨਾਲ ਹੇਮੰਤ ਸੋਰੇਨ ਦੀ ਸਰਕਾਰ ਝਾਰਖੰਡ ਦੇ ਵਿੱਚ ਚੱਲਦੀ ਰੱਖੀ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ RJD ਦੇ 4 ਵਿਧਾਇਕਾਂ ਦੀ ਹਮਾਇਤ ਵੀ ਝਾਰਖੰਡ ਮੁਕਤੀ ਮੋਰਚਾ ਯਾਨੀ ਹੇਮੰਤ ਸੋਰੇਨ ਦੀ ਪਾਰਟੀ ਨੂੰ ਹੈ। ਅਜਿਹੇ 'ਚ ਰਾਹੁਲ ਗਾਂਧੀ ਦਾ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲ ਕਰਨਾ ਅਤੇ ਉਹਨਾਂ ਨੂੰ ਭਰੋਸਾ ਦੇਣਾ ਸਿਆਸੀ ਤੌਰ ਦੇ ਉੱਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਇਸ ਦਰਮਿਆਨ ਰਾਂਚੀ ਦੇ ਵਿੱਚ JPSC ਅਤੇ JSSC ਦੇ ਪ੍ਰੀਖਿਆਰਥੀਆਂ ਦੀ ਤਰਫ ਤੋਂ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵਫ਼ਦ ਦਾ ਗਠਨ ਵੀ ਕਰ ਦਿੱਤਾ ਸੀ ਕੱਲ੍ਹ ਦੇ ਦਿਨ, ਔਰ ਇਸ ਦੀ ਖ਼ਬਰ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 2 ਜੁਲਾਈ ਨੂੰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੀ 14ਵੀਂ ਪ੍ਰੀਖਿਆ ਦੇ ਨਤੀਜੇ ਵੀ ਆਏ ਸੀ। ਕੁੱਲ 2,204 ਪ੍ਰੀਖਿਆਰਥੀਆਂ ਨੇ ਮੇਨਸ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕਰ ਲਿਆ। ਮੁੱਖ ਪ੍ਰੀਖਿਆ ਦੀ ਤਰੀਕ 18 ਤੋਂ 20 ਜੁਲਾਈ ਦੇ ਦਰਮਿਆਨ ਤੈਅ ਕੀਤੀ ਗਈ ਸੀ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਕੈਟੇਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਸੀ ਹੋਈ। ਇਸ ਦਰਮਿਆਨ ਇੱਕ ਪ੍ਰੀਖਿਆਰਥੀ ਨੇ ਕਥਿਤ ਤੌਰ 'ਤੇ OMR ਸ਼ੀਟ ਨੂੰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤਾ। ਕਥਿਤ ਤੌਰ ਦੇ ਉੱਤੇ ਉਹਨੇ ਸਿਰਫ 48 ਹੀ ਸਵਾਲ ਭਰੇ ਸੀ, ਪਰ ਫਿਰ ਵੀ ਉਸਦਾ ਮੇਨਸ ਪ੍ਰੀਖਿਆ ਦੇ ਲਈ ਚੋਣ ਹੋ ਗਿਆ। ਨਾਲ ਹੀ ਨਤੀਜੇ ਵੀ ਜਿਹੜੇ ਜਾਰੀ ਕੀਤੇ ਗਏ ਉਸ ਦੇ ਉੱਤੇ ਵੀ JPSC ਦੇ ਪ੍ਰਮੁੱਖ, ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਨਹੀਂ ਸੀ ਜੋ ਕਿ ਨਿਯਮ ਮੁਤਾਬਕ ਹੋਣੇ ਚਾਹੀਦੇ ਨੇ। ਇਹ ਸਾਰੀਆਂ ਗੜਬੜਾਂ ਜਦੋਂ ਸਾਹਮਣੇ ਆਈਆਂ, ਇਸ ਤੋਂ ਬਾਅਦ JPSC ਦੇ ਪੇਪਰ ਲੀਕ ਦੇ ਵੀ ਮਾਮਲੇ ਸਾਹਮਣੇ ਆਏ, ਸੀਟਾਂ ਵੇਚਣ ਦੇ ਵੀ ਦੋਸ਼ ਲੱਗੇ, ਅਤੇ ਫਿਰ CID ਤੋਂ ਜਾਂਚ ਕਰਵਾਈ ਗਈ ਜਿਸ ਦੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ, ਮਾਮਲੇ ਦੀ ਜਾਂਚ ED ਜਾਂ CBI ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਇਹਨਾਂ ਮੰਗਾਂ ਨੂੰ ਲੈ ਕੇ ਹੀ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਉੱਥੇ ਆਸਾਮ ਦੇ ਵਿੱਚ ਹੜ੍ਹ ਦੀ ਸਥਿਤੀ ਵੀਰਵਾਰ ਦੇ ਦਿਨ ਹੋਰ ਵੀ ਗੰਭੀਰ ਹੋ ਗਈ। ਇਸ ਦਰਮਿਆਨ ਹੜ੍ਹ ਦੇ ਕਾਰਨ 2 ਹੋਰ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਦੀ ਖਬਰ ਸਾਹਮਣੇ ਆਈ ਹੈ। ਹੁਣ ਤੱਕ 97 ਲੋਕਾਂ ਦੀ ਮੌਤ ਆਸਾਮ ਦੇ ਵਿੱਚ ਹੋ ਚੁੱਕੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,68,000 ਤੋਂ ਵੱਧ ਹੋ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰਤ ਬੁਲੇਟਿਨ ਦੇ ਵਿੱਚ ਦਿੱਤੀ ਗਈ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਗੋਲਾਘਾਟ ਅਤੇ ਉਦਲਗੜੀ ਜ਼ਿਲ੍ਹਿਆਂ ਦੇ ਵਿੱਚ 1-1 ਵਿਅਕਤੀ ਦੀ ਮੌਤ ਵੀ ਹੋਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਨੇ ਚੀਨ ਨੂੰ ਪੈਸੀਫਿਕ ਸਮੁੰਦਰੀ ਪਾਣੀਆਂ ਦੇ ਵਿੱਚ ਬਲੈਸਟਿਕ ਮਿਜ਼ਾਈਲ ਟੈਸਟ ਕਰੇ ਜਾਣ ਦੇ ਮਾਮਲੇ ਦੇ ਉੱਤੇ ਹੁਣ ਇੱਕ ਨੋਟਿਸ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਚੀਨ ਦੀ ਤਰਫ ਤੋਂ ਇਹ ਉਕਸਾਊ ਕਾਰਵਾਈ ਕੀਤੀ ਗਈ ਸੀ। 6 ਜੁਲਾਈ ਦੇ ਦਿਨ ਚੀਨ ਨੇ ਆਈਲੈਂਡ ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਟਾਪੂਆਂ ਦੇ ਕੋਲ ਇੱਕ ਬਲੈਸਟਿਕ ਮਿਜ਼ਾਈਲ ਫਾਇਰ ਕਰ ਦਿੱਤੀ ਸੀ। ਚੀਨ ਦਾ ਕਹਿਣਾ ਸੀ ਕਿ ਇੱਕ ਰੈਗੂਲਰ ਫੌਜੀ ਜਾਂ ਮਿਲਟਰੀ ਕਾਰਵਾਈ ਦਾ ਇੱਕ ਹਿੱਸਾ ਸੀ। ਮਿਜ਼ਾਈਲ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ, ਪਰ ਕਿਹਾ ਜਾ ਰਿਹਾ ਸੀ ਕਿ ਇਸ ਦੇ ਵਿੱਚ ਇੱਕ ਡਮੀ ਵਾਰ ਹੈਡ ਜੁੜਿਆ ਹੋਇਆ, ਯਾਨੀ ਕਿ ਆਮ ਤੌਰ ਦੇ ਉੱਤੇ ਮਿਜ਼ਾਈਲਾਂ ਦੇ ਵਿੱਚ ਗੋਲਾ ਬਾਰੂਦ ਭਰਿਆ ਜਾਂਦਾ, ਇਸ ਦੇ ਵਿੱਚ ਡਮੀ ਵਾਰ ਹੈਡ ਸੀ ਜਿਸ ਦੀ ਬਲੈਸਟਿਕ ਮਿਜ਼ਾਈਲ ਦਾ ਇਸਤੇਮਾਲ ਪਰਮਾਣੂ ਤਾਕਤ ਦੇ ਨਾਲ ਲੈਸ ਡਮੀ ਵਾਰ ਹੈਡ ਤੈਨਾਤ ਕਰਕੇ ਕੀਤਾ ਜਾ ਸਕਦਾ ਹੈ। ਅਜਿਹੇ ਦੇ ਵਿੱਚ ਇਹ ਹੋਰ ਵੀ ਵੱਧ ਖਤਰਾ ਬਣ ਜਾਂਦੀ ਸੀ। ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਟੁਵਾਲੂ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਯਾਨੀ EEZ ਦੇ ਕੋਲ ਜਾ ਕੇ ਡਿੱਗੀ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਾਪੂਆ ਨਿਊ ਗਿਨੀ ਦੇ ਨਾਲ ਰਲ ਕੇ ਅਤੇ ਹੋਰ ਕੁਝ ਦੂਜੇ ਮੁਲਕਾਂ ਜਿਨ੍ਹਾਂ 'ਚ ਫਿਲੀਪੀਨਸ, ਸੋਲਮਨ ਆਈਲੈਂਡ ਆਦਿ ਸ਼ਾਮਲ ਸੀ, ਇਹਨਾਂ ਨੇ ਸਾਰਿਆਂ ਨੇ ਚੀਨ ਦੀ ਨਿਖੇਧੀ ਕੀਤੀ ਸੀ। ਕਿਹਾ ਸੀ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਆਲੇ ਦੁਆਲੇ ਦੇ ਟਾਪੂ ਮੁਲਕਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ। ਚੀਨ ਦਾ ਕਹਿਣਾ ਸੀ ਕਿ ਸਮਾਂ ਰਹਿੰਦੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹਨਾਂ ਦੇਸ਼ਾਂ ਦਾ ਦੋਸ਼ ਇਹ ਸੀ ਕਿ ਇਹ ਮਹਿਜ਼ 1 ਤੋਂ 1.5 ਘੰਟੇ ਪਹਿਲਾਂ ਹੀ ਸੂਚਨਾ ਸਾਹਮਣੇ ਆਈ ਸੀ, ਜਿਸ ਦੇ ਚੱਲਦਿਆਂ ਸਬਮਰੀਨ ਆਪਰੇਸ਼ਨ, ਮਰੀਨ ਆਪਰੇਸ਼ਨ ਜਾਂ ਸਮੁੰਦਰੀ ਪਾਣੀ ਦੇ ਨਾਲ ਜੁੜੀਆਂ ਹੋਰ ਕਾਰਵਾਈਆਂ ਇੰਨੀ ਛੇਤੀ ਸਮੇਟੀਆਂ ਨਹੀਂ ਜਾ ਸਕਦੀਆਂ। ਉੱਧਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਫੀਜੀ ਦੇ ਵਿੱਚ ਚੱਲ ਰਹੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੇ ਵਿੱਚ ਇਹ ਉਮੀਦ ਵਿੱਚ ਤਾਈ ਕਿ ਉਮੀਦ ਹੈ ਕਿ ਅੱਗੇ ਤੋਂ ਚੀਨ ਇੱਧਰਲੇ ਪਾਣੀਆਂ ਦੇ ਵਿੱਚ ਕੋਈ ਵੀ ਆਪਣੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਚੁਕੰਨਾ ਰਹੇਗਾ, ਸੁਚੇਤ ਰਹੇਗਾ ਅਤੇ ਜਾਗਰੂਕ ਰਹੇਗਾ। ਇਸ ਦਰਮਿਆਨ ਅਗਲੀ ਖਬਰ ਆਸਟ੍ਰੇਲੀਆ ਤੋਂ ਫੈਡਰਲ ਪੋਲੀਟਿਕਸ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕਿਹਾ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਦੀ ਤਰਫ ਤੋਂ ਮਾਈਗ੍ਰੇਸ਼ਨ ਪਾਲਿਸੀ ਲੈ ਕੇ ਆਈ ਜਾਣੀ ਸੀ, ਉਸ ਨੂੰ ਲੈ ਕੇ ਸੱਤਾਧਾਰੀ ਧਿਰ ਦੇ ਵਿੱਚ ਇਕਜੁੱਟਤਾ ਹੈ, ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਇਸ ਪਾਲਿਸੀ ਨੂੰ ਲੈ ਕੇ ਅਲੱਗ ਅਲੱਗ ਮਸ਼ਵਰੇ ਨੇ, ਅਲੱਗ ਅਲੱਗ ਵਿਚਾਰ ਨੇ। ਰਿਚਰਡ ਮਾਲਸ ਜਿਹੜੇ ਕਿ ਡਿਪਟੀ ਪ੍ਰਧਾਨ ਮੰਤਰੀ ਵੀ ਨੇ, ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਦੀ ਵੀ ਭੂਮਿਕਾ ਦੇ ਵਿੱਚ ਨੇ, ਉਹਨਾਂ ਦਾ ਕਹਿਣਾ ਸੀ ਕਿ ਇਸ ਪਾਲਿਸੀ ਦੇ ਨਾਲ ਆਸਟ੍ਰੇਲੀਆ ਨੂੰ ਆਪਣੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਵੀ ਮਿਲੇਗਾ। ਉੱਧਰ ਸ਼ੈਡੋ ਟ੍ਰੈਜਰ ਟਿਮ ਵਿਲਸਨ ਨੇ ਪੌਲਿਨ ਹੈਨਸਨ, ਵਨ ਨੇਸ਼ਨ ਪਾਰਟੀ ਦੀ ਨੇਤਾ ਦੇ ਉੱਤੇ ਇਲਜ਼ਾਮ ਮੜਿਆ ਕਿ ਪੌਲਿਨ ਹੈਨਸਨ ਨੇ ਜਿਹੜੇ ਆਮ ਲੋਕ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਚੰਦਾ ਦਿੰਦੇ ਨੇ, ਉਸ ਰਕਮ ਦਾ ਦੁਰਉਪਯੋਗ ਕੀਤਾ। ਦੱਸ ਦਈਏ ਕਿ ਪੌਲਿਨ ਹੈਨਸਨ ਇਹ ਕਹਿੰਦੇ ਰਹੇ ਨੇ ਕਿ ਲੰਡਨ ਦੇ ਹੋਟਲਾਂ ਦੇ ਵਿੱਚ ਅਤੇ ਇਟਲੀ ਦੇ ਵਿੱਚ ਘੁੰਮਣ ਜਾਣ ਦਾ ਫੈਸਲਾ ਜਿਹੜਾ ਸੀ ਔਰ ਉਹਦਾ ਖਰਚਾ ਜਿਹੜਾ ਸੀ ਉਹਨਾਂ ਨੇ ਕੀਤਾ ਸੀ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਘੁੰਮਣ ਦੇ ਉੱਤੇ ਕਿੰਨਾ ਖਰਚ ਹੋਇਆ, ਇਹ ਵਾਰ ਵਾਰ ਸਵਾਲ ਜਵਾਬ ਕੀਤੇ ਜਾ ਰਹੇ ਸੀ। ਕਿਹਾ ਗਿਆ ਕਿ ਇਸ ਦਰਮਿਆਨ ਕੁਝ ਇੱਕ ਹੋਟਲਾਂ ਦੇ ਖਰਚ ਜਿਹੜੇ ਸੀ, ਜਿਹੜੇ $1,000 ਪ੍ਰਤੀ ਨਾਈਟ ਤੋਂ ਵੀ ਜ਼ਿਆਦਾ ਸੀ, ਉਹ ਖਰਚ ਪੌਲਿਨ ਹੈਨਸਨ ਨੇ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਜਿਸ ਨੂੰ ਕੁਝ ਹਫ਼ਤੇ ਪਹਿਲਾਂ ਹੀ ਵਨ ਨੇਸ਼ਨ ਨੇ ਲੇਬਰ ਪਾਰਟੀ ਦੇ ਖਿਲਾਫ਼ ਇੱਕ ਕੈਂਪੇਨ ਚਲਾ ਕੇ ਇਕੱਠਾ ਕੀਤਾ ਸੀ। ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ $5 million ਚੰਦੇ ਦੇ ਰੂਪ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚੋਂ ਇਕੱਠੇ ਕਰ ਲਏ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਹਾਲ ਫਿਲਹਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਨੇ। ਉੱਧਰ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਜੀਨਾ ਰਾਈਨਹਾਰਟ ਦੇ ਨਾਲ ਜਿਹੜਾ ਇਹ ਯੂਰਪ ਦਾ ਦੌਰਾ ਕੀਤਾ ਸੀ ਉਸ ਦੇ ਵਿੱਚ ਖਰਚ ਜਿਹੜਾ ਸੀ ਉਹਨਾਂ ਦੀ ਤਰਫ ਤੋਂ ਹੀ ਕੀਤਾ ਗਿਆ ਸੀ, ਔਰ ਲੰਡਨ ਦੀ ਐਕੋਮੋਡੇਸ਼ਨ ਤਾਂ ਬਲਕਿ ਉਹਨਾਂ ਨੇ ਇਟਲੀ ਦੇ ਟ੍ਰਿਪ ਦੇ ਦਰਮਿਆਨ ਕੈਂਸਲ ਵੀ ਕਰ ਦਿੱਤੀ ਸੀ। ਦੱਸ ਦਈਏ ਕਿ ਅਦਾਰੇ 9 ਅਤੇ ਚੈਨਲ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਫਾਇਰ ਦੀ ਲਾਇਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਕੈਂਪੇਨ ਜਿਹੜਾ ਪੌਲਿਨ ਹੈਨਸਨ ਨੇ ਚਲਾਇਆ ਸੀ, ਉਸ ਕੈਂਪੇਨ ਦੇ ਵਿੱਚ ਜਿਹੜੇ ਪੈਸੇ ਇਕੱਠੇ ਕੀਤੇ ਸੀ ਪ੍ਰਧਾਨ ਮੰਤਰੀ ਨੂੰ ਹਟਾਉਣ ਦੇ ਨਾਂ ਦੇ ਉੱਤੇ, ਉਹਨਾਂ ਹੀ ਪੈਸਿਆਂ ਦੀ ਮਦਦ ਦੇ ਨਾਲ ਇਹਨਾਂ ਨੇ ਇਟਲੀ ਦੇ ਵਿੱਚ $860 ਪ੍ਰਤੀ ਨਾਈਟ ਦੇ ਖਰਚੇ ਵਾਲੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਟਿਕਟਾਂ ਵੀ ਬੁੱਕ ਕੀਤੀਆਂ, ਆਪਣੀ ਬੁਕਿੰਗ ਵੀ ਕੀਤੀ, ਔਰ ਉਸ ਦੇ ਉੱਤੇ ਇਹ ਖਰਚ ਜਿਹੜਾ ਸੀ ਇਹ ਸਾਰਾ ਉਸ ਚੰਦੇ ਦੀ ਰਕਮ ਦੇ ਵਿੱਚੋਂ ਕੀਤਾ ਗਿਆ ਹੈ। ਉੱਥੇ NDIS ਦੀ ਇੱਕ ਸੈਨੇਟ ਇਨਕੁਆਇਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਇਨਕੁਆਇਰੀ ਸ਼ੁਰੂ ਕੀਤੀ ਗਈ ਹੈ। ਸਰਕਾਰ ਦੀ ਤਰਫ ਤੋਂ ਗਠਿਤ ਕੀਤੀ ਇਸ ਕਮੇਟੀ ਦੇ ਵਿੱਚ ਪਤਾ ਇਹ ਕੀਤਾ ਜਾਏਗਾ ਕਿ NDIS ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਇਆ। ਮੰਨਿਆ ਜਾ ਰਿਹਾ ਹੈ ਕਿ NDIS ਦੇ ਵਿੱਚ ਖਰਚ ਅਗਲੇ 4 ਸਾਲਾਂ ਦੇ ਦਰਮਿਆਨ $30 billion ਪ੍ਰਤੀ ਸਾਲ ਤੱਕ ਹੋਣ ਲੱਗ ਪਏਗਾ। ਅਜਿਹੇ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੈਨੇਟ ਇਨਕੁਆਇਰੀਜ਼ चल रही ने इन्हों के पता किया जाएगा कि 3 लाख पार्टीसीपेंट्स जिन्हों के हवाले के नाल अलग अलग शिकायत सीधे असिधे तौर के उत्ते हासिल हुई ने उन्होंने भी इस इनकुआरी के शामिल किया जा सकता है। हालांकि अपने आप के बहुत बड़े पद्धर की एक पड़ताल होएगी जिड़ी कि आस्ट्रेलिया के इस किस्म के नाल अज तक नहीं की गई। उधर दूसरे पास विक्टोरिया तो खबर जिथे विक्टोरिया के बहुते टैक्स पेयर्स ये मानते हैं कि सबका प्रीमियर डैनियल एंड्रूज के बुत के उत्ते फालतू रकम खर्च नहीं करनी चाहिए। लेबर पार्टी के स्रोतों की तरफ तो अदारे हरालसन नूं यह खबर दिती गई कि 1,34,000 डॉलर खर्च के जिहड़ा एक स्कल्पचर तैयार किया जाना एक किस्म की मूर्ति तैयार की जानी है सबका प्रीमियर डैनियल एंड्रूज की उस दे उत्ते वो खर्च फालतू है अजाई है उसकी बजाए प्रायोरिटी के कामों के उत्ते विक्टोरिया सरकार नूं ध्यान देना चाहिए। फ्रैशवाटर स्ट्रैटेजी तरफ तो एक सर्वेखण इस किस्म के नाल करवाया गया सी कि वोटर किहड़े किहड़े कामों नूं तरजीह दिंदे ने। 74% विक्टोरियन ने मनिया कि इस स्टैचू का निर्माण कैंसल हो जाना चाहिए। 19% ने यह मनिया कि वह टैक्सपेयर्स के जेब के विचों कट्ठा किया हुआ पैसा जिहड़ा है उस दे आधार के उत्ते इस बुत नूं बनते देखना चाहते हैं, यानी कि ना बनते देखने वाले की गिनती तो बनते देखने वाले की गिनती च जमीन आसमान का फर्क है। इस तों इलावा 2/3 विक्टोरियन जांच कह लिए कि लगभग 68% विक्टोरियन ने इस मोनूमेंट की विरोधता की और 58% ने स्ट्रोंगली अपोज किया, यानी कि बड़ी सख्ती दे नाल इस जिहड़ा बुत है उसकी आलोचना की है। सिर्फ 15% विक्टोरियन ही जिहड़े 1020 विक्टोरियन लोगों तो सवाल पूछे गए सी उहदे चों 15% ने ही इस बुत नूं बनन दे लई सपोर्ट की है। उत्थे आखिरी कुछ खबरां दी सांझ पाईए ते एक मंदभागी खबर तस्मेनिया तो भी सामने आती है जिथे तस्मेनिया के जॉर्ज टाउन के स्थित मैगनीज़ की एक खदान बंद होने के चलद सैकड़िया नौकरियां खत्म हो जाने का खदशा पैदा हो गया। दस दईए कि एक कंपनी जिसका नाम लिबर्टी दसया गया मैगनीज़ के उत्पादन के इनवॉल्व है और जेकर उन्हां दी यूनिट के उन्हां दी कंपनी के जिहड़ियां वह बाजार दी मुकाबलेबाजी नूं नाच बनाए रखण दीआं जिहड़ियां कमियां दिखाई दे रहीआं ने जिस दे चलदिआं कंपनी अपने कारोबार नूं बंद कर देगी। लगभग 200 नौकरियां खतरे दे विच आ गईआं ने। उत्थे आखिरी खबर की सांझ पाईए तो मेलबर्न दे विच इक टीनेजर दे उत्ते मशैटी दे नाल अटैक किया गया। दस दईए कि 10,000 डॉलर की उसकी ई बाइक भी चोरी कर ली गई। ये हादसा जिहड़ा सी इह दसिया गया कि कल दे दिन वेंटिना नाम दे सबब दे विच 6:15 दे आसपास JW मानसन रिजर्व दे विच वापरिया जदों 17 साल का नौजवान अपनी बाइक तो थकिया थोड़ी देर दे लई बेंच ते बैठा सी ते फोन देखन लग्या सी पिछों आके दो नौजवानों ने उस दे उत्ते मशैटी दे नाल हमला शुरू किया। जिवें ओह बचा के अपनी जान भज्जन लगा तां उस दे पिछे इस नूं खत्म करदे हो इस नूं मार दिओ इस किस्म दीआं आवाज़ां लगाते हुए वह भज्जन भी लगे। दस दईए कि इस दरम्यान इस लड़के की हालत फिलहाल खतरे तो बाहर दसी जा रही है पर एक बगैर किसी मोटिव दे किया गया है टीनेज अटैक काफ़ी ज़्यादा मापियां नूं चिंता दे विच पा गया है। खबरां दे अज दे इस सैगमेंट दे विच फिलहाल इन्ना ही दिओ इजाजत। धन्नवाद सुनते रहो रेडियो हाँ जी 1674।
1: ਇਮੀਗ੍ਰੇਸ਼ਨ ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਕਮਿਊਨੀਕੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਜਲਦੀ ਲੰਚ ਹੁੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਜਬ ਚਾਹੇ

0: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯੂ ਆਰ ਲਿਸਨਿੰਗ
4: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji.
1: Stay tuned.

0: ਬਈ ਹੋਰ ਗੱਲਾਂ ਦੀ ਗੱਲਾਂ, ਵੀਜ਼ਾ ਚਾਹੇ ਨਾਲ ਵਾ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾਇਓ, ਉੱਥੇ ਉਹਨਾਂ ਦੇ ਸਪੀਕਰ ਬੜੇ ਵਧੀਆ ਲੱਗੇ, ਨਹੀਂ ਸਾਡੇ ਕੋਲ ਆ ਜਾਓ, ਤੁਹਾਨੂੰ ਆਹ ਗਾਣਾ ਸੁਣਾਵਾਂਗੇ। ਇਹ ਗਾਣਾ ਹੀ ਦਿਨ ਬਣਾ ਦਿੰਦਾ ਬੰਦੇ ਨੂੰ, ਲੱਗਦਾ ਯਾਰ ਵੀਜ਼ਾ ਬਾਂਸਲ ਸਾਹਿਬ ਚਾਹੇ ਨਾ ਵੀ ਲੱਗੇ, ਬਸ ਤੁਸੀਂ ਇੱਕ ਵਾਰ ਕੇਸ ਫੜ ਲਓ, ਗੱਲ ਕਰ ਲਓ, ਅਤੇ ਇੰਨਾ ਵਧੀਆ ਗਾਣਾ ਅਤੇ ਇੰਨਾ ਵਧੀਆ ਕੰਮ ਜਿਹੜੇ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ। ਸਾਡੇ ਨਾਲ ਇਮੀ ਟਾਕ ਪ੍ਰੋਗਰਾਮ ਦੇ ਵਿੱਚ ਅਰੁਣ ਬਾਂਸਲ ਜੀ ਇਸ ਵਕਤ ਮੌਜੂਦ ਹੈਗੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂ, ਭੂਮਿਕਾ ਤਾਂ ਹਲੇ ਬੰਨੀ ਨੀ ਹੈਗੀ, ਤੁਸੀਂ ਦੇਖਿਓ ਭੂਮਿਕਾ ਜੇ ਕਰਨੀ ਮਿਹਨਤਾਂ ਕਰਦੀ, ਛੱਡ ਦੋ ਮੈਨੂੰ। ਮੈਂ ਹੁਣ ਤੁਸੀਂ ਭੂਮਿਕਾ ਬੰਨਣ ਦੀ ਗੱਲ ਕੀਤੀ ਹੋਇਆ ਤਾਂ ਆਹ ਦੋ ਕੁ ਮਿੰਟ ਦੇ ਲਈ ਨਾ ਮੈਂ ਤੁਹਾਨੂੰ ਕੁਛ ਸੁਣਾਉਣ ਲੱਗਿਆ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ, ਉਹਦੇ ਤੇ ਅੱਜ ਸਾਰਾ ਦਾ ਸਾਰਾ ਪ੍ਰੋਗਰਾਮ ਹੈ, ਉਹਦੇ ਤੇ ਬੇਸਡ ਹੈਗਾ। ਭਾਜੀ ਜਰਾ ਕੁ ਸੁਣਿਓ ਗੱਲ।
1: There are two sorts of Australian stories. An Aboriginal and Torres Strait Islander story that goes all the way back to the first sunrise. And a story of immigration. And every Australian either has one or both of those stories. Modern Australia is about bringing those 24 million stories together. That's what it is. And part of the role of the Minister for Immigration.
0: Oh, ਇਹਨਾਂ ਨੂੰ ਪਤਾ ਹੈ ਗੱਲ ਵੀ ਇਮੀਗ੍ਰੇਸ਼ਨ ਮਿਨਿਸਟਰ ਦਾ ਕੰਮ ਹੁੰਦਾ ਕੀ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਇਹ ਅਪੋਜੀਸ਼ਨ 'ਚ ਹੁੰਦੇ ਸੀਗੇ ਅਤੇ ਪੀਟਰ ਡਟਨ ਸਾਹਿਬ ਨੂੰ ਲਾਂਤਾ ਪਾ ਰਹੇ ਸੀਗੇ, ਹੈਗੇ ਨੇ ਅੱਜ ਦੇ ਇਮੀਗ੍ਰੇਸ਼ਨ ਮਿਨਿਸਟਰ ਟੋਨੀ ਬਰਕ। 8-9 ਸਾਲ ਪਹਿਲਾਂ ਪਾਰਲੀਮੈਂਟ 'ਚ ਖੜ੍ਹੇ ਹੋ ਕੇ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ ਆਸਟ੍ਰੇਲੀਆ 'ਚ, ਜਾਂ ਐਬੋਰੀਜਨਲ ਨੇ ਜਾਂ ਮਾਈਗ੍ਰੈਂਟ ਨੇ, ਔਰ ਇਹੀ ਗੱਲ ਆਪਾਂ ਕਹਿੰਦੇ ਰਹੇ ਹਾਂ। ਹੁਣ ਇਹ ਗੱਲ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਮੰਨਦੇ ਨੇ, ਜਦੋਂ ਉਹਨਾਂ ਨੂੰ ਇਹ ਪਤਾ ਹੈ, ਤੇ ਫਿਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਦੂਰ ਕਰਨਾ, ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਤੋਂ ਦੂਰ ਕਰਨਾ, ਔਰ ਉਹਨਾਂ ਦੇ ਅਪੀਲ ਰਾਈਟ ਲੈ ਲੈਣਾ, ਕਿੰਨਾ ਕੁ ਇਨਹਿਊਮਨ ਹੈਗਾ। ਹਿਊਮਨ ਰਾਈਟਸ ਬੇਸਿਸ ਦੇ ਉੱਤੇ ਇੱਕ ਅਲੱਗ ਗੱਲ ਕਰਾਂਗੇ, ਕਿਉਂਕਿ ਵਕੀਲ ਸਾਹਿਬ ਵੀ ਹੈਗੇ ਨੇ ਸਾਡੇ ਨਾਲ ਮੌਜੂਦ, ਅਰੁਣ ਬਾਂਸਲ ਜੀ ਦਾ ਆਪਣਾ ਇੱਕ ਪਰਸਪੈਕਟਿਵ ਵੀ ਹੈ, ਉਹਦੀ ਵੀ ਗੱਲ ਕਰਦੇ ਹਾਂ। ਭਾਜੀ ਕੀ ਹਾਲ ਚਾਲ ਨੇ, ਪਹਿਲਾਂ ਤਾਂ ਇਹ ਦੱਸੋ ਤੁਸੀਂ ਠੀਕ ਠਾਕ ਹੋ?
2: ਬਹੁਤ ਜ਼ਿਆਦਾ ਵਧੀਆ।
0: ਹੁਣ ਠੀਕ ਹੈ, ਹੁਣ ਭੂਮਿਕਾ ਠੀਕ ਬੰਨੀ ਗਈ? ਜੇ ਹੋਰ ਟਾਈਟ ਕਰਨੀ ਹੈ ਤਾਂ ਦੱਸ ਦੋ। ਅੱਛਾ, ਗੱਲ ਇਹ ਹੈ ਕਿ ਅੱਜ ਤੱਕ ਮਤਲਬ ਬੜੇ ਮਿਨਿਸਟਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ, ਬੜਿਆਂ ਦੀ ਪ੍ਰੈਸ ਕਾਨਫਰੰਸ ਦਾ ਪਤਾ ਵੀ ਨਹੀਂ ਲੱਗਦਾ ਹੈਗਾ। ਇਹ ਕੱਲ੍ਹ ਇੱਕ ਐਸੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੋਈ ਹੁੰਦੀ ਹੁੰਦੀ ਨਾ ਰਹਿ ਗਈ, ਅਤੇ ਉਹਦਾ ਇੰਨਾ ਰੌਲਾ ਪੈ ਗਿਆ, ਅਤੇ ਪੌਲਿਨ ਹੈਨਸਨ ਤੋਂ ਜਦੋਂ ਪੁੱਛਿਆ ਵੀ ਉਹ ਤਾਂ ਭਾਈ ਘਟਾਉਣ ਲੱਗੇ ਨੇ, ਉਹ ਕਹਿੰਦੀ ਆਈ ਡੋਂਟ ਕੇਅਰ, ਮੈਨੂੰ ਉਬਰ ਡਰਾਈਵਰ ਨਹੀਂ ਚਾਹੀਦੇ ਹੈਗੇ, ਮੈਨੂੰ ਡਾਕਟਰ ਇੰਜੀਨੀਅਰ ਚਾਹੀਦੇ ਹੈ, ਮੈਨੂੰ ਤੁਹਾਡੇ ਸਿਰ 'ਤੇ ਛੱਤ ਚਾਹੀਦੀ ਹੈ ਹਿਮੇਸ਼ ਰਸ਼ਮੀਆਂ ਦੀ ਤਰ੍ਹਾਂ, ਮੈਨੂੰ ਤੁਹਾਡੇ ਘਰ ਰੋਟੀ ਪੱਕਦੀ ਚਾਹੀਦੀ ਹੈ। ਅਤੇ ਉਹ ਤਾਂ ਪੌਲਿਨ ਹੈਨਸਨ ਤਾਂ ਥੋੜ੍ਹੇ ਜਜ਼ਬਾਤੀ ਹੋ ਗਏ, ਪਰ ਖੈਰ ਉਹ ਇਸ ਵਕਤ ਰੈਲੇਵੈਂਸ ਨਹੀਂ ਹੈਗੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਬਟ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ, ਜਾਂ ਇਹ ਕਹਿ ਲਓ ਕਿ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ ਕੀਤਾ, ਹਲੇ ਪ੍ਰਪੋਜ਼ ਵੀ ਨਹੀਂ ਹਲੇ ਕੀਤਾ ਹੈਗਾ, ਬਟ ਹਲੇ ਇੰਡੀਕੇਸ਼ਨ ਦਿੱਤੀ ਹੈ, ਹਲੇ ਮੀਡੀਆ ਦੇ ਵਿੱਚ ਇੰਡੀਕੇਸ਼ਨ ਆ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਨਿਯਮ ਨੇ ਉਹ ਬਦਲਣ ਜਾ ਰਹੇ ਨੇ ਮੋਟੇ ਤੌਰ ਦੇ ਉੱਤੇ। ਪਾਰਟਨਰ ਵੀਜ਼ਾ ਦੇ ਉੱਤੇ ਥੋੜ੍ਹੀ ਜਿਹੀ ਰੱਸੀ ਬੰਨਣੀ ਹੈ, ਪੇਰੈਂਟ ਵੀਜ਼ਾ 'ਤੇ ਬੰਨਣੀ ਹੈ, ਅਪੀਲ ਰਾਈਟਸ ਥੋੜ੍ਹੇ ਜਿਹੇ ਘੱਟ ਕਰਦੇ ਨੇ ਹੈਗੇ ਨੇ। ਬੇਸਿਕਲੀ ਜਿਹੜੇ ਵੀਜ਼ਾਜ਼ ਜਿਹੜੇ ਇੱਕ ਕਿਸਮ ਦੇ ਨਾਲ ਕਹਿ ਸਕਦੇ ਸੀਗੇ ਕਿ ਅੱਗੇ ਬਾਏ ਚੋਇਸ ਹੋ ਜਾਂਦੇ ਸੀਗੇ, ਉਹ ਹੁਣ ਜਿਹੜੇ ਗ੍ਰਾਂਟ ਕੰਟਰੋਲਡ ਵੀਜ਼ਾਜ਼, ਉਹਨੂੰ ਇੱਕ ਕੰਟਰੋਲਡ ਸਿਸਟਮ ਦੇ ਵਿੱਚ ਲੈ ਕੇ ਆਉਣਾ ਹੈਗਾ। ਅਤੇ ਉਸ ਸਿਸਟਮ ਦੇ ਵਿੱਚ ਹੋ ਸਕਦਾ ਹੈ ਕਿ ਜਿਵੇਂ ਕੈਨੇਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਸੀਗੇ ਵੀ ਲਾਟਰੀ ਪੈ ਜੂਗੀ ਪੇਰੈਂਟ ਵੀਜ਼ਾ ਦੀ, ਉੱਦਾਂ ਇੱਥੇ ਹੋ ਜੂਗਾ, ਬੜਾ ਕੁਛ ਹੈਗਾ। ਬਟ ਸਭ ਤੋਂ ਪਹਿਲਾਂ ਤੁਹਾਡਾ ਟੇਕ ਕੀ ਹੈ ਇਸ ਸਾਰੇ ਮਸਲੇ ਦੇ ਉੱਤੇ, ਸੋ ਇਹ ਹੋ ਕੀ ਰਿਹਾ ਔਰ ਹੋਣਾ ਕੀ ਹੈ?
2: ਬਿਲਕੁਲ ਭਾਜੀ, ਜਿਹੜੀ ਇਹ ਚੀਜ਼ਾਂ ਹੋਈਆਂ ਨੇ, ਇਸ ਵੈਰੀ ਸੀਰੀਅਸ ਅਲਾਰਮਿੰਗ ਇਸ਼ੂ ਜਿਹੜੇ ਇਹ ਹੋਏ ਨੇ ਭਾਜੀ। ਇੱਕ ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ, ਭਾਜੀ ਇਹ ਤਾਂ ਚੱਲ ਹੀ ਰਿਹਾ, ਇਹ ਤਾਂ ਦੇ ਹੈਵ ਡਿਸਕਲੋਜ਼ ਦਿਸ ਥਿੰਗ ਕਿ ਇਹ ਕੀ ਕਰਾਂਗੇ ਅਸੀਂ ਭਾਜੀ। ਮੇਨ ਇਸ਼ੂ ਹੈਗਾ ਕਿ ਜਿਹੜੇ ਡਿਸਕਲੋਜ਼ ਨਹੀਂ ਕੀਤਾ, ਜੇ ਡਿਸਕਲੋਜ਼ ਨਹੀਂ ਕੀਤਾ ਹੁਣ ਇਹਨਾਂ ਨੇ ਕਿਹਾ, ਕਿਉਂਕਿ ਇੱਕ ਜੇ ਡਿਪਟੀ ਪ੍ਰਾਈਮ ਮਿਨਿਸਟਰ ਆ
0: ਹਾਂਜੀ
2: ਭਾਜੀ, ਉਹਦੇ ਵਿੱਚ ਉਹਨੇ ਰਿਚਰਡ ਮੈਲਸ ਨਾ ਭਾਜੀ, ਉਹਨੇ ਕੀ ਇਹਨਾਂ ਦੇ ਆਪਸ ਵਿੱਚ ਕਸੂਰੇ ਚੱਲ ਪਈ, ਕਿਉਂਕਿ ਇਹ ਨੈਟਮਾਈਜੇਸ਼ਨ ਘਟਾਉਣ ਵਾਸਤੇ ਗਏ ਸੀਗੇ। ਐਸ ਪਰ ਡਾਟਾ ਜਿਹੜਾ ਪਿਛਲੇ ਸਾਲ ਫਾਈਨੈਂਸ਼ੀਅਲ ਈਅਰ ਏਜ ਦੇ ਵਿੱਚ 3,21 ਬੰਦਾ ਸੀਗਾ, 55 ਵੱਧ ਨੈਟਮਾਈਜੇਸ਼ਨ ਵਾਲੇ ਬੰਦੇ ਰਹਿ ਗਏ, ਵਾਪਸ ਨਹੀਂ ਗਏ ਉਹ। ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕਹਿੰਦੇ ਕਿ ਅਸੀਂ ਨੈਟਮਾਈਜੇਸ਼ਨ ਘਟਾਇਆ, ਇਹ ਕਹਿੰਦੇ ਥੋੜ੍ਹਾ ਘਟਿਆ ਨਹੀਂ, ਇਹਨਾਂ ਦੇ ਆਪਸ 'ਚ ਟੋਟਲੀ ਤਸ਼ਨਬਾਜ਼ੀ ਹੋ ਗਈ, ਯਾਨੀ ਇਨਸਾਈਟ ਨੇ ਸਾਨੂੰ। ਤੇ ਮੈਨੂੰ ਭਾਈ ਇੱਕ ਗੱਲ ਦੇਖੋ, ਜਦੋਂ ਇਹ ਤਸ਼ਨਬਾਜ਼ੀ ਹੋਈ ਤਾਂ ਇਹ ਕਹਿੰਦੇ ਕਿ ਠੀਕ ਹੈ, ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਆ 6 ਅਗਸਤ ਵਾਲੀ ਇਹ ਕੀਤੀ ਹੋਈ ਨੇ, ਜਿਹੜੀ 48 ਦਿਨ ਪਹਿਲਾਂ ਪਲਾਨ ਹੋਈ ਸੀ ਕਹਿੰਦੇ ਜਿਹੜਾ ਸਭ ਤੋਂ ਮੇਨ ਜਿਹੜਾ ਸਾਨੂੰ ਹੁਣ ਲੱਗ ਰਿਹਾ ਇੱਕ ਤਾਂ ਕਿ ਵੀ ਜਿਹੜੇ ਨੰਬਰ ਨੇ ਕਿਉਂਕਿ ਹਜੇ ਤੱਕ ਕਈ ਸਟੇਟਾਂ ਦੇ ਨੰਬਰ ਡਿਸਕਲੋਜ਼ ਨਹੀਂ ਕੀਤੇ
0: ਰਾਈਟ
2: ਇੱਕ ਚੀਜ਼ ਉਹ ਸੈਕਿੰਡ ਜਿਹੜੇ ਇੰਟਰਨੈਸ਼ਨਲ ਸਟੋਰ ਨੇ ਭਾਜੀ ਉਹਨਾਂ ਨੂੰ ਕਰੈਕ ਡਾਊਨ ਕਰਨਗੇ ਮਤਲਬ ਸ਼ੂਜ਼ ਦਾ ਔਨ ਸ਼ੋਰ ਘੱਟ ਜਾਂ ਆਫ ਸ਼ੋਰ ਘਟਾਉਣਗੇ ਪਹਿਲੇ ਘੱਟ ਬਹੁਤ ਨੇ ਭਾਜੀ ਹੋਰ ਉਹਨੂੰ ਸਟ੍ਰਿਕਨੈਸ ਕਰਨਗੇ ਇਹ
0: ਓਕੇ
2: ਸਭ ਤੋਂ ਤੀਜੀ ਚੀਜ਼ ਜਿਹੜੀ ਮੇਜੀ ਜਿਹੜੀ ਅਲਾਰਮਿੰਗ ਸਾਨੂੰ ਹੈਗੀ ਆ ਜਿਹੜੇ ਵਰਕ ਵੀਜ਼ਾ ਰਿਸਟ੍ਰਿਕਸ਼ਨ ਆ ਇਹ ਭਾਜੀ ਅੱਜ ਸਵੇਰੇ ਇੱਕ ਹੋਈ ਸੀ ਮੈਂ ਥੋੜੀ ਜਿਹੀ ਇਹ ਕਲਿੱਪ ਸੁਣੀ ਸੀਗੀ ਭਾਜੀ ਉਹਦੇ ਵਿੱਚ ਕੀ ਸੀਗਾ ਉਹ ਕਹਿੰਦੇ ਕਿ ਜਿਹੜਾ ਵਰਕ ਵੀਜ਼ਾ ਰਿਸਟ੍ਰਿਕਸ਼ਨ ਹੈ ਉਹਦੇ ਚ ਇਹਨੂੰ ਹਾਰਡ ਕਰਨਗੇ ਸਕਿੱਲ ਇਨ ਡਿਮਾਂਡ ਨੂੰ
0: ਓਕੇ
2: ਸਕਿੱਲ ਇਨ ਡਿਮਾਂਡ ਵਿੱਚ 4A2 ਜਿਹੜੇ ਇਹ ਨੇ ਇੰਪਲਾਇਰ ਸਪੋਂਸਰ ਵੀਜ਼ਾ 4A2 ਤਾਂ ਉਹ ਸਟ੍ਰਿਕਟ ਕਰਨਗੇ ਭਾਜੀ ਲੈਸਰ ਕਟਿੰਗ ਵੀ ਪਹਿਲੀ ਸਟ੍ਰਿਕਟ ਆ ਬਹੁਤ ਜ਼ਿਆਦਾ ਉਹ ਕਿਵੇਂ ਸਟ੍ਰਿਕਟ ਆ ਤੁਸੀਂ ਇੱਕ ਇੰਪਲੋਇਰ ਆਊਗਾ ਸਪੋਂਸਰ ਕਰੂਗਾ ਤੁਸੀਂ ਆਸਟ੍ਰੇਲੀਆ ਆਓਗੇ ਜਾਂ ਆਸਟ੍ਰੇਲੀਆ ਵਿੱਚ ਹੈਗੇ ਹੋ ਜਿਹੜੀ ਜੋਬ ਚ ਹੈਗਾ ਤੁਹਾਨੂੰ ਛੇ ਮਹੀਨੇ ਤੋਂ ਬਾਅਦ ਜਾਣੀ ਸਕੇ ਅੱਛਾ ਬਿਨਾਂ ਬਿਨਾਂ ਤਨਖਾਹ ਤੋਂ ਠੀਕ ਹੈ ਜਦੋਂ ਜੋਬ ਤੋਂ ਬਿਨਾਂ ਰਹੋਗੇ ਜੇ ਨਵੀਂ ਨਵੀਂ ਸ਼ਬਾਨੇ ਇਹਨਾਂ ਨੇ ਇੱਕ ਜਦ ਨੰਬਰ ਰੋਲ ਕੱਢਿਆ ਕਿ ਵੀ ਉਹ ਤੀਜੀ ਪੈਸੇ ਚ ਪਾਤਾ ਜਾ ਸੀਗਾ ਬਸ ਤਾਂ ਜਾਣੀ ਇੰਡਸਟਰੀ ਦਾ ਮਾਈਗ੍ਰੇਸ਼ਨ ਇੰਡਸਟਰੀ ਕਾਫੀ ਗਲਤ ਕਰ ਲੂ ਮਾਈਗ੍ਰੇਸ਼ਨ ਇੰਡਸਟਰੀ ਨੂੰ
0: ਓਕੇ ਮੈਂ ਇਹਨਾਂ ਨੂੰ ਨਾ ਪੁਆਇੰਟ ਦਰ ਪੁਆਇੰਟ ਸਮਝਣਾ ਆਪਾਂ ਚਾਹੁੰਦੇ ਹੈਗੇ ਹਾਂ ਕਿਉਂਕਿ ਬੇਸਿਕਲੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਇਨਫੋਰਮੇਸ਼ਨਸ ਫਲੋਟ ਹੋ ਰਹੀਆਂ ਹੈਗੀਆਂ ਨੇ ਉਹਦੇ ਵਿੱਚ ਪਹਿਲਾਂ ਕੀ ਰੂਲ ਹੈ ਅਤੇ ਹੁਣ ਕੀ ਮਤਲਬ ਰੂਲ ਪ੍ਰਪੋਜ਼ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅਤੇ ਜਦੋਂ ਹੋ ਜਾਣਗੀਆਂ ਤਾਂ ਉਹਦੇ ਆਫਟਰ ਇਫੈਕਟਸ ਕੀ ਹੋਣਗੇ ਉਹਦੇ 'ਤੇ ਗੱਲ ਕਰਾਂਗੇ ਉਹ ਹਾਲੇ ਨਹੀਂ ਉਹ ਕਮਿੰਗ ਡੇਜ਼ ਦੇ ਵਿੱਚ ਪਰ ਅੱਜ ਜਿਹੜੇ ਤਿੰਨ ਮੇਨ ਕੈਟਾਗਰੀਜ਼ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਤੁਸੀਂ ਇੱਕ ਤਾਂ ਫੈਮਿਲੀ ਕੈਟਾਗਰੀ ਹੈਗੀ ਉਹਦੇ 'ਚ ਦੋ ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਇੱਥੇ ਪੱਕੇ ਹੋ ਗਏ ਨੇ ਉਹਨਾਂ ਨੇ ਆਪਣੇ ਮਾਪੇ ਬੁਲਾਉਣੇ ਨੇ ਉਹਨਾਂ ਨੇ ਆਪਣੇ ਪਾਰਟਨਰ ਬੁਲਾਉਣੇ ਨੇ ਉਹ ਦੋ ਕੈਟਾਗਰੀਜ਼ ਦੇ ਉੱਤੇ ਅਤੇ ਤੀਸਰਾ ਜਿਹੜੇ ਪੱਕੇ ਹੋਣ ਦੀ ਕਗਾਰ ਦੇ ਉੱਤੇ ਨੇ ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਨੇ ਜਿਹਨੇ ਜਿਹਦੇ 'ਤੇ ਗੱਲ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਕਿ 485 ਦਾ ਇੱਕ ਤਰੀਕੇ ਦੇ ਨਾਲ ਸੰਘ ਘੁੱਟਿਆ ਜਾਣਾ ਹੈਗਾ 485 ਨੂੰ ਖਤਮ ਕਰਨ ਦੀ ਤਿਆਰੀਆਂ ਹੈਗੀਆਂ ਨੇ ਅਤੇ ਦੂਸਰਾ ਸਕਿੱਲਡ ਵੀਜ਼ਾ ਕੈਟਾਗਰੀ 'ਚ 482 ਸੋ ਇਹ ਚਾਰ ਟੋਪਿਕਸ ਦੇ ਉੱਤੇ ਆਪਾਂ ਬਾਰੀ ਬਾਰੀ ਗੱਲ ਕਰ ਲੈਂਦੇ ਹਾਂ ਸ਼ੁਰੂ ਤੁਸੀਂ ਪੇਰੈਂਟ ਵੀਜ਼ਾ ਤੋਂ ਕਰ ਲਓ ਚਾਹੇ ਜਿਹਦੇ ਬਾਰੇ ਪਹਿਲਾਂ ਹੀ ਇਹ ਗੱਲ ਆ ਰਹੀ ਹੈਗੀ ਹੈ ਕਿ ਕੰਟਰੀਬਿਊਟਰੀ ਦੇ 15 ਸਾਲ ਨੇ ਨੋਨ ਕੰਟਰੀਬਿਊਟਰ ਦੇ 33 ਸਾਲ ਨੇ ਅਤੇ ਹੁਣ ਜਿਹੜੇ ਪੇਰੈਂਟਸ ਨੂੰ ਕਿਹਾ ਜਾ ਰਿਹਾ ਸੁਣਨ 'ਚ ਆ ਰਿਹਾ ਤੁਸੀਂ ਵੀ ਤੁਹਾਡੇ ਤਾਂ ਡੇਲੀ ਉਹ ਨਿਕਲਦੇ ਹੋਣਗੇ ਕਿ ਟੂਰਿਸਟ ਵੀਜ਼ਾ ਬਹੁਤ ਥੋੜ੍ਹੇ ਮਿਲ ਰਹੇ ਨੇ ਹੁਣ 3 ਤੋਂ 6 ਮਹੀਨਿਆਂ ਦੇ ਹੀ ਮਿਲ ਰਹੇ ਨੇ ਹੁਣ ਉਹੀ 3 ਸਾਲ ਵਾਲਾ 5 ਸਾਲ ਵਾਲਾ ਨਹੀਂ ਹੈਗਾ ਸੋ ਕੀ ਇਹਦਾ ਫਿਊਚਰ ਕੀ ਹੈ
2: ਸਭ ਤੋਂ ਸੈਡਨੈਸ ਥਿੰਗ ਹੈ ਇਹਨਾਂ ਦੀ ਕਿਉਂਕਿ ਹਮੇਸ਼ਾ ਜਦੋਂ ਵੀ ਕੋਵਿਡ ਟਾਈਮ ਦੇ ਵਿੱਚ ਵੀ ਕਿਹਾ ਸੀ ਕਿਉਂਕਿ ਜੇ ਤੁਹਾਡੇ ਕੋਲ ਪੇਰੈਂਟਸ ਜਾਂ ਤੁਹਾਡੇ ਕੋਲ ਪਾਰਟਨਰ ਆ ਤਾਂ ਤੁਸੀਂ ਪੇਰੈਂਟਸ ਨੂੰ ਵੀ ਜਦ ਵੈਸੇ ਇਕੱਲਾ ਪਾਰਟਨਰ ਵੀ ਐਡ ਕੀਤਾ ਸੀ ਇਹਨਾਂ ਨੇ ਉਦੋਂ ਵੀ ਪੇਰੈਂਟਸ ਨੂੰ ਇਹਨਾਂ ਨੇ ਐਕਸਕਲੂਡ ਕੀਤਾ ਸੀਗਾ ਐਮਰਜੈਂਸੀ ਦੇ ਵਿੱਚ ਕਿ ਤੁਹਾਡੇ ਇਮੀਜੀਏਟ ਪਾਰਟਨਰ ਯੂ ਕੈਨ ਬ੍ਰਿੰਗ ਹੇਅਰ ਹੁਣ ਤਾਂ ਜੀ ਇਹਦੇ ਵਿੱਚ ਕੀ ਹੋਇਆ ਜਿਹੜਾ ਇਹਨਾਂ ਨੇ ਨਵੇਂ ਕੀਤਾ ਦੇ ਹੈਵ ਨੋਟ ਸੈਡ ਐਨੀਥਿੰਗ ਇਹਨਾਂ ਸਿੰਪਲ ਕੀਤਾ ਤੁਸੀਂ ਵੀਜ਼ਾ ਪਾਓ ਤੁਹਾਨੂੰ ਜੇ ਤੁਸੀਂ ਸਿੰਪਲ ਕਰੀ ਅੱਗੇ 3 ਸਾਲ ਦਾ ਵੀਜ਼ਾ ਹੁੰਦਾ ਸੀਗਾ ਉਹ ਚੋਂ 1 ਸਾਲ ਬੰਦਾ ਸਟੇ ਕਰਦਾ ਸੀ 18 ਮਹੀਨੇ ਤੱਕ ਸਟੇ ਕਰ ਸਕਦਾ ਸੀਗਾ ਤਾਂ 6 ਮਹੀਨੇ ਤੁਹਾਨੂੰ ਬਾਰੇ ਵਾਪਸ ਲਗਾਉਣੇ ਪਏ ਫਿਰ ਅੱਗੇ ਤੁਸੀਂ ਸਟੇ ਕਰ ਲਓ ਇਹ ਬੜਾ ਸਿੰਪਲ ਪ੍ਰੋਸੈਸ ਸੀਗਾ ਕਈ ਬੰਦੇ ਯੂਜ਼ ਟੂ ਹੋ ਗਏ ਜਿਹਨਾਂ ਨੇ ਕੰਟਰੀਬਿਊਟਰੀ ਵੀਜ਼ਾ ਨਹੀਂ ਪਾਇਆ ਸੀ ਜਿਹਨੇ ਪੈਸੇ ਨਹੀਂ ਖਰਚੇ ਜਾਣ ਸੀਗੇ ਉਹ ਵਿਚਾਰੇ 3 ਸਾਲ ਦਾ ਵੀਜ਼ਾ ਪਾ ਕੇ ਕੰਮ ਚੱਲੀਗਾ ਤੇ ਚੱਲ ਵੀ ਰਿਹਾ ਸੀ ਨਾ ਹੁਣ ਇਹਨੂੰ ਪਤਾ ਲੱਗਿਆ ਕਿ ਅਸੀਂ ਸ਼ੂਜ਼ ਦੀਆਂ ਫੀਸਾਂ ਵਧਾਤੀਆਂ TR ਦੀ ਫੀਸਾਂ ਡਬਲ ਕਰਤੀਆਂ ਕਿਸੇ ਨੂੰ ਪੈਸੇ ਹੁਣ ਜਿਹੜੇ ਸਟੋਰ ਵੀਜ਼ਾ ਜਿਹੜੇ ਗ੍ਰਾਂਟ ਹੋਣੇ ਸੀਗੇ ਉਹ ਤਾਂ ਗ੍ਰਾਂਟ ਹੋਏ ਨੀ ਇਹਨਾਂ ਨੂੰ ਵੈਸੇ ਵੀ ਪਾਪੂਲੈਰਿਟੀ ਘੱਟ ਗਈ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ ਬਿਕੋਜ਼ ਇਹਨਾਂ ਜਿਹੜਾ ਮੋਸਟਲੀ ਪੈਸਾ ਉਹ ਸਾਰਾ ਮਾਈਗ੍ਰੇਸ਼ਨ ਤੋਂ ਆ ਰਿਹਾ ਇਮੀਗ੍ਰੇਸ਼ਨ ਦੇ ਅਲੱਗ ਅਲੱਗ ਵੀਜ਼ਾ ਕਰਕੇ ਆ ਗਏ ਪੈਸੇ ਉਹਨਾਂ ਕੋਲ
0: ਅੱਛਾ
2: ਤਾਂ ਦੇ ਕਮ ਵਿਦ ਅ ਨਿਊ ਪਲਾਨ ਠੀਕ ਹੈ ਠੀਕ ਹੈ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਦੇ ਹਾਂ ਉਹਦੇ ਨੋ ਫਰਸਟ ਚੈੱਕ ਕੰਡੀਸ਼ਨ ਲਾਓ
0: ਭਾਜੀ
2: ਫਾਦਰ ਮਦਰ ਦੇ ਵੀਜ਼ੇ ਪਾਉਂਦੇ ਹੋ ਤਾਂ ਨੋ ਫਰਸਟ ਚੈੱਕ ਕੰਡੀਸ਼ਨ ਕਿ ਤੁਸੀਂ ਤੁਹਾਨੂੰ ਵਾਪਸ ਜਾਣਾ ਹੀ ਪਊਗਾ ਇੱਕ ਚੀਜ਼
0: ਓਕੇ
2: ਸੈਕਿੰਡ 6 ਮਹੀਨੇ ਤੋਂ ਬਾਅਦ ਤੁਸੀਂ ਸਟੇ ਨਹੀਂ ਕਰ ਸਕਦੇ ਹੁਣ ਭਾਜੀ ਮਦਰ ਫਾਦਰ ਭਾਈ ਅੱਜ ਕੱਲ ਕੀ ਹੋਇਆ ਕਈਆਂ ਦੇ ਮਾਪੇ ਕੋਈ ਅੱਜ ਮੋਸਟਲੀ ਜਿਹੜੇ ਨਵੇਂ ਨਵੇਂ ਵਿਚਾਰੇ ਪੀਆਰ ਹੋਏ ਨੇ ਉਹਨਾਂ ਦਾ ਕਹੇ ਨਵੇਂ ਵਿਆਹ ਹੋਏ ਜੋ ਜਵਾਬ ਛੋਟੇ ਨੇ ਨਾ
0: ਰਾਈਟ
2: ਭਾਜੀ ਕਿਉਂਕਿ ਬਈ ਗੋਰਿਆਂ ਵਾਸਤੇ ਕੀ ਹੈ, ਦੇ ਹੈਵ ਅ ਗ੍ਰੈਨੀ ਹਾਊਸ, ਸਾਡੇ ਵਾਸਤੇ ਸਾਡੇ ਮਾਂ ਬਾਪ ਸਾਡੇ ਨਾਲ ਰੁਕ ਜਾਂਦੇ ਨੇ ਤੇ
0: ਤੁਹਾਡੇ ਬੱਚੇ ਪਾਲ ਸਕਣ
2: ਕੀ ਹੋਇਆ ਇਹਨਾਂ ਨੂੰ ਪਤਾ ਕਿ ਜਿਹੜੇ ਪੇਰੈਂਟਸ ਵੀ ਜਾਣੇ ਤੇ ਪੈਣਗੇ ਪੈਣਗੇ ਹੁਣ ਮੋਸਟਲੀ ਕੀ ਹੋਇਆ ਇੱਕ ਵਾਰੀ ਵੀਜ਼ਾ ਪਾਇਆ ਛੇ ਮਹੀਨੇ ਨੋ ਫਿਸ਼ ਕਮਿਸ਼ਨ ਪਾਈ ਫੀਸਾਂ ਵੈਸੇ ਵਧਾ ਦੀ 500+ ਕਰ ਰੱਖੇ ਉਹਨਾਂ ਨੇ ਫੀਸਾਂ ਉਦੋਂ ਬਾਅਦ ਵੀ ਕੀਤਾ ਸਾਰੇ ਬੰਦੇ ਇਹਨੇ ਜਾਣਗੇ ਦੇ ਵਿਲ ਅਪਲਾਈ ਅਗੇਨ ਫਿਰ ਦੁਬਾਰਾ ਵੀਜ਼ਾ ਬਣਾਂਗੇ ਫਿਰ ਜਾਣਗੇ ਭਾਜੀ ਉਹ ਬੰਦੇ ਦਾ ਕੀ ਬਣੂਗਾ ਜਿਹੜੇ ਵਿਚਾਰੇ 70-80 ਸਾਲ ਦੇ ਕਮਾਂਡੋ ਨੇ ਉਹਨਾਂ ਨੂੰ ਸਾਲ ਦੇ ਵਿੱਚ 3-4 ਵਾਰੀ ਵੀਜ਼ਾ ਅਪਲਾਈ ਕਰਨੇ ਪੈ ਗਏ ਇੱਕ ਵਾਰੀ ਆਪਦੇ ਆਪਦੇ ਪੇਰੈਂਟਸ ਫਿਰ ਇਗਨੋਰ ਦੇ ਕਰਨੇ ਪੈ ਗਏ ਕਿੰਨਾ ਭਾਜੀ ਕੋਈ ਤੁੱਕ ਹੀ ਨੀ ਬਣਦੀ ਤੁੱਕ ਹੀ ਨੀ ਬਣਦੀ ਭਾਜੀ ਕਿਉਂਕਿ ਭਾਜੀ ਅਸੀਂ ਇਹਨੇ ਯੂਜ ਟੂ ਹੋ ਚੁੱਕੇ ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਮੇਰੇ ਮਦਰ ਫਾਦਰ ਮੇਰੇ ਨਾਲ ਰਹਿੰਦੇ ਨੇ ਮੈਨੂੰ ਇੱਕ ਦਿਨ ਨਹੀਂ ਐ ਨੀ ਕਿ ਕਿਤੇ ਹੋਰ ਭੇਜ ਦਾ ਜੇ ਕਿ ਮੈਂ ਜੇ ਘੁੰਮਣ ਵੀ ਜਾਣਾ ਤਾਂ ਮੈਂ ਛੁੱਟੀ ਵਿੱਚ ਮਦਰ ਜਾਵੇ ਤੇ ਆ ਗਏ ਅਦਰ ਸ਼ੀ ਸਿਟੀ ਹੈ ਨਾ ਬਟ ਲੇਕਿਨ ਫਿਰ ਵੀ ਜੇ ਵਿਸ਼ਵ ਵਿੱਚ ਦੇਖੋ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਭੈਣ ਭਰਾ ਵੀ ਇਹੀ ਚੀਜ਼ ਫੀਲ ਕਰਦੇ ਨੇ ਇਹ ਤਾਂ ਟੋਟਲੀ ਗਲਤ ਕੀਤਾ
0: ਰਾਈਟ ਇਹਦਾ ਅੱਗੇ ਕੀ ਫਿਊਚਰ ਕੀ ਦਿਖ ਰਿਹਾ ਤੁਹਾਨੂੰ
2: ਇਸ ਨਾਲ ਬੁਰਤੀ ਭਾਈ ਦੇਖੋ ਹਰ ਇੱਕ ਪੁਲਿਸ ਹਰ ਇੱਕ ਜਿਹੜੀ ਪਾਰਟੀ ਨੇ ਉਹਦੇ ਆਪਣੇ ਪ੍ਰਿੰਸੀਪਲ ਹੁੰਦੇ ਨੇ ਜਿਹਦੇ ਕਰਕੇ ਪਾਰਟੀ ਬਾਕੀ ਪਾਰਟੀਆਂ ਅਲੱਗ ਬਣਦੀ ਆ ਲੇਬਰ ਪਾਰਟੀ ਸੀਗੀ ਜਿਹੜੀ ਹਮੇਸ਼ਾ ਲੇਬਰ ਦੇ ਹੱਕ ਦੀ ਗੱਲ ਕਰਦੀ ਸੀ ਲੇਬਰ ਪਾਰਟੀ ਦੇ ਆਲਵੇਜ਼ ਟਾਕ ਅਬਾਊਟ ਬਿਜ਼ਨਸਿਸ
0: ਠੀਕ ਹੈ
2: ਗ੍ਰੀਨ ਵਨ ਨੇਸ਼ਨ ਦੇ ਆਲਵੇਜ਼ ਟਾਕ ਅਬਾਊਟ ਨੈਟ ਮਾਈਗ੍ਰੇਸ਼ਨ ਪਰ ਜਦੋਂ ਤੁਸੀਂ ਦੂਜੀ ਪਾਰਟੀ ਦੀ ਗੱਲਾਂ ਕਰਨ ਲੱਗ ਜਾਓ ਉਹਦੇ ਜਿਹੜੇ ਪ੍ਰਿੰਸੀਪਲ ਨੇ ਤੁਸੀਂ ਸਟਾਰਟ ਅਡਾਪਟਿੰਗ ਦੈਟ ਵਨ ਥੋੜੀ ਤਾਂ ਹੁਣ ਖਤਮ ਹੋ ਗਈ ਨਾ ਅੱਜ ਸਵੇਰੇ ਮੈਂ ਇਹੀ ਚੀਜ਼ ਆਈ ਵਾਸ ਟਾਕਿੰਗ ਵਿਦ ਮਾਈ ਫਾਦਰ ਮੈਂ ਕਿਹਾ ਕਿ ਜਿਹੜੇ ਪੰਜਾਬ ਚ ਜਿਹੜਾ ਹਾਲ ਹੋ ਰਿਹਾ ਉੱਥੇ ਕੋਈ ਕਾਂਗਰਸ ਕਿਹਨੂੰ ਕਹੀ ਹੁੰਦਾ ਕੋਈ ਅਕਾਲੀ ਵਾਲੇ ਕਹੀ ਹੁੰਦੇ ਕੋਈ ਆਮ ਆਦਮੀ ਪਾਰਟੀ ਉਹੀ ਜੇ ਉਹਦੇ ਵਾਲੀ ਸੇਮ ਚੀਜ਼
0: ਰਾਈਟ ਰਾਈਟ
2: ਇਹ ਸਾਰੇ ਵਿੱਚ ਕੁੱਟਿਆ ਕਿਉਂ ਜਾ ਰਿਹਾ ਜਿਹੜੀ ਇਮੀਡੀਏਟ ਸੀ
0: ਬਿਲਕੁਲ ਬਿਲਕੁਲ ਓਕੇ ਇਹਦੇ ਤੇ ਦੇਖਦੇ ਆਪਾਂ ਵੇਟ ਕਰਦੇ ਹੈਗੇ ਹਾਂ ਕਿ ਕਿੰਨਾ ਕਿਉਂਕਿ ਪੇਰੈਂਟ ਵੀਜ਼ਾ ਜਿੱਦਾਂ ਇੱਕ ਤੁਸੀਂ ਬੜਾ ਵਧੀਆ ਗੱਲ ਕਹੀ ਹੈਗੀ ਹੈ ਕਿ ਇਹਨਾਂ ਦੇ ਲਈ ਮੈਟਰ ਨਹੀਂ ਕਰਦਾ ਹੈਗਾ ਇਹਨਾਂ ਤੋਂ ਮਤਲਬ ਕਹਿਣ ਦਾ ਭਾਵ ਉਹ ਕਿ ਜਿਹੜੇ ਇੱਥੇ ਆਲਰੇਡੀ ਜਿਨ੍ਹਾਂ ਦੀਆਂ 3-4 ਜਨਰੇਸ਼ਨਸ ਆਲਰੇਡੀ ਇੱਥੋਂ ਰਹਿ ਰਹੀਆਂ ਹੈਗੀਆਂ ਨੇ ਸੋ ਉਹਨਾਂ ਦੀਆਂ ਫੈਮਿਲੀਜ਼ ਅੱਗੇ ਤੁਰੀ ਜਾ ਰਹੀਆਂ ਨੇ ਪਰ ਸਾਡੀਆਂ ਹਲੇ ਜਿਹੜੀਆਂ ਫਸਟ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਬਤੌਰ ਮਾਈਗ੍ਰੈਂਟ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਸਰਵਾਈਵ ਕਰਨਾ ਅਸਟੈਬਲਿਸ਼ ਤੁਸੀਂ ਕੱਢ ਲੈਂਦੇ ਹੋ ਔਖੇ ਸੌਖੇ ਵੀਜ਼ਾ ਵੀ ਬਾਂਸਲ ਸਾਹਿਬ ਲਵਾ ਦੇਣਗੇ ਪੱਕੇ ਵੀ ਤੁਹਾਨੂੰ ਕਰਵਾ ਦੇਣਗੇ ਉਸ ਤੋਂ ਬਾਅਦ ਆਹ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਇਹਨਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਔਰ ਇਹਦੇ ਨਾਲ ਤੁਹਾਡੀ ਐਫੀਸ਼ੈਂਸੀ ਦੇ ਉੱਤੇ ਵੀ ਫਰਕ ਪੈਂਦਾ ਕੰਮ ਕਰਨ ਦੇ ਤਰੀਕਿਆਂ ਦੇ ਕਿਉਂਕਿ ਤੁਸੀਂ ਸਾਰਾ ਦਿਨ ਪਿੱਛੋਂ ਪੇਰੈਂਟਸ ਦਾ ਸੋਚੀ ਜਾਣਾ ਕੰਮ 'ਤੇ ਕਿੱਥੋਂ ਧਿਆਨ ਦੇਣਾ ਅਤੇ ਦੂਜੀ ਇੱਕ ਚੀਜ਼ ਹੈਗੀ ਹੈ ਪਾਰਟਨਰ ਵੀਜ਼ਾ ਜਿਹਨੂੰ ਲੈ ਕੇ ਤਾਂ ਮੈਂ ਹੈਰਾਨ ਹੈ ਕਿ ਮੇਨ ਸਟ੍ਰੀਮ ਮੀਡੀਆ ਵੀ ਗੱਲ ਕਰ ਰਿਹਾ ਹੈਗਾ ਭਾਅ ਜੀ ਹੈ ਨਾ ਕਿ ਸਕਾਈ ਨਿਊਜ਼ ਵਰਗਿਆਂ ਤੋਂ ਲੈ ਕੇ ਉਹ ਸਾਰੇ ਕਹਿ ਰਹੇ ਨੇ ਪਟੀਸ਼ਨਾਂ ਪਈਆਂ ਹੋਈਆਂ ਨੇ ਇਹ ਇਜ਼ ਇਟ ਵਾਕਈ ਟਫ ਹੁੰਦਾ ਜਾ ਰਿਹਾ ਭਾਅ
2: ਜੀ ਹੋਇਆ ਕੀ ਜਿਹੜਾ ਪਾਰਟਨਰ ਵੀਜ਼ਾ ਭਾਈ ਤਖ਼ਤ ਤਾਂ ਪਹਿਲਾਂ ਵੀ ਸੀਗਾ ਇਹਨਾਂ ਨੇ ਕੀ ਕੀਤਾ ਕਹਿੰਦੇ ਕਿ 1,85,000 ਅਸੀਂ ਦੇਵਾਂਗੇ ਜੀ ਜੋ ਪਾਰਟਨਰ ਵੀਜ਼ਾ ਹੈਗਾ 40,500 ਪਿਛਲੇ ਸਾਲ ਵੀ ਸੇਮ ਸੀਗਾ ਕਿਸੇ 40,500 ਹੀ ਦੇਵਾਂਗੇ ਸੀਗਾ ਇਸ ਸਾਲ ਵੀ ਸੇਮ
0: ਨੰਬਰ ਜਾਣੇ ਸੀ ਠੀਕ ਹੈ
2: ਨੰਬਰ ਉਨੇ ਸੀਗੇ ਹੁਣ ਬਟ ਲੇਕਿਨ ਭਾਜੀ ਆਪਾਂ ਇਹ ਦੇਖਿਆ ਕਿ ਇਹਨਾਂ ਫਾਈਨਲ ਗਿਰ ਕਿੰਨੀਆਂ ਪਈਆਂ ਨੇ
0: ਹਾਂ ਬੈਕਲੌਗ ਉਹ ਤਾਂ ਫਿਰ ਇਹਨਾਂ ਦੀ ਗਲਤੀ ਹੈ
2: ਬੈਕਲੌਗ ਨਾ ਭਾਜੀ ਹੁਣ ਦੇਖੋ ਹੁਣ ਭਾਜੀ ਕੀ ਕੀਤਾ ਤੁਸੀਂ ਪੱਕੇ ਖੁਦ ਹੋਗੇ ਤੁਸੀਂ ਉਹਨੂੰ ਭਰਜਾਈ ਇੰਡੀਆ ਤੋਂ ਬੁਲਾਈ ਪਾਵੇ ਤੁਸੀਂ ਨਾ ਹੁਣ ਭਾਈ ਇਹ ਚ ਕੀ ਹੋਇਆ ਜਿਹੜਾ ਐਸ ਪਰ ਦੀ ਡਾਟਾ ਜਿਹੜਾ 820 ਤੇ 801 ਕਿਉਂਕਿ ਇਹ ਜਿਹੜੇ ਟੈਂਪਰੇਰੀ ਵੀਜ਼ਾ 820 ਆ 12 ਸਾਲ ਤੋਂ ਲੈ ਕੇ 12 ਮਹੀਨੇ ਤੋਂ ਲੈ ਕੇ 2 ਸਾਲ ਤੋਂ ਜਿਹੜੀ ਪਹਿਲੀ ਐਪਲੀਕੇਸ਼ਨ ਉਹ 27,500 ਪਈ ਹਰ ਤੱਕ ਇਹਨਾਂ ਕੋਲ 27,000 ਐਪਲੀਕੇਸ਼ਨ
0: ਓਕੇ
2: 801 ਦੀਆਂ 40,000 ਦੇ ਕਰੀਬ ਪਈਆਂ ਜਿਹੜੀ 1 ਸਾਲ ਤੋਂ ਪਲੱਸ ਪੈਂਡਿੰਗ ਨੇ ਇਹਨਾਂ ਕੋਲ
0: ਮਾਈ ਗੋਡ ਓਕੇ ਇਹ ਸਿਰਫ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਹੋ ਤੁਸੀਂ
2: ਭਾਜੀ ਪਾਰਟਨਰ ਵੀਜ਼ਾ ਓਨਲੀ ਪਾਰਟਨਰ ਵੀਜ਼ਾ ਨੋਟ ਓਨਲੀ ਸਮਥਿੰਗ ਐਲਸ ਭਾਜੀ ਉਦੋਂ ਬਾਅਦ ਚੋਂ ਜਿਹੜੀ 2 ਸਾਲ ਪੁਰਾਣੀ ਹੋ ਗਈਆਂ ਇਹ ਆ ਗਈਆਂ 1 ਸਾਲ ਤੋਂ 2 ਸਾਲ ਦੇ ਵਿੱਚ 40,000
0: ਓਕੇ
2: ਜਿਹੜੀ 2 ਸਾਲ ਤੋਂ ਪੁਰਾਣੀ ਹੋ ਗਈ ਉਹ 20 ਰੁਪਏ ਦੇਣੇ ਭਾਜੀ ਭਾਜੀ ਇਹ ਤਾਂ ਪਹਿਲੇ ਹੀ ਔਖਾ ਗਿਆ ਹੁਣ ਜੇ ਇਹਨੇ ਵਿੱਚ ਪੁਰਾਣਾ ਬੈਗ ਵੀ ਪੂਰਾ ਹੋਣਾ
0: ਓਕੇ
2: ਜਿਹੜੇ ਬੰਦੇ 2 ਸਾਲ ਤੋਂ ਉਹਦੇ ਵੇਟ ਕਰ ਰਹੇ ਨੇ ਭਾਜੀ ਉਹਨਾਂ ਨੂੰ ਪ੍ਰਾਇਓਰਟੀ ਦੇਣਗੇ ਮੈਨੂੰ ਨਹੀਂ ਦੇਣਗੇ ਅੱਗੇ ਜਿਹੜੇ ਭਾਜੀ 309 ਸਬ ਕਲਾਸ ਵਾਲੇ ਜਾਂ 100 ਵੀਜ਼ਾ ਵਾਲੇ 17,000 ਤਾਂ ਪਿਆ ਸਬ ਕਲਾਸ 100 ਦਾ ਜਿਹੜੇ 1 ਸਾਲ ਤੋਂ 2 ਸਾਲ ਦੇ ਵਿੱਚ ਵਿੱਚ ਪਿਆ ਹੋਇਆ
0: ਓਕੇ
2: 2 ਸਾਲ ਤੋਂ ਪੁਰਾਣੇ 11,483 ਪਏ ਨੇ ਭਾਜੀ ਪਹਿਲੀ
0: ਓਕੇ
2: ਤੇ ਜਿਹੜੇ ਨਵੇਂ ਐਪਲੀਕੈਂਟ ਨੇ ਭਾਜੀ ਉਹ ਤਾਂ 2 ਸਾਲ ਬਾਅਦ ਜਾ ਕੇ ਵਾਰੀ ਹੋਊਗੀ 3 ਸਾਲ ਬਾਅਦ ਜਾ ਕੇ ਸ਼ਾਇਦ ਜੇ ਆਈ
0: ਤੁਸੀਂ ਆਪਣੀ ਦੁਕਾਨ ਚਲਦੀ ਰੱਖੋ ਬਸ
2: ਕਿਉਂਕਿ ਇਹ ਚੀਜ਼ਾਂ ਜਿਵੇਂ ਦਾਦੇ ਮੁਤਾਬਿਕ ਚੱਲਣਾ ਪਾ ਆਪਾਂ ਨੂੰ ਦਾਦੇ ਮੁਤਾਬਿਕ ਇਹਨਾਂ ਕੋਲ ਫਾਈਲਾਂ ਇੰਨੀਆਂ ਪਈਆਂ ਨੇ ਇਹਨਾਂ ਦਾ ਨੈਟ ਵੀ ਜਿੰਨਾ ਮਰਜ਼ੀ ਕਰ ਲੈਣ
0: ਸੋ ਇਹ ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਐਡਾਂ ਆਈ ਕੈਨ ਜਸਟ ਸੈਂਸ ਇਟ ਆਊਟ ਕਿ ਇਹ ਅੱਜ ਨਹੀਂ ਤੇ ਕੱਲ੍ਹ ਜਦੋਂ ਗਵਰਨਮੈਂਟ ਜਾਂਦੀ ਹੈ ਜੇ ਓਬਵੀਅਸਲੀ ਇੱਕ ਚੇਂਜ ਹੁੰਦਾ ਹੈ ਅਤੇ ਜਦੋਂ ਕੱਲ੍ਹ ਨੂੰ ਲਿਬਰਲ ਨੈਸ਼ਨਲ ਆਉਂਦੀ ਹੈ ਜਾਂ ਕੋਈ ਵੀ ਆਉਂਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਗਵਰਨਮੈਂਟ ਆਪਣੇ ਗੱਲ ਨਹੀਂ ਪਾਉਣਾ ਚਾਹੁੰਦੀ ਹੈਗੀ ਕਿ ਕੱਲ੍ਹ ਨੂੰ ਆ ਕੇ ਕਹਿਣ ਕਿ ਆਹ ਦੇਖੋ ਜੀ ਲੱਖਾਂ ਲੱਖਾਂ ਤਾਂ ਬੈਕਲੋਗ ਤੁਹਾਡੇ ਪਏ ਹੈਗੇ ਨੇ ਇੰਨੇ ਵੀਜ਼ੇ ਤੁਹਾਡੇ ਕਲੀਅਰ ਹੀ ਨਹੀਂ ਹੋਏ ਹੈਗੇ ਤਾਂ ਉਹ ਜਿਹੜਾ ਬੈਕਲੋਗ ਹੈ ਉਹ ਜਾਣ ਤੋਂ ਪਹਿਲਾਂ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਕਿਤੇ ਇਹੀ ਤਾਂ ਨਹੀਂ ਤਰੀਕਾ ਗਵਰਨਮੈਂਟ ਦਾ ਕਿ ਜਿਹੜੇ ਨਵੇਂ ਵੀਜ਼ਾਜ਼ ਨੇ ਉਹਨਾਂ ਨੂੰ ਘੁੱਟ ਲਓ ਹਲੇ ਨਵੇਂ ਕਿਸੇ ਨੂੰ ਨਾ ਦਵੋ ਅਤੇ ਪੁਰਾਣੇ ਜਿਹੜੇ ਬੈਕਲੋਗ ਨੇ ਉਹ ਕਲੀਅਰ ਕਰੋ ਉਹਦੇ 'ਚੋਂ ਚਾਹੇ ਰਿਫਿਊਜ਼ ਮਾਰੋ ਚਾਹੇ ਜਿਵੇਂ ਮਰਜ਼ੀ ਕਰੋ ਕਲੀਅਰ ਕਰੋ ਇੱਕ ਵਾਰ ਉਹ ਸਿਸਟਮ ਨੂੰ ਇਹੀ ਕਾਇੰਡ ਦੈਟ ਕਾਇੰਡ ਆਫ ਸਟ੍ਰੈਟਜੀ ਇਟ ਕੁੱਡ ਬੀ ਜੋ ਟੋਨੀ ਵਰਕ ਦੀ ਜਾਂ ਡਿਪਾਰਟਮੈਂਟ ਦੀ ਹੋ ਸਕਦੀ
2: ਦੇਖੋ ਇਹ ਸਹੀ ਹੋ ਸਕੇ ਚੀਜ਼ ਕਿਉਂਕਿ ਇਹਨਾਂ ਨੇ ਆਉਂਦਾ ਕਿ ਅਸੀਂ ਰਿਫਿਊਜ਼ ਇੰਨੇ ਕਰਤੇ ਕਿ ਬੰਦੇ ਆਏ ਨੀ ਪਰ ਲੇਕਿਨ ਭਾਜੀ ਹੁਣ ਉਹਨਾਂ ਨੂੰ ਲੇਬਰ ਪਾਰਟੀ ਵੱਲੋਂ ਕਹਿਣ ਨੂੰ ਕੁਛ ਰਿਹਾ ਹੀ ਨੀ ਪਿਛਲੀ ਵੀ ਸਰਕਾਰ ਇੰਨੇ ਸੀਗੀ ਹੁਣ ਵੀ ਇੰਨੇ ਜਾਏ ਸੈਕਿੰਡ ਇਹਨਾਂ ਪੂਰਾ ਹੋਣ ਜਾ ਰਿਹਾ ਠੀਕ ਹੈ ਭਾਜੀ 8 ਸਾਲ ਦੇ ਕੋਈ ਚੇਂਜ ਨਹੀਂ ਕਰ ਸਕੇ ਇਹ ਉਦੋਂ ਪਹਿਲਾਂ ਦੁੱਬਲ ਸੀਗੇ ਉਹਨਾਂ ਨੇ ਉਦੋਂ ਪਹਿਲਾਂ ਹੀ ਬੰਦ ਕਰਤਾ ਸੀ ਕੋਵਿਡ ਟਾਈਮ ਦੇ ਵਿੱਚ ਬਾਅਦ ਚੋਂ ਵੀਜ਼ਾ ਗ੍ਰਾਂਟ ਕਰਨੇ ਬਾਅਦ ਚੋਂ ਛੱਡ ਕੀਤੇ ਸੀ ਇੱਕਦਮ ਉਹਨਾਂ ਨੇ ਭਾਈ ਦੇ ਵਿਲ ਡੂ ਯਾਨੀ ਜੇ ਕੁਛ ਵੀ ਕਰਨਗੇ ਇਹ ਤਾਂ ਤੁਹਾਡੇ ਨੈਗੇਟਿਵ ਇੰਪੈਕਟ ਤਾਂ ਪਏਗਾ ਆਸਟ੍ਰੇਲੀਆ ਇਕਨੋਮੀ ਤੇ
0: ਰਾਈਟ ਰਾਈਟ ਓਕੇ ਬੜਾ ਇੰਪੋਰਟੈਂਟ ਹੈਗਾ ਸਟੂਡੈਂਟਸ ਦੇ ਲਈ ਸਟੂਡੈਂਟ ਵੀਜ਼ਾ ਤੇ ਜਿਹੜੇ ਆ ਜਾਂਦੇ ਹੈਗੇ ਨੇ ਅਤੇ ਬਹੁਤ ਹੁਣ ਇਹਨਾਂ ਨੇ ਇੰਨਾ ਉਹ ਪੁਆਇੰਟ ਸਿਸਟਮ ਇੰਨਾ ਰਿਸਟ੍ਰਿਕਟ ਕੀਤਾ ਹੋਇਆ ਕਿ ਉਹ ਪਹਿਲਾਂ ਅੱਗੇ ਕਹਿੰਦੇ ਅੱਗੇ 60 ਪੁਆਇੰਟ ਹੁੰਦੇ ਸੀਗੇ ਪੱਕੇ ਹੋਣ ਦੇ ਲਈ ਬੜੇ ਆਸਾਨੀ ਹੁਣ ਉਹ ਕੱਟ ਆਫ ਲਿਸਟ ਦੇ ਰੂਪ ਦੇ ਵਿੱਚ ਹੈ ਮਤਲਬ ਪੁਆਇੰਟ ਉਨੇ ਹੀ ਨੇ 60-65 ਪਰ ਉਹ ਤਾਂ ਤੁਹਾਡੇ 70 ਹੈਗੇ ਨੇ ਤਾਂ ਵਧੀਆ 75 ਹੈਗੇ ਨੇ ਤਾਂ ਹੋਰ ਵਧੀਆ 80 ਹੈਗੇ ਨੇ 85 ਹੈਗੇ ਨੇ ਤਾਂ ਪਹਿਲਾਂ ਆ ਜਾਓ 90 ਵਾਲਿਆਂ ਨੂੰ ਪ੍ਰਿਓਰਿਟੀ ਹੈ ਫਿਰ ਬਾਕੀ ਫਿਰ ਜਿਹੜੇ ਪਿਛਲੇ ਹੈਗੇ ਨੇ ਉਹ ਦੇਖਦੇ ਰਹੋ ਹਲੇ ਉਹ ਜਿਹੜਾ ਇੱਕ ਕੰਪੀਟੀਸ਼ਨ ਜਿਹੜਾ ਪੁਆਇੰਟ ਬੇਸ ਸਿਸਟਮ ਦੇ ਵਿੱਚ ਹੈ ਉਹ ਦੁਨੀਆ ਦੇ ਸ਼ਾਇਦ ਹੀ ਕੁਛ ਐਸੇ ਇਕਲੌਤੇ ਪੁਆਇੰਟ ਬੇਸਡ ਸਿਸਟਮ ਅੱਗੇ ਇੱਕ ਰਿਵਾਰਡਿੰਗ ਸਿਸਟਮ ਹੁੰਦਾ ਸੀ ਕਿ ਇੰਨੇ ਪੁਆਇੰਟ ਕਮਾ ਲਏ ਤਾਂ ਤੁਸੀਂ ਐਲੀਜੀਬਲ ਹੋ ਹੁਣ ਉਨੇ ਪੁਆਇੰਟ ਕਮਾਉਣ ਦੇ ਬਾਵਜੂਦ ਵੀ ਜਿਹੜੀ ਇੱਕ ਕਿਸਮ ਦੀ ਕੱਟ ਆਫ ਲਿਸਟ ਜਾਂ ਇੱਕ ਦੌੜ ਜੀ ਜਿਹੜੀ ਲੱਗੀ ਰਹਿੰਦੀ ਹੈਗੀ ਉਹ ਮੁੱਲਾ ਦੌੜ ਹੈਗੀ ਹੈ ਕਿ ਕਿਹੜਾ ਪਹਿਲਾਂ ਮਸੀਤ ਤੱਕ ਪਹੁੰਚੂਗਾ ਉਹ ਇੱਕ ਤਾਂ ਉਹਦੇ 'ਚ ਸਟੂਡੈਂਟ ਪਹਿਲਾਂ ਜਾਂ ਐਪਲੀਕੈਂਟ ਜਿਹੜੇ ਫਸੇ ਹੋਏ ਸੀਗੇ ਹੁਣ ਉਹਦੇ ਵਿੱਚ ਉਹਦਾ ਪ੍ਰੈਸ਼ਰ ਇੱਕ ਜਿਹੜਾ ਝੱਲਣ ਦੇ ਲਈ ਕਿ ਪਤਾ ਨਹੀਂ ਮੇਰੇ ਪੁਆਇੰਟ ਪੂਰੇ ਹੋਣਗੇ ਕਿ ਨਹੀਂ ਹੋਣਗੇ ਫਿਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ ਕਿ ਠੀਕ ਆ ਕੁਆਲੀਫਿਕੇਸ਼ਨ ਹੋ ਗਈ ਹੁਣ ਮੈਂ ਆਹ ਵੀ ਹਾਸਲ ਕਰ ਲੈਂਦਾ ਸੋ ਹਾਂਜੀ ਪਾਸ ਫੇਰ ਵੀ ਨੀ ਹੈਗੇ ਪਾਸ ਫੇਲ ਵਾਲੀ ਗੱਲ ਹੀ ਨੀ ਰਹੀ
2: ਥੋੜੀ ਬਹੁਤ ਵੱਧ ਫਰਕ ਹੋਇਆ ਤੇ ਇਹ ਚ ਕੀ ਕੀਤਾ 1,250 ਬੰਦੇ ਅਸੀਂ ਪੱਕੇ ਕਰਨੇ 1 ਦੀ ਵਿੱਚ ਤੇ 800 ਕਰਨੇ ਫੋਨਿਆਂ ਚ ਫਿਰ ਉਦੋਂ ਬਾਅਦ ਭਾਜੀ ਨੇ ਇੱਕ ਪੇਸ਼ ਕੀ ਲੈ ਕੇ ਆਏ ਪਹਿਲਾਂ ਕੀ ਸੀ ਬਾਈ ਤਸਮਾਨੀ ਸ਼ੇਡ ਇਹੋ ਜਿਹੀ ਜਿਹਦੇ ਈਅਰ ਕੋਈ 2 ਸ਼ੇਡਾਂ ਨੇ ਈਅਰ ਨੂੰ ਸੰਭਾਲਿਆ ਸੀਗਾ ਵੈਸ਼ਨੂੰ ਸ਼ੇਡੀਆਂ ਨੇ ਤੇ ਤਸਮਾਨੀਆਂ ਨੇ ਬਾਕੀ ਸਾਰਿਆਂ ਨੇ ਆਪਣਾ ਕਿਨਾਰੇ ਕਰ ਲਏ ਤਸਮਾਨੀ ਕੀ ਸੀਗਾ ਕਿ ਤੁਸੀਂ 30 ਘੰਟੇ ਜੇ ਕੰਮ ਕਰੋਗੇ ਇਹ ਕਿਉਂਕਿ ਹੈਲਥ ਕੇਅਰ ਵਰਕਰ ਤੇ ਐਜੂਕੇਸ਼ਨ ਵਾਲੇ ਨੂੰ ਪ੍ਰਾਇਓਰਟੀ ਦੇ ਰਹੇ ਸੀ ਤਸਮਾਨੀ ਵਾਲੇ ਜਿੰਨੀ ਵੀ ਈਅਰ ਕਿਉਂਕਿ ਪੜ੍ਹੇ ਸੀ ਤਸਮਾਨੀ ਜਾ ਕੇ ਲੇਕਿਨ ਇਜ਼ਲੀ ਸਕੋਰ ਜਿਹੜੇ ਇਹਨਾਂ ਦੇ ਆਪਣਾ ਇਨਵਾਈਟਿਵ ਬਣਨ ਦੀ ਮਿਲ ਜਾਂਦੀ ਸੀ ਉਹਨੂੰ ਗੋਲਡਨ ਵੀ ਜਾਂਦੇ ਇਹਨਾਂ ਨੇ ਕੀ ਕੀਤਾ ਉਹ ਕਹਿੰਦੇ ਕਿ ਪਿਛਲੇ ਸਾਲ ਕਿ ਵੀ 30 ਘੰਟੇ ਤੁਸੀਂ ਐਵਰੇਜ ਕੰਮ ਕਰਨਾ ਤਾਂ ਤੁਹਾਨੂੰ ਇਨਵਾਈਟ ਆ ਜਾਊਗਾ ਬਹੁਤ ਇਨਵਾਈਟ ਬੰਦੇ ਨੇ ਇਹਨਾਂ ਨੇ ਠੀਕ ਹੈ ਇਸ ਸਾਲ ਇਹਨਾਂ ਨੇ ਕੀ ਕੀਤਾ ਕਿ 30 ਘੰਟੇ ਤੁਹਾਨੂੰ ਐਵਰੀ ਵੀਕ ਕਰਨਾ ਪਊਗਾ ਨਾ ਕਿ ਐਵਰੇਜ ਜੇ ਤੁਹਾਨੂੰ ਜਿਹੜੇ ਵੀ ਤੁਹਾਨੂੰ ਘੱਟ ਕੰਮ ਕੀਤਾ ਉਹ ਤੁਹਾਡਾ ਅਕਾਊਂਟ ਹੀ ਨਹੀਂ ਹੋਊ ਇੱਕ ਬੰਦੇ ਨੂੰ ਭਾਈ ਇਹ ਚ ਕ੍ਰਿਕ ਨਹੀਂ ਆ ਇਹਦੇ ਵਿੱਚ ਜਿਹੜਾ ਬੰਦਾ ਸਟੂਡੈਂਟ ਵੀਜ਼ਾ ਹੋਲਡਰ ਆ ਉਹ 14 ਘੰਟੇ ਦਾ ਕੰਮ ਨਹੀਂ ਕਰ ਸਕਦਾ
0: ਨਹੀਂ ਕਰ
2: ਸਕਦਾ ਤਾਂ ਇਹ ਸਟੂਡੈਂਟ ਵੀਜ਼ਾ ਵਾਸਤੇ ਬਣੀ ਨਹੀਂ ਜੇ ਤੁਸੀਂ ਕਿਸੇ ਵੀ ਸਟੂਡੈਂਟ ਵੀਜ਼ਾ ਹੋਲਡਰ ਤੁਸੀਂ ਪਹਿਲਾਂ ਈਅਨ ਕਰ ਲਈ ਤੁਸੀਂ ਬੈਚਲਰ ਕਰ ਲਈ ਜਾਂ ਕੁਛ ਵੀ ਕਰ ਲਓ ਤੁਸੀਂ ਟੀਆਰ ਨਹੀਂ ਪਾਈ ਤੁਹਾਡੇ ਕੋਲ ਵਰਕਰ ਲਿਮਿਟਡ ਨੇ ਤਾਂ ਤੁਹਾਨੂੰ ਤੰਗ ਹੋਣਾ ਪੈ ਸਕਦਾ ਕਿਉਂਕਿ ਛੁੱਟੀਆਂ ਵੀ ਤਾਂ ਫੁੱਲ ਟਾਈਮ ਹੋ ਜਾਣਾ ਸੀਗਾ ਤਾਂ ਉਹ ਐਵਰੇਜ ਬੰਦ ਨਹੀਂ ਸੀ ਹੁਣ ਉਹ ਜੀ ਇਹਨੇ ਬੈਕਡੋਰ ਬੰਦ ਕਰਤਾ
0: ਓਕੇ
2: ਤਾਂ ਜਿਹੜੀ ਟੋਨੀ ਬਰਗ ਜਿਹੜੀ ਆਹ ਸਟੇਟਮੈਂਟ ਅਗਲੀਆਂ ਆਉਣੀਆਂ ਸੀਗੀਆਂ ਉਹ ਇਹਨੂੰ ਕਰਕੇ ਬਾਕੀ ਸਟੇਟਾਂ ਜ਼ਰੂਰ ਕਰਾ ਕਿਨਾਰਾ ਕਰਨੀ ਆ ਹੁਣ ਸਾਨੂੰ ਉਸ ਚੀਜ਼ ਟੈਨਸ਼ਨ ਕਿ ਵੀ ਜੇ ਸੀਟਾਂ ਘੱਟ ਗਈਆਂ ਜਾਂ ਸਥਿਤੀ ਹੋਰ ਜਾਤੀ ਫਿਰ ਔਖਾ ਹੋਈ
0: ਰਾਈਟ ਮੇਰਾ ਕੁਐਸਚਨ ਇਹ ਹੈਗਾ ਹੈ ਕਿ ਉਸ ਇੱਕ ਪ੍ਰੈਸ਼ਰ ਦੇ ਵਿੱਚ ਸਟੂਡੈਂਟ ਇੱਕ ਸਟੱਡੀ ਤੋਂ ਦੂਜੀ ਸਟੱਡੀ ਦੂਜੀ ਤੋਂ ਤੀਜੀ 'ਚ ਚਲੇ ਜਾਂਦੇ ਹੁੰਦੇ ਸੀਗੇ ਹੁਣ ਗਵਰਨਮੈਂਟ ਨੇ ਚਲੋ ਪਿਛਲੇ ਕੁਛ ਅਰਸੇ ਤੋਂ ਇਹ ਵੀ ਕਰਤਾ ਹੈ ਕਿ ਇੱਕ ਸਟੱਡੀ ਤੋਂ ਦੂਜੀ 'ਤੇ ਜਾਣ ਲੱਗਿਆਂ ਅਤੇ ਵੀਜ਼ੇ ਵੀ ਪਿੱਛੇ ਜਿਹੇ ਬੜੇ ਕਰਨ ਲੱਗ ਗਏ ਸੀਗੇ ਕੈਂਸਲ ਅਤੇ ਉੱਥੇ ਤੱਕ ਵੀ ਠੀਕ ਸੀ ਉਸ ਤੋਂ ਬਾਅਦ ਇੱਕ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਹਰ ਇੱਕ ਕੇਸ ਇੱਕੋ ਜਿਹਾ ਨਹੀਂ ਹੁੰਦਾ ਹੈਗਾ ਹਰ ਇੱਕ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋ ਸਕਦੀ ਹੈਗੀ ਔਰ ਇਹਨੂੰ ਜੱਜ ਕੌਣ ਕਰੂਗਾ ਅਦਾਲਤ ਕਰੇਗੀ ਟ੍ਰਿਬਿਊਨਲ ਕਰੇਗਾ ਇਸੇ ਲਈ ਟ੍ਰਿਬਿਊਨਲ ਦੀ ਇੱਕ ਵਿਕਲਪ ਹੈਗਾ ਔਰ ਜਿੱਥੇ ਕਿ ਜਿੰਨੀਆਂ ਵੀ ਐਡਵਾਂਸ ਕੰਟਰੀਜ਼ ਹੈਗੀਆਂ ਨੇ ਉੱਥੇ ਉੱਥੇ ਇਹ ਹਿਊਮਨ ਰਾਈਟਸ ਦਾ ਇੱਕ ਵਿਸ਼ਾ ਬਣ ਜਾਂਦਾ ਉੱਥੇ ਇੱਕ ਵਿਕਲਪ ਦਿੱਤਾ ਜਾਂਦਾ ਕਿ ਤੂੰ ਭਾਈ ਗਿਲਟੀ ਹੈ ਤੂੰ ਆਪਣੇ ਆਪ ਨੂੰ ਦੱਸ ਉਸ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਕਿ ਤੂੰ ਗਿਲਟੀ ਹੈਗਾ ਕਿ ਨਹੀਂ ਹੈਗਾ ਪਰ ਉਹਨੂੰ ਮੌਕਾ ਤਾਂ ਦਿੱਤਾ ਜਾਵੇ ਹੁਣ ਸੁਣਨ ਨੂੰ ਇਹ ਵੀ ਮਿਲ ਰਿਹਾ ਹੈਗਾ ਕਿ ਅਪੀਲ ਰਾਈਟਸ ਵੀ ਖਤਮ ਹੋ ਜਾਣੇ ਨੇ ਉਹ ਫਿਰ ਕਿੱਥੋਂ ਕੁ ਤੱਕ ਜਸਟੀਫਾਈ ਕਿਉਂਕਿ ਪਿਛਲੇ ਇੱਕ ਸ਼ਾਇਦ ਇੱਕ ਐਪੀਸੋਡ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹਦੇ 'ਚ ਅਪੀਲ ਰਾਈਟ ਨਹੀਂ ਹੋਣਗੇ ਉਹਦੀ ਐਪਲੀਕੇਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਾਕੂਮੈਂਟ ਹੈ ਉਦੋਂ ਹੀ ਜੇ ਠੀਕ ਲਗਾਤਾ ਤਾਂ ਲਗਾਤਾ ਇਹ ਫਿਰ ਕਿੱਧਰ ਹਾਂ
2: ਉਹਦੇ ਵਿੱਚ ਪਹਿਲਾਂ ਮੈਂ ਕੀ ਕੀਤਾ ਪਹਿਲਾਂ ਇਹਨਾਂ ਨੇ ARTC ਵਿੱਚ ਇੱਕ ਚੇਂਜ ਲੈ ਕੇ ਆਏ ਨੇ ਕਿ ਪੇਪਰ ਬੇਸ ਰਿਜ਼ਲਟ ਆਇਆ ਕਰੂਗਾ ਕੋਈ ਥੋੜੀ ਹੇਅਰਿੰਗ ਹੁਣ ਬੰਦ ਹੋ ਜਾਵੇ ਸਟੂਡੈਂਟ ਵੀਜ਼ਾ ਹੋਲਡਰ ਵਾਸਤੇ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਠੀਕ ਹੈ ਉਹਦੇ ਬਾਅਦ ਕੀ ਹੈ ਕਿ ਕਿਉਂਕਿ ਭਾਜੀ ਕਈ ਵਾਰ ਡਾਕੂਮੈਂਟ ਦੇ ਉੱਤੇ ਆਪਾਂ ਕਈ ਵਾਰ ਐਕਸਪਲੇਨ ਕਰਨਾ ਵੈਰੀ ਹਾਰਡ ਠੀਕ ਹੈ ਕਿ ਜਿਹੜੇ ਚੋਇਸ ਆਫ ਵਰਡ ਨੇ ਜਾਂ ਜਿਹੜੇ ਡਾਕੂਮੈਂਟ ਦੇ ਵਿੱਚ ਆਪਾਂ ਵਰਡਿੰਗ ਯੂਜ਼ ਕਰਦੇ ਹਾਂ ਉਹ ਇਮੋਸ਼ਨ ਨਾਲ ਜਸਟੀਫਾਈ ਨਹੀਂ ਕਰਦੇ ਕਈ ਵਾਰੀ ਇਨ ਪਰਸਨ ਦੇ ਵੀ ਜਦੋਂ ਆਪਾਂ ਕਰਦੇ ਹਾਂ ਤਾਂ ਉਦੋਂ ਆਪਾਂ ਮੈਂਬਰ ਨੂੰ ਸਮਝਾ ਸਕਦੇ ਹਾਂ ਕਿ ਸਰ ਕੀ ਹੋਇਆ ਮੈਂਬਰ ਕੈਨ ਸੀ ਦੀ ਇਨਸਾਈਟ ਆਫ ਦੀ ਐਪਲੀਕੈਂਟ ਹੈ ਨਾ ਬਟ ਪੇਪਰ ਬੇਸ ਕਰਕੇ ਸੀ ਸ਼ਾਇਦ ਸੁਣਿਆ ਸੀ ਰਿਫਿਊਜ਼ਲ ਜ਼ਿਆਦਾ ਵੱਧ ਜਾਣਗੀਆਂ ਪਰ ਫਿਰ ਪਰਮਿਸ਼ਨ ਨੂੰ ਜ਼ਿਆਦਾ ਕੰਮ ਕਰਨਾ ਪਿਆ ਕਿ ਸਬਮਿਸ਼ਨ ਪ੍ਰੋਪਰ ਡਿਟੇਲ ਦੇ ਵਿੱਚ ਹੋਵੇ ਪ੍ਰੋਪਰ ਈਚ ਐਵਰੀ ਅਲਾਈਨ ਹੋਵੇ ਪਰ ਲੇਕਿਨ ਜੇ ਹੁਣ ਇਹਨੂੰ ਵੀਡੀਓ ਐਡਿਟਿੰਗ ਗੱਲ ਹਜੇ ਤੱਕ ਨਹੀਂ ਹੋਈ ਇਹ ਸਿਰਫ ਇੱਕ ਰਿਊਮਰ ਨੇ ਕਿਉਂਕਿ ਤਾਂ ਭਾਈ ਆਪਣੇ ਬੰਦੇ ਤੋਂ ਕੀ ਹੁੰਦਾ ਨਾ ਜਦੋਂ ਕੋਈ ਵੀ ਨੈਗੇਟਿਵ ਖ਼ਬਰ ਹੁੰਦੀ ਆ ਉਹ ਬਹੁਤ ਜਲਦੀ ਸਪੈਡ ਕਰਦੀ ਆ ਜਦਕਿ ਪੋਸਟ ਨਾਲੋਂ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਥਾਂ ਜਿਹੜੇ ਐਸੀ ਕਿ ਫੋਰਟੀਫਾਈ ਜਿਵੇਂ ਟੈਂਪਰੇਰੀ ਵੀਜ਼ਾ ਬੰਦ ਕਰਤਾ ਜਿਹੜੇ ਕੁਛ ਕੋਲਿਆਂ ਨੂੰ ਐਕਰੀਡੇਸ਼ਨ ਨਹੀਂ ਸੀ ਤੁਹਾਨੂੰ ਖ਼ਬਰ ਸੁਣੀ ਸੀ ਉਹ
0: ਜੀ ਜੀ ਜੀ ਜੀ ਚੱਲ ਰਹੀ ਹੈ ਉਹ ਤਾਂ ਬੜੀ ਜ਼ਿਆਦਾ ਪਾਪੂਲਰ ਹੈ
2: ਉਹ ਚੱਲ ਰਿਹਾ ਬਿਕੋਜ਼ ਕਿਉਂਕਿ ਨੈਗੇਟਿਵ ਖ਼ਬਰ ਆ ਉਹ ਕਿਉਂਕਿ ਉਹਦੇ ਵਿੱਚ ਕੀ ਹੈ ਬੰਦ ਕਰਤੇ ਬਿਕੋਜ਼ ਪਤਾ ਚੱਲਿਆ ਸੀਗਾ ਉਹ ਤਾਂ ਕਿਸੇ ਨੂੰ ਪਤਾ ਹੀ ਸੀਗਾ
0: ਓਕੇ
2: ਤੇ ਹੁਣ ਲੋਕ ਉਸ ਚੀਜ਼ ਨੂੰ ਉਹ ਕੈਨੇਡਾ ਨੂੰ ਵੀ ਆਸਟ੍ਰੇਲੀਆ ਨਾਲ ਇਹ ਕਰਨਾ ਕਿ ਆਸਟ੍ਰੇਲੀਆ ਦੀ ਸੇਮ ਚੀਜ਼ ਹੋਏਗੀ ਕਿਵੇਂ ਸਾਡੀ ਦੇ ਕੁਛ ਕੋਲੇ ਕਿ ਪ੍ਰਾਈਵੇਟ ਕੋਲ ਬੰਦ ਨਾ ਕਰਦੇ 45 ਭਾਈ ਦੇ ਸੋ ਮੈਨੀ ਜੂਮਰਸ ਹੁਣ ਨੀਲਰ ਦੇ ਵਿੱਚ ਕੀ ਹੁੰਦਾ ਸੀ ਵੀ ਤੁਹਾਡੇ ਵੀਜ਼ੇ ਦੇ ਨਾਲ ਹੀ ਤੁਹਾਡਾ ਸਟੱਡੀ ਹੁੰਦੀ ਆ ਜੇ ਤੁਸੀਂ ਸਟੱਡੀ ਚੇਂਜ ਵੀ ਕੀਤੀ ਉਦੋਂ ਆਸਟ੍ਰੇਲੀਆ ਹਜੇ ਨਹੀਂ ਹੋਇਆ ਜੇ ਸਟੱਡੀ ਚੇਂਜ ਕਰਨਾ ਨਵਾਂ ਵੀਜ਼ਾ ਅਪਲਾਈ ਹੀ ਕਰਨਾ ਪਊਗਾ ਆਸਟ੍ਰੇਲੀਆ ਨਹੀਂ ਹੋਇਆ ਆਸਟ੍ਰੇਲੀਆ ਕੀ ਕੀਤਾ ਜੇ ਤੁਸੀਂ ਕੋਰਸ ਹੀ ਕਰਦੇ ਹੋ ਤਾਂ ਤੁਹਾਡੇ ਏਜੰਟ ਨੂੰ ਕਮਿਸ਼ਨ ਹੀ ਦੇਣਾ ਵਧੀਆ ਗੱਲ ਜਿਹੜੇ ਝੋਲਾ ਬੰਦੇ ਉਹਨੇ ਦੁਕਾਨ ਤੇ ਬੰਦ ਰਹਿਣੀ ਹੈ ਦੈਟਸ ਗੁੱਡ ਲੇਕਿਨ ਕੱਲ ਨੂੰ ਜਿਹਦੀ ਕੋਈ ਜੇ ਹੁਣ ਉੱਥੋਂ ਸਿੱਖਣ ਲੱਗ ਗਏ ਫਿਰ ਉੱਥੋਂ ਜਾ ਕੇ ਕੋਲ ਬਚਣਾ ਹੀ ਨਹੀਂਗਾ
0: ਰਾਈਟ ਰਾਈਟ ਸੋ ਔਰ ਲਾਸਟ ਇੱਕ ਜਿਹੜਾ ਇੱਕ ਹੋਰ ਕੈਟਾਗਰੀ ਪੁੱਛਣੀ ਹੈ ਉਹ ਹੈਗੀ ਹੈ ਹੁਣ 482 ਜਿਹਦੇ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇੱਕ ਲੈ ਦੇ ਕੇ ਇੱਕ ਐਸਾ ਵੀਜ਼ਾ ਇੱਕ ਬਚਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹਦੇ 'ਤੇ ਕਿਉਂਕਿ ਆਸਟ੍ਰੇਲੀਆ ਨੂੰ ਲੋੜ ਵੀ ਹੈਗੀ ਹੈ ਕਾਮਿਆਂ ਦੀ ਇਹਦੇ 'ਚ ਪੌਲਿਨ ਹੈਨਸਨ ਬੇਸ਼ੱਕ ਕਹੀ ਜਾਣ ਕਿ ਸਾਨੂੰ ਊਬਰ ਡਰਾਈਵਰ ਇਕੱਲੇ ਊਬਰ ਡਰਾਈਵਰ ਦੇ ਲਈ ਨਹੀਂ ਹੁੰਦਾ ਹੈਗਾ 482 ਬਹੁਤ ਛੋਟੇ ਐਂਟਰਪ੍ਰਾਈਜ਼ਰ ਜਿਹੜੇ ਹੈਗੇ ਨੇ ਜਾਂ ਮੀਡੀਅਮ ਸਕੇਲ ਐਂਟਰਪ੍ਰਨਰ ਹੈਗੇ ਨੇ ਉਹਨਾਂ ਤੋਂ ਪੁੱਛੋ ਉਹਨਾਂ ਦਾ ਕੰਮ ਹੀ ਮਾਈਗ੍ਰੈਂਟਸ ਕਰ ਰਹੇ ਨੇ ਸੋ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਔਰ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਤਾਂ ਮਾਰਕੀਟ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ। ਸੋ ਉਹ ਜਦੋਂ 482 ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈਗੀ ਹੈ, ਹੁਣ ਕਹਿ ਰਹੇ ਨੇ ਕਿ ਆਫਸ਼ੋਰ ਬੁਲਾਉਣੇ ਨਹੀਂ ਹੈਗੇ ਅਤੇ ਸਿਰਫ ਜਿਹੜੇ ਆਨਸ਼ੋਰ ਹੈ ਉਹਨਾਂ ਨੂੰ ਕਲੀਅਰ ਕਰਨਾ, ਕਲੀਅਰ ਕਰਨ ਦਾ ਮਤਲਬ ਕੀ, ਮਤਲਬ ਉਹ ਐਪਲੀਕੇਸ਼ਨਸ ਰਿਜੈਕਟ ਹੋਣਗੀਆਂ ਜਾਂ ਕਿੱਦਾਂ ਕੀ ਹੈ?
2: ਬਿਲਕੁਲ ਭਾਜੀ, ਇਹਨਾਂ ਨੇ ਇੱਕ ਮਿਨਿਸਟਰ ਡਾਇਰੈਕਸ਼ਨ ਲੈ ਕੇ ਆਏ ਨੇ 119,
0: ਇਹਦਾ ਕੀ ਹੈ
2: 24 ਜੁਲਾਈ ਦਾ ਇੰਪੋਸਟ ਕਰਦੇ। ਭਾਜੀ ਮਿਨਿਸਟਰ ਕੋਲ ਪਾਵਰ ਹੁੰਦੀ ਹੈ, ਚਾਹ ਤਾਂ ਇਹ ਸਰਕਾਰ ਬਿੱਲ ਲੈ ਕੇ ਆਉਂਦੀ ਆ, ਜੇ ਇਹਨਾਂ ਕੋਲ ਪਾਰਲੀਮੈਂਟ ਨਾ ਮੈਜੋਰਟੀ ਬਣੇ ਤਾਂ ਮਿਨਿਸਟਰ ਇੱਕ ਡਾਇਰੈਕਸ਼ਨ ਇਸ਼ੂ ਕਰ ਸਕਦਾ। ਹੁਣ ਇਹਨਾਂ ਨੇ ਕੀ ਕੀਤਾ, ਵੀ ਤੁਹਾਨੂੰ ਜਿਹੜਾ ਡਾਇਰੈਕਸ਼ਨ 119 ਜਿਹਦੇ 'ਚ ਮਿਨਿਸਟਰ ਨੇ ਕਹਿਤਾ ਕਿ ਅਸੀਂ ਇਹ ਸਕੀਮ ਨੂੰ ਪ੍ਰਾਇਓਰਟੀ ਦੇਵਾਂਗੇ, ਹੁਣ ਉਹਨਾਂ ਨੇ ਐਂ ਕੀਤਾ ਕਿ ਅਸੀਂ ਸ਼ੈਫਾਂ ਨੂੰ ਇਨਵਾਈਟ ਨਹੀਂ ਕਰਾਂਗੇ, ਇਹ ਨਹੀਂ ਕਿਹਾ ਉਹਨਾਂ ਨੇ, ਉਹ ਕਹਿੰਦੇ ਨੈਕਸਟ ਪ੍ਰਾਇਓਰਟੀ ਦੇਵਾਂਗੇ ਮੋਟਰ ਮਕੈਨਿਕ ਸ਼ੈਫ ਨੂੰ। ਠੀਕ ਹੈ, ਹੁਣ ਭਾਈ ਇਹਨਾਂ ਨੇ ਕੀ ਕੀਤਾ, ਇਹਨੇ ਤਿੰਨ ਕੈਟਾਗਰੀ ਪ੍ਰਾਇਓਰਟੀ ਆਰਡਰ ਬਦਲ ਤਾ। ਸਭ ਤੋਂ ਪਹਿਲਾਂ ਹਾਈਐਸਟ ਲੋ ਇਨਫੋਰਸਮੈਂਟ ਤੇ ਡਿਫੈਂਸ ਓਕੂਪੇਸ਼ਨ ਨੂੰ ਪ੍ਰਾਇਓਰਟੀ ਹੋਏਗੀ ਆਨਸ਼ੋਰ ਨੂੰ ਕਰਨਾ। ਤੁਸੀਂ ਵਕੀਲ ਹੋ, ਤੁਸੀਂ ਡਿਫੈਂਸ ਚ ਹੋ, ਤੁਸੀਂ ਯਾਨੀ ਕਿ ਲੋ ਇਨਫੋਰਸਮੈਂਟ ਨਾਲ ਰਿਲੇਟਡ ਹੋ, ਪੁਲਿਸ ਕਿਸੇ ਵਿੱਚ ਵੀ ਆ, ਤੁਸੀਂ ਇਹ ਕਰਨ ਲੱਗੇ ਦੇ ਵਿਲ ਗਿਵ ਯੂ ਪ੍ਰਾਇਓਰਟੀ। ਸੈਕਿੰਡ ਜੇ ਤੁਸੀਂ ਆਊਟਸ਼ੋਰ ਹੋ ਦੈਨ ਫਿਰ ਸੈਕਿੰਡ ਪ੍ਰਾਇਓਰਟੀ ਆ ਗਈ। ਠੀਕ ਹੈ, ਫਸਟ ਪ੍ਰਾਇਓਰਟੀ ਦੇ ਵਿੱਚ ਸੈਕਿੰਡ ਪ੍ਰਾਇਓਰਟੀ ਆਊਟਸ਼ੋਰ ਦੀ ਆ ਗਈ। ਇਹਦੇ ਬਾਅਦ ਸੈਕਿੰਡ ਆ ਗਿਆ ਕਿ ਵੀ ਜੇ ਤੁਸੀਂ ਦੋਨੋਂ ਚ ਨਹੀਂ ਆਉਂਦੇ, ਤੁਸੀਂ ਹੈਲਥ ਕੇਅਰ, ਟੀਚਿੰਗ ਜਾਂ ਕੰਸਟਰਕਸ਼ਨ ਓਕੂਪੇਸ਼ਨ ਦੇ ਵਿੱਚ ਹੋ ਤਾਂ ਆਊਟਸ਼ੋਰ ਨੂੰ ਪ੍ਰਾਇਓਰਟੀ। ਸਭ ਤੋਂ ਪਹਿਲਾਂ ਬੈਕਲੋਗ ਪੂਰਾ ਕੀਤਾ ਇਹਨਾਂ ਨੇ ਲਾਅ ਇਨਫੋਰਸਮੈਂਟ ਦਾ, ਸੈਕਿੰਡ ਨੰਬਰ ਤੇ ਹੈਲਥ ਕੇਅਰ ਤੇ ਟੀਚਿੰਗ ਤੇ ਕੰਸਟਰਕਸ਼ਨ ਨੂੰ ਫੋਲੋ ਕਰਨਗੇ ਇਹ। ਤਾਂ ਜਿਹੜੇ ਸਾਡੇ ECPR ਦੇ ਭੈਣ ਭਰਾ ਬੈਠੇ ਸੀਗੇ, ਜਿਹੜੇ 411-100 ਜਾਂ 199 ਦੇ ਵੇਟ ਕਰ ਰਹੇ ਸੀਗੇ, ਉਹ ਜੇ 42 ਨੂੰ ਜਾਣਗੇ ਤਾਂ ਅਪੀਲ ਜਲਦੀ ਪ੍ਰੋਸੈਸ ਹੋ ਜਾਊਗੀ ਜਿਹੜੇ ਕੰਸਟਰਕਸ਼ਨ ਵਾਲ ਨੇ। ਦਿਨ ਦਾ ਦੇ ਨੀਂ ਦਾ ਬੰਦੂਆ ਮਜ਼ਦੂਰ ਹੈ ਨਾ। ਤੇ ਭਾਜੀ ਉਦੋਂ ਕੀ ਹੋਇਆ ਵੀ ਜਦੋਂ ਮੈਂ ਦੇਖਿਆ ਵੀ ਕੰਸਟਰਕਸ਼ਨ ਜੇ ਬੰਦੇ ਪੱਕੇ ਨਹੀਂ ਹੋਏ, ਜੇ 65 ਬੰਦੇ ਇਨਵਾਈਟ ਨਹੀਂ ਆਏ, ਦੇ ਵਿਲ ਗੋ ਵਿਦ 42, ਜਿਹਦੇ 6 ਬੰਦੇ ਨਹੀਂ ਆਏ, 7 ਬੰਦੇ ਜਾਂ 6 ਜਿੰਨੇ ਵੀ ਆਏ, ਤਾਂ ਉਹ 42 ਦੇ ਬੰਦੇ ਉਹਨਾਂ ਨੂੰ ਪ੍ਰਾਇਓਰਟੀ ਕਰਤੀ। ਜਿਹੜੇ ਇੰਡੀਆ ਬੈਠੇ ਉਹ ਤਾਂ ਵਿਚਾਰੇ ਟਾਈਮ ਲੱਗੂ ਨਾ ਥੋੜ੍ਹਾ ਜਿਹਾ। ਤੀਜੇ ਨੰਬਰ ਤੇ ਆ ਗਏ ਔਲ ਅਦਰ ਐਪਲੀਕੇਸ਼ਨ, ਚਾਹੇ ਕੋਈ ਜਰਨਲਿਸਟ ਆ, ਚਾਹੇ ਕੋਈ ਰੇਡੀਓ ਤੇ ਆ, ਚਾਹੇ ਕੋਈ ਸ਼ੈਫ ਆ, ਮਕੈਨਿਕ ਆ, ਕੁਛ ਮਰਜ਼ੀ ਆ, ਉਹਨੂੰ ਤੀਜੇ ਨੰਬਰ ਤੇ ਆ।
0: ਓਕੇ,
2: ਵਿਚ ਮੀਨ
0: ਰੇਡੀਓ ਵਾਲਿਆਂ ਨੂੰ ਪਤਾ ਨੀ ਤੁਸੀਂ ਤੀਜੇ ਨੰਬਰ ਤੇ ਕਿਉਂ ਮੇਰਾ ਨਾਂ ਲੈ ਕੇ ਕਿਉਂ ਗਏ, ਗੱਲ ਕਹੀ ਹੈ ਕੋਈ ਇਮੀਗ੍ਰੇਸ਼ਨ ਏਜੰਟ ਹੈ, ਕੋਈ ਅਕਾਊਂਟੈਂਟ ਹੈ, ਉਹਨਾਂ ਨੀ ਕਹਿ ਸਕਦੇ ਸੀ
2: ਖਤਮ ਕਰ ਭਾਜੀ। ਸਾਡੇ ਕੋਲ ਕਾਫੀ ਭੈਣ ਭਰਾ ਕਮਾਏ ਜਿਹੜੇ ਭਾਜੀ 1.5 ਸਾਲ ਤੋਂ ਜਿਲੋਂ ਚ ਬੈਠੇ ਜਿਹੜੇ ਕੰਮ ਕਰਾਈ, ਸਾਡਾ ਇਨਵਾਈਟ ਆ ਜੂਗਾ ਇਹ ਇਲੈਕਸ਼ਨ ਤੋਂ ਬਾਅਦ। ਭਾਜੀ ਉਹਨੂੰ ਘੱਟੋ ਸਾਲ ਦੇ ਹੋਰ ਤੇ ਕੰਮ ਕਰਨਾ ਪਊਗਾ।
0: ਓਕੇ, ਸੋ ਇਹ 119 ਹੋਰ ਵੀ ਖਤਰਨਾਕ ਹੈਗੀ ਹੈ, ਪਰ ਆਈ ਹੋਪ, ਮੈਂ ਇੰਨਾ ਡਰਾਉਣਾ ਨਹੀਂ ਸੀ ਚਾਹੁੰਦਾ, ਬਾਂਸਲ ਸਾਹਿਬ ਨੇ ਪਰਤਾਂ ਹੀ ਖੋਲ ਕੇ ਰੱਖਤੀਆਂ। ਇਹ ਹਾਲੇ ਸਿਰਫ ਉਦੋਂ ਹੈ ਗੱਲਾਂ। ਹਾਂਜੀ
2: ਭਾਈ, ਨਾਲੇ ਪਹਿਲਾਂ ਤੁਸੀਂ 119 ਜਾਣਾ ਭਾਈ, ਅਸੀਂ ਇੰਡੀਆ ਪੰਜਾਬ ਦੇ 302 ਤੋਂ ਡਰਦੇ ਸੀ, 302 ਭਾਜੀ 119 ਖਤਮ।
0: ਤੁਸੀਂ ਤੁਹਾਡੇ ਇਹੋ ਜਿਹੇ ਕੰਮ ਲੱਗਦੇ ਨੀ ਹੈਗੇ ਦੇਖੋ ਮਿਨਿਸਟਰੀਅਲ ਡਾਇਰੈਕਸ਼ਨ ਕੀ ਨੇ ਔਰ ਮਿਨਿਸਟਰ ਡਾਇਰੈਕਸ਼ਨ ਕੀ ਦਿੰਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਹਾਲੇ ਤੱਕ ਤਾਂ ਇਹੀ ਨੀ ਪਤਾ। ਮੈਂ ਪਤਾ ਕਰ ਰਿਹਾ ਸੀਗਾ ਕਿ ਨੈਸ਼ਨਲ ਪ੍ਰੈਸ ਕਲੱਬ ਚ ਹੁਣ ਕਿਹੜਾ ਦਿਨ ਬੁੱਕ ਕੀਤਾ, ਹਾਲੇ ਤੱਕ ਤਾਂ ਇਹ ਨੀ ਪਤਾ ਕਿ ਦਿਨ ਕਿਹੜਾ ਬੁੱਕ ਕੀਤਾ ਹੈਗਾ ਏ। ਸੋ ਜਿੱਦਣ ਟੋਨੀ ਬਰਕ ਫਿਰ ਤੋਂ ਆਉਣਗੇ, ਪਰ ਥੈਂਕ ਯੂ ਸੋ ਮੱਚ ਭਾਜੀ ਬਾਂਸਲ ਸਾਹਿਬ ਦੇ ਨਾਲ ਅਗਲੇ ਫੋਰਟਨਾਈਟ ਆਪਾਂ ਗੱਲ ਜ਼ਰੂਰ ਕਰਾਂਗੇ ਪ੍ਰੋਗਰਾਮ ਇਹ ਵੀ ਟਾਕ ਦੇ ਵਿੱਚ। ਬਹੁਤ ਸ਼ੁਕਰੀਆ ਸਰ,
2: ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ,
0: ਥੈਂਕ ਯੂ ਜੀ। ਸੋ ਇਹ ਸੀਗੇ ਜੀ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
0: Lade phir, Hanji Hanji, oye Hanji Hanji, Hanji Radio.
2: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਨਦੀ ਵੱਲ ਨੂੰ ਭੱਜਿਆ ਜਾਵੇ, ਕਾਲੀ ਕਾਲੀ ਦੇ ਵਿੱਚ ਭੱਜੇ ਜਾਂਦੇ ਨੇ ਨਦੀ 'ਚ ਛਾਲ ਮਾਰਤੀ, ਜਿਹੜੀ ਥਾਂ 'ਤੇ ਛਾਲ ਮਾਰੀ ਪਾਣੀ ਵੀ ਬਹੁਤ ਡੂੰਘਾ। ਪਿੱਛੇ ਇੱਕ ਭਲਾ ਬੰਦਾ ਤੁਰਿਆ ਆਉਂਦਾ ਸੀ, ਕੰਢੇ 'ਤੇ ਖਲੋ ਕੇ ਵੇਖਣ ਲੱਗ ਪਿਆ। ਲੱਗ ਤਾਂ ਰਿਹਾ ਸੀ ਕਿ ਇਹਨੇ ਆਪਣੀ ਜਾਨ ਦੇਣ ਦੇ ਲਈ ਛਾਲ ਮਾਰੀ। ਕੁਛ ਪਲ ਇੰਤਜ਼ਾਰ ਕੀਤਾ ਪਰ ਹੁਣ ਉਹ ਮਦਦ ਦੇ ਲਈ ਆਵਾਜ਼ਾਂ ਮਾਰਨ ਲੱਗਾ। ਉਹਦਾ ਹੱਥ ਦੱਸ ਰਿਹਾ, ਉਹਦਾ ਚਿਹਰਾ ਦੱਸ ਰਿਹਾ ਕਿ ਹੁਣ ਉਹਦਾ ਦਮ ਘੁੱਟ ਰਿਹਾ। ਇਸ ਭਲੇ ਬੰਦੇ ਨੇ ਛਾਲ ਮਾਰੀ, ਤੈਰਨਾ ਆਉਂਦਾ ਸੀ, ਕੱਢ ਕੇ ਬਾਹਰ ਕਿਨਾਰੇ 'ਤੇ ਲੈ ਆਇਆ, ਉਹਦੀ ਮਦਦ ਕੀਤੀ। ਥੋੜ੍ਹੀ ਦੇਰ ਬਾਅਦ ਥੋੜ੍ਹਾ ਜਿਹਾ ਪੈਰਾਂ ਸਿਰ ਹੋਇਆ ਅਤੇ ਪੁੱਛਿਆ, ਭਲਿਆ ਤੂੰ ਆਪਣੀ ਜਾਨ ਕਿਉਂ ਗਵਾਉਣ ਦੇ ਉੱਤੇ ਤੁਲਿਆ? ਕੁਛ ਦੇਰ ਦੇ ਲਈ ਚੁੱਪ ਰਹਿਣ ਤੋਂ ਬਾਅਦ ਕਹਿੰਦਾ, ਵੈਸੇ ਤੁਹਾਨੂੰ ਮੈਨੂੰ ਬਚਾਉਣਾ ਨਹੀਂ ਸੀ ਚਾਹੀਦਾ। ਅਤੇ ਉਸ ਬੰਦੇ ਨੇ ਹੱਸ ਕੇ ਕਿਹਾ, ਮੈਂ ਨਹੀਂ ਸੀ ਬਚਾ ਰਿਹਾ, ਮੈਂ ਉਨੀ ਦੇਰ ਤੱਕ ਤੈਨੂੰ ਨਹੀਂ ਬਚਾਇਆ ਜਿੰਨੀ ਦੇਰ ਤੱਕ ਤੂੰ ਮੈਨੂੰ ਮਦਦ ਦੇ ਲਈ ਪੁਕਾਰਿਆ ਨਹੀਂ। ਤੂੰ ਪੁਕਾਰਿਆ ਅਤੇ ਮੈਂ ਨਾ ਜਾਂਦਾ, ਫਿਰ ਇਹ ਮੇਰੇ ਧਰਮ ਦੇ ਖਿਲਾਫ ਸੀ, ਮੇਰਾ ਇਨਸਾਨੀਅਤ ਦਾ ਧਰਮ ਇਹ ਕਹਿੰਦਾ ਸੀ ਕੋਈ ਮਦਦ ਕਰ ਰਿਹਾ, ਮਦਦ ਦੇ ਲਈ ਪੁਕਾਰ ਰਿਹਾ ਤਾਂ ਮੈਂ ਮਦਦ ਜ਼ਰੂਰ ਕਰਾਂ। ਵੈਸੇ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ, ਕਿਉਂ ਮਰ ਰਿਹਾ ਸੀ, ਕਿਉਂ ਜ਼ਿੰਦਗੀ ਗਵਾਉਣੀ ਚਾਹੁੰਦਾ, ਇਸ ਜ਼ਿੰਦਗੀ ਦੇ ਵਿੱਚ ਰੱਖਿਆ ਕੀ ਆ? ਕਹਿਣ ਲੱਗਾ, ਘਰ ਦੇ ਵਿੱਚ ਬਹੁਤ ਝਗੜਾ ਰਹਿੰਦਾ, ਇਹ ਅੱਜ ਤੋਂ ਨਹੀਂ ਆ, ਪਿਛਲੇ 2 ਸਾਲਾਂ ਤੋਂ ਮੈਂ ਇਹੋ ਕੁਛ ਘਰ ਦੇ ਵਿੱਚ ਵੇਂਹਦਾ ਆਇਆ, ਬਾਹਰੋਂ ਮੈਂ ਕਮਾਈ ਕਰਕੇ ਜਾਂਦਾ, ਘਰ ਪਹੁੰਚਦਿਆਂ ਹੀ ਕਦੀ ਵਹੁਟੀ ਦਾ ਮੂੰਹ ਬਣਿਆ ਹੁੰਦਾ, ਕਦੀ ਮਾਂ ਦਾ, ਜੇ ਸਿਰਫ ਇੱਕ ਕੋਈ ਹੱਸ ਕੇ ਬੁਲਾਉਂਦਾ ਤਾਂ ਉਹ ਮੇਰੇ ਬੱਚੇ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਉਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ। ਵਹੁਟੀ ਕਹਿੰਦੀ ਮਾਂ ਦੇ ਨਾਲ ਨਾ ਬੋਲ, ਮਾਂ ਕਹਿੰਦੀ ਆ ਵਹੁਟੀ ਕਲਹਿਣੀ ਆ, ਵਹੁਟੀ ਕਹਿੰਦੀ ਆ ਮਾਂ ਦੇ ਨਾਲੋਂ ਅੱਡ ਰਹਿ ਲਈਏ, ਮਾਂ ਕਹਿੰਦੀ ਇਹਨੂੰ ਤਲਾਕ ਦੇ ਦੇ। ਦੋਵੇਂ ਆਪਸ ਵਿੱਚ ਦਿਨ ਰਾਤ ਇੰਨਾ ਕੁ ਜ਼ਿਆਦਾ ਝਗੜਦੀਆਂ ਕਿ ਮੈਂ ਦੋਵਾਂ ਦੇ ਵਿੱਚ ਪਿਸ ਕੇ ਰਹਿ ਗਿਆ। ਬੜੀ ਵਾਰੀ ਮੈਂ ਕਹਿ ਚੁੱਕਾ ਕਿ ਮੈਂ ਇਸ ਕੰਮ ਦੇ ਨਾਲੋਂ ਆਪਣੀ ਜਾਨ ਹੀ ਦੇ ਦੇਣੀ। ਪਹਿਲਾਂ ਤਾਂ ਥੋੜ੍ਹਾ ਜਿਹਾ ਉਹ ਇਸ ਚੀਜ਼ ਤੋਂ ਝਕਦੀਆਂ ਸੀ, ਥੋੜ੍ਹਾ ਜਿਹਾ ਮੱਠੀਆਂ ਪੈ ਜਾਂਦੀਆਂ ਸੀ, ਪਰ ਹੁਣ ਤਾਂ ਇਸ ਗੱਲ ਦੇ ਉੱਤੇ ਵੀ ਨਹੀਂ ਉਹ ਝੱਕਦੀਆਂ। ਹੁਣ ਤਾਂ ਸਾਫ਼ ਕਹਿ ਦਿੰਦੀਆਂ, ਬੜੇ ਚਿਰ ਦਾ ਤੂੰ ਇੱਦਾਂ ਹੀ ਕਹਿੰਦਾ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਵਹੁਟੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਅਗਲੀ ਵਾਰੀ ਆ ਧਮਕੀਆਂ ਨਾ ਦਈ, ਮਰਨਾ ਹੋਊਗਾ ਤਾਂ ਜਾ ਕੇ ਮਰ ਜਾਈ, ਮੈਂ ਤਾਂ ਆਲਰੇਡੀ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ। ਇੱਕ ਵਾਰੀ ਸੁਣ, ਦੋ ਵਾਰੀ, ਆਖਿਰਕਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਕੋਈ ਰਵੇ? ਮੇਰਾ ਸੱਚੀ ਜੀਣ ਨੂੰ ਜੀ ਨਹੀਂ ਕਰਦਾ। ਉੱਠ ਕੇ ਫਿਰ ਨਦੀ ਵੱਲ ਨੂੰ ਭੱਜਾ। ਭਲੇ ਬੰਦੇ ਨੇ ਫਿਰ ਪਿੱਛੋਂ ਫੜ ਕੇ ਰੋਕਿਆ, ਵੇਖਿਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਹ ਵਾਰ ਵਾਰ ਨਹੀਂ ਮਿਲਦੀ ਜ਼ਿੰਦਗੀ, ਅਤੇ ਜ਼ਿੰਦਗੀ ਦੇ ਵਿੱਚ ਝੰਬੇਲੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਭਲਾ ਤੁਸੀਂ ਮੈਨੂੰ ਦੱਸੋ, ਸਾਰੇ ਘਰਾਂ ਦੇ ਵਿੱਚ ਇੱਦਾਂ ਲੜਾਈ ਝਗੜਾ ਚੱਲਦਾ ਰਹਿੰਦਾ? ਹਾਂ, ਥੋੜ੍ਹਾ ਬਹੁਤ ਤਾਂ ਸਾਰਿਆਂ ਦੇ ਵਿੱਚ ਹੀ ਚੱਲਦਾ ਰਹਿੰਦਾ, ਥੋੜ੍ਹੇ ਬਹੁਤ ਦੀ ਕੋਈ ਗੱਲ ਨਹੀਂ, ਤੁਸੀਂ ਮੇਰੇ ਘਰ ਜਾਓ ਨਾ ਅਤੇ ਤੁਹਾਨੂੰ ਪਤਾ ਲੱਗ ਜੇ। ਮੈਨੂੰ ਲੱਗਦਾ ਮਰਨ ਤੋਂ ਬਾਅਦ ਭਾਵੇਂ ਮੈਂ ਨਰਕਾਂ 'ਚ ਜਾਵਾਂ, ਪਰ ਉਹ ਨਰਕ ਵੀ ਇੰਨੇ ਭੈੜੇ ਨਹੀਂ ਹੋਣੇ ਜਿੰਨੇ ਸਾਡੇ ਘਰ ਦੇ ਹਾਲਾਤ ਨੇ। ਰਾਤ ਦਿਨ ਚੀਕ ਝਿਆੜਾ, ਕਿਸੇ ਵੀ ਪਲ ਚੈਨ ਨਹੀਂ, ਮੈਂ ਤਾਂ ਜਿੰਦੇ ਜੀ ਨਰਕ ਭੋਗ ਰਿਹਾ। ਪਰ ਫਿਰ ਵੀ ਮੈਂ ਤਾਂ ਇਹੋ ਹੀ ਕਹੂੰਗਾ ਕਿ ਮਰ ਕੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਜਿਉਂਦੇ ਜੀ ਤੂੰ ਬਹੁਤ ਕੁਛ ਕਰ ਸਕਦਾ, ਮਰਨ ਤੋਂ ਬਾਅਦ ਕੀ ਕਰੇਗਾ। ਸ਼੍ਰੀ ਮਾਨ ਜੀ ਜਦੋਂ ਮੈਂ ਮਰ ਹੀ ਗਿਆ, ਮੈਨੂੰ ਕੀ ਮਗਰੋਂ ਜੋ ਇਹ ਮਰਜ਼ੀ ਕਰਨ, ਮੈਨੂੰ ਕੀ ਲੈਣਾ ਦੇਣਾ। ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਕੋਈ ਚੈਨ ਨਹੀਂ ਦਿੱਤਾ, ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਦੀ ਕਦਰ ਨਹੀਂ ਪਾਈ ਕਿ ਮੈਂ ਸਾਰਾ ਟੱਬਰ ਚਲਾਉਣਾ ਘਰੋਂ, ਸਵੇਰ ਦਾ ਨਿਕਲਦਾ ਰਾਤ ਨੂੰ ਆਉਣਾ, ਕਮਾਈ ਕਰਕੇ ਲੈ ਕੇ ਆਉਣਾ, ਬੱਚੇ ਪਾਲ ਰਿਹਾ, ਵਹੁਟੀ ਪਾਲ ਰਿਹਾ, ਆਪਣੇ ਮਾਂ ਪਿਓ ਨੂੰ ਪਾਲਿਆ, ਹੋਰ ਦੱਸੋ ਮੈਂ ਕੀ ਕਰਾਂ। ਪਰ ਇਸ ਸਾਰੇ ਕੁਛ ਦੇ ਲਈ ਕਿਸੇ ਨੂੰ ਵੀ ਕੋਈ ਕਦਰ ਨਹੀਂ, ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮੈਂ ਬਾਹਰੋਂ ਕਿੰਨਾ ਔਖਾ ਆਇਆ, ਕਿਹਦੇ ਨਾਲ ਲੜ ਕੇ ਆਇਆ, ਕਿੱਥੋਂ ਕਿੱਦਾਂ ਕਮਾਈ ਕਰਕੇ ਲੈ ਕੇ ਆਇਆ, ਅੱਜ ਕਮਾਈ ਹੋਈ ਵੀ ਹੈ ਜਾਂ ਨਹੀਂ ਹੋਈ। ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਸਿਰਫ ਇੱਕ ਦੂਸਰੇ ਨਾਲ ਲੜਨ ਤੋਂ ਵਿਹਲ ਨਹੀਂ। ਆਖਿਰਕਾਰ ਮੈਨੂੰ ਵੀ ਕਦੀ ਆਸਰਾ ਚਾਹੀਦਾ ਹੁੰਦਾ, ਮੈਨੂੰ ਵੀ ਕੋਈ ਪਿਆਰ ਦੇ ਦੋ ਬੋਲ ਚਾਹੀਦੇ ਹੁੰਦੇ ਆ। ਪਰ ਫਿਰ ਵੀ ਮੈਂ ਤਾਂ ਤੈਨੂੰ ਇਹੋ ਹੀ ਕਹੂੰਗਾ ਕਿ ਜਿਉਂਦੇ ਜੀ ਤੂੰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦਾ, ਮਰਨ ਤੋਂ ਬਾਅਦ ਨਹੀਂ। ਅਤੇ ਇੰਨੀ ਦੇਰ ਨੂੰ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਦੂਰੋਂ ਸੁਣਦਾ ਨਜ਼ਰ ਆਇਆ, ਉੱਠ ਕੇ ਵੇਖਿਆ ਤਾਂ ਉਹ ਭਲਾ ਪੁਰਸ਼ ਕਹਿਣ ਲੱਗਾ, ਕਾਫੀ ਲੋਕ ਨਦੀ ਵੱਲ ਨੂੰ ਤੁਰੇ ਆਉਂਦੇ ਨੇ, ਮੈਨੂੰ ਲੱਗਦਾ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ। ਇੰਨੀ ਦੇਰ ਨੂੰ ਉਹ ਹੋਰ ਲਾਗੇ ਆ ਗਏ, ਇੱਕ ਬੰਦਾ ਅੱਗੇ ਭੱਜਾ ਆਉਂਦਾ, ਮੈਂ ਇੱਧਰ ਨੂੰ ਆਉਂਦਾ ਵੇਖਿਆ ਸੀ, ਉਹ ਨਦੀ ਵੱਲ ਨੂੰ ਗਿਆ। ਇੱਕ ਨੇ ਕਿਹਾ, ਹਾਂ ਮੈਂ ਵੇਖਿਆ ਸੀ ਉਹਨੂੰ ਛਾਲ ਮਾਰਦਿਆਂ, ਪਤਾ ਨਹੀਂ ਵੇਖਿਆ ਵੀ ਜਾਂ ਨਹੀਂ। ਨਦੀ ਦੇ ਕਿਨਾਰੇ ਪਹੁੰਚ ਕੇ ਵੇਖਦੇ ਨੇ ਉਹਦੀ ਜੁੱਤੀ ਪਈ ਹੈ, ਸਮਝ ਗਏ ਕਿ ਉਹ ਨਦੀ ਵਿੱਚ ਛਾਲ ਮਾਰ ਕੇ ਮਰ ਗਿਆ। ਸਾਰਾ ਟੱਬਰ ਚੀਕ ਝਾੜਾ ਪਾਉਣ ਲੱਗਾ, ਰੋਣ ਧੋਣ ਲੱਗਾ, ਬੁਰੇ ਹਾਲ ਨੇ, ਮਾਂ ਰੋਂਦੀ ਵੇਖੀ ਨਹੀਂ ਜਾਂਦੀ, ਵਹੁਟੀ ਉਹਦੇ ਤੋਂ ਅੱਗੇ ਹੋ ਕੇ ਰੋਂਦੀ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਬੱਚੇ ਰੋਂਦੇ ਵੇਖੇ ਨਹੀਂ ਗਏ। ਅਤੇ ਉੱਠ ਕੇ ਭੱਜਣ ਲੱਗਾ, ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਮਰਿਆ ਨਹੀਂ। ਅਤੇ ਭਲੇ ਬੰਦੇ ਨੇ ਬਾਹੋਂ ਫੜ ਲਿਆ, ਥੋੜ੍ਹੇ ਦੇਰ ਰੋਕਦੇ ਸਹੀ, ਵੇਖਦੇ ਸਹੀ, ਅਤੇ ਨਾਲੇ ਤੂੰ ਹੀ ਤਾਂ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੀ ਫਰਕ ਪੈਣ ਲੱਗਾ, ਤੂੰ ਸੋਚ ਕੇ ਤੂੰ ਮਰ ਗਿਆ, ਤੂੰ ਸੋਚ ਲਾ ਕਿ ਮੈਂ ਤੈਨੂੰ ਬਚਾਇਆ ਹੀ ਨਹੀਂ। ਮਰਨ ਤੋਂ ਬਾਅਦ ਪਤਾ ਨਹੀਂ ਤੂੰ ਇਹਨਾਂ ਨੂੰ ਵੇਖ ਸਕਣਾ ਸੀ ਜਾਂ ਨਹੀਂ ਸੀ ਵੇਖ ਸਕਣਾ, ਹੁਣ ਜਿਉਂਦੇ ਜੀ ਮਰਿਆ ਵਾਂਗੂ ਵੇਖ ਤੇਰੇ ਜਾਣ ਤੋਂ ਬਾਅਦ ਇਹ ਕੀ ਕਰਦੇ ਨੇ, ਤੈਨੂੰ ਪਤਾ ਤਾਂ ਹੋਵੇ। ਇਹਨੇ ਨੂੰ ਚੀਕ ਝਾੜਾ, ਥੋੜ੍ਹਾ ਜਿਹਾ ਰੁੱਖ ਬਦਲ ਗਿਆ, ਨੌ ਸੱਸ ਫਿਰ ਆਪਸ ਵਿੱਚ ਲੜਨ ਲੱਗ ਪਈਆਂ ਨੇ, ਜਿਹੜੇ ਕੁਛ ਨੌ ਦੇ ਸਪੋਰਟਰ ਸੀ ਉਹ ਸੱਸ ਨੂੰ ਬੁਰਾ ਭਲਾ ਕਹਿਣ ਲੱਗ ਪਏ, ਤੇਰੇ ਦੁੱਖੋਂ ਮਰ ਗਿਆ। ਸੱਸ ਨੌ 'ਤੇ ਦੋਸ਼ ਲਾਉਣ ਲੱਗ ਪਈ, ਉਹ ਤੇਰੇ ਦੁੱਖੋਂ ਮਰਿਆ। ਦੋਵੇਂ ਜਣੀਆਂ ਆਪਸ ਦੇ ਵਿੱਚ ਚੀਕ ਝਾੜਾ ਪਾਉਣ ਲੱਗੀਆਂ, ਅਤੇ ਫਿਰ ਉੱਠ ਕੇ ਭੱਜਣ ਲੱਗਾ, ਮੈਂ ਦੱਸਦਾ ਮੈਂ ਕਿਹਦੇ ਦੁੱਖੋਂ ਮਰਿਆ। ਅਤੇ ਭਲੇ ਬੰਦੇ ਨੇ ਫਿਰ ਬਾਹੋਂ ਫੜ ਲਿਆ, ਨਹੀਂ ਹਾਲੇ ਤੂੰ ਵੇਖ ਤਾਂ ਸਹੀ, ਤੂੰ ਸਮਝ ਕਿਉਂ ਨਹੀਂ ਲੈਂਦਾ ਤੂੰ ਮਰ ਗਿਆ। ਇੱਕ ਪਾਸੇ ਤੂੰ ਮਰਨ ਨੂੰ ਭੱਜਾ ਸੀ, ਹੁਣ ਤੂੰ ਜੀਣ ਨੂੰ ਕਾਲਾ ਹੈ, ਭੱਜ ਭੱਜ ਕੇ ਜਾਂਦਾ, ਮੈਂ ਦੱਸਦਾ ਮੈਂ ਜੀਣਾ, ਮੈਂ ਦੱਸਦਾ ਮੈਂ ਜੀਣਾ। ਇੱਕ ਪਾਸੇ ਤੂੰ ਵਾਕਈ ਮਰਨ ਲੱਗਾ ਹੈ, ਦੂਸਰੇ ਪਾਸੇ ਤੂੰ ਹੁਣ ਮਰਿਆ ਰਹਿ ਵੀ ਨਹੀਂ ਸਕਦਾ, ਵੇਖ ਤਾਂ ਸਹੀ ਹੈ ਕੀ ਕਰਦੇ ਨੇ। ਚੀਕ ਝਾੜਾ ਵੱਧਦਾ ਰਿਹਾ, ਕੁਛ ਲੋਕ ਵਾਕਈ ਜਿਨ੍ਹਾਂ ਨੂੰ ਦੁੱਖ ਸੀ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ, ਚੁੱਪ ਚਾਪ ਰੋ ਰਹੇ ਨੇ, ਨਦੀ ਵੱਲ ਵੇਖ ਰਹੇ ਨੇ, ਬੱਚੇ ਚੱਪਲਾਂ ਫੜ ਫੜ ਕੇ ਮੂੰਹ ਨਾਲ ਲਾਉਂਦੇ ਨੇ, ਧੀ ਨੇ ਫੜ ਕੇ ਇੱਕ ਚੱਪਲ ਆਪਣੀ ਹਿੱਕ ਦੇ ਨਾਲ ਲਾ ਲਈ ਹੈ। ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਆਪਣਾ ਦੁੱਖ ਪ੍ਰਗਟ ਕਰਾਂ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਵਾਕਈ ਕੋਈ ਦਿਲੋਂ ਦੁਖੀ ਲੱਗ ਰਿਹਾ ਤੇ ਉਹ ਬੱਚੇ ਜਿਹੜੇ ਚੱਪਲਾਂ ਦੇ ਉੱਤੇ ਅੱਥਰੂ ਸੁੱਟੀ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਤਾਂ ਨਹੀਂ ਆਪਾਂ ਬੋਲ ਕੇ ਕੀ ਕਹਿਣਾ। ਪਰ ਦੁੱਖ ਉਹਨਾਂ ਨੂੰ ਸਭ ਤੋਂ ਵਧੇਰੇ, ਇਹਦੇ ਕੋਲੋਂ ਫੇਰ ਨਹੀਂ ਵੇਖਿਆ ਗਿਆ, ਉਹ ਮੈਨੂੰ ਆਪਣੇ ਬੱਚਿਆਂ ਨੂੰ ਤੇ ਮਿਲ ਲੈਂਦੇ ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ। ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੈ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਹੈ ਜਿੱਦਾਂ ਵੀ ਆ, ਪਰ ਜਿੰਦੀ ਜਾਣੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ
1: ਸਿਮਰੋ ਜਸ ਪ੍ਰਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਪੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਰ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾ ਤੇ ਸੁਨ ਸਮਾਦ ਨਾਮ ਰਸਮਾ ਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ
1: नानक प्रकार किए वो जितना पुन दान हो मैं वो रत्ना
0: शरीर कटाए हो मैं कर राती वर्त नेम करे बहु भांति
1: नहीं तुल राव नाम विचार नानक गुरमुख नाम जपिए एक बार
0: नौ खंड पृथ्वी फिरे चर जीव महा उदास तपीसर थी वै
1: अगन माए हो प्राण कनक अस है वो दान
0: न्योली कर्म करे बहु आसन जैन मार्ग संयमत साधन
1: निमक निमक कर शरीर कटावे तो भी हो मैं मैल न जावे
0: हर के नाम संसर कछ नाहे नानक गुरमुख नाम जपत गत पाहे
1: मन कामना तीरथ दे छुटे गर्व गुमान न मन ते हुटे
0: सोच करे दिन सा रात मन की मैल न तन ते जात
1: देही को वो साधना करे मन ते कबू न बिख्या टरे
0: जल तो वह बहु देह अनीत शुद्ध कहां होए काची पीर
1: मन हर के नाम की महिमा ऊच नानक नाम उदरे पतत बहु मूच
0: बहुत श्यांत जंका पाओ व्यापै अनक जतन का तृष्णा त्रापै
1: एक अनेक गन्नी बुझै कोट पाव दरगह निसी जै
0: छूट सनाही उब पयाल मोहे व्यापै माया जाल
1: अवर करतु सगली जमडाने गोविंद भजन बिनती नीमान
0: हर का नाम जपत दुख जाए नानक बोलै सह सुभाए
1: चार पदार्थ जे को मांगे साजना की सेवा लागे
0: जे को अपना दुख मिटावे हर हर नाम हृदय सरगावे
1: जे को अपनी सुभा लोरे सा सिंह ए हो मैं छोरे
0: जे को जन्म मरण ते डरे साजना की शरणी परे
1: जिस सिंह को पव दस प्यासा नानक ताकै बल बल जासा
0: सगल पुरख मैं पुरख प्रधान साध संग जाकै मिटै बिमान
1: आपस को जो जाना नीचा सो गनिए सब ते ऊंचा
0: जाका मन होए सगल कीरीना हर हर नाम तिन कट कट चीना
1: मन अपने ते बुरा मटाना पेखै सगल शिष्ट साजना
0: सुख दुख जन समदृष्टि ता नानक पापो नहीं लेपा
1: निधन को धन तेरो नाव निथावे को नाव तेरा थाओ
0: निमाने को प्राप्त तेरो मान सगल कटा को देव दान
1: करन करावन हर स्वामी सगल कटा के अंतर जामी
0: अपनी गत मित जान हो आपे अपन संग आप प्रभ राते
1: तुमरी उस्त तुम ते होए नानक अवर न जानस कोए
0: सर्व धर्म है श्रेष्ठ धर्म हर को नाम जप निर्मल कर्म
1: सगल क्रिया मैं उत्तम क्रिया सास संग दुर्मत मल हिरिया
0: सगल उद्यम मैं उद्यम भाला हर का नाम जपो जी सदा
1: सगल बानी मैं अमृत बानी हर को जस नुर सुन बखानी
0: सगल थान ते ओह उत्तम थान नानक जी घट बसै हर नाम
1: सुख मनी सुख अमृत पव नाम भगजना कै मन विश्राम अठ तीन श्लोक
0: निर्गुण यार ए आनिया सो प्राप्त सदा संभाल जिनकी आतिश चीत रख नानक निभी नाल सत नाम श्री वाहे गुरु अष्टपदी
1: मैया की गुणचेत परानी कवन मूल ते कवन दृष्टानी
0: जिन तू साठ सवार सिंगारिया गर्भ अगन मह जिने उबारिया
1: बार बस्ता तुझे प्यार है दूध पर जो बन भोजन सुख सूद
0: बिरद पया ऊपर साख सैन मुख पया बैठ कौ दैन
1: एहो निर्गुण गुण कुछ न बुझे बख्श देहो तो नानक सीजै
0: जय प्रसाद धार ऊपर सुख बस है सुत परात मीत बनता संघस है
1: जय प्रसाद पीवे शीतल जला सुखदाई पवन पावक अमूला
0: जय प्रसाद भोगै सब रसा सगल समग्री संग साथ बसा
1: दीने हस्त पाव कर नेत्र रसना तिसे त्याग अवर संग रचना
0: ऐसे दुख मूड अंध व्यापे नानक काढ़ लेहो प्रभ आपे
1: आद अंध जो राखन हा तिस्यो प्रीत न करे गवार
0: जाकी सेवा नम निध पावे तासो मूड़ा मन हिलावे
1: जो ठाकर ससदा हजूरे ताको अंधा जान दूरे
0: जाकी टहल पावे दरगह मान तिसह बसारे मुग्ध अजान
1: सदा सदा भूलन हार नानक राखन हार अपार
0: रतन त्या कौडी संग रचै साच छोड़ झूठ संग मचै
1: जो छना सुअस्त्र कर मान जो होवन सो दूर परान
0: छोड़ जाए तिसका शर्म कर संग सहाय तिस पर हार
1: चंदन ले पुधार तोए घर तो पीर प्रसम संग होए
0: अंध कूप मैं पतत विकराल नान काढ़ लेहो प्रभ दयाल
1: दूत पशु की मानस जात लोक पचारा करे दिन रात
0: बाहर भेख अंतर मल माया छप सनाहे कछ करे छपाया
1: बाहर ज्ञान ध्यान स्नान अंतर व्यापै लो स्वान
0: अंतर अग्न बाहर तन स्वाहा गल पाथर कैसे तरह अथाह
1: जाके अंतर बसे प्रभा अपना तेजन सहज समा
0: सुन अंधा कैसे मार्ग पावे कर गह लेहो उड़न बिहावे
1: कहा बुजात बुजै डोरा निस्की तो समझे भोरा
0: कहा विष्णु पद गावे गुंग जतन करे तो पीसुर भंग
1: कहा पिंगल पर्वत पर भवन नहीं होत उहा उस गवन
0: करतार करुणा मैं दीन बेनती करे नानक तुमरी कृपा तरे
1: संग सहाय सो आवे न चीत जो बह राय ता सो प्रीत
0: बलुआ के ग्रह भीतर वसै आनंद केल माया रंग रसै
1: दृढ़ कर माने मने प्रतीत काल न आवे मूड़े चीत
0: बैर विरोध काम क्रोध मोह झूठ विकार महा लोभ त्रोह
1: यह जुगत बिहाने कई जन्म नानक राख लिहो आपन कर कर्म
0: ठूठा कर तुम पह अरदास जियो पिंड सब तेरी रास
1: मात पिता हम बारक तेरे तुमरी कृपा मैं सुगनेरे
0: कोई न जाने तुमरांत ऊंचे ते ऊंचा भगवंत
1: सगल समगरी तुमरे सूत्रधारी तुम ते हो स्वाज्ञाकारी
0: तुमरी गत में तुम ही जानी नानक दास दा कुर्बानी
1: सुख मनी सुख अमृत पव नाम भग जना कै मन विश्राम अठ चार श्लोक
0: दीन हार प्रभ छोड़ कह लागे आन सुआए नान कहू न सी जई बिनावे पत जाए सत नाम श्री वाहे गुरु अष्टपदी
1: दस वस्तु ले पाछे पावे एक वस्त कारण भी खोट गवावे
0: एक पीना दे दस पीहर ले तो मूड़ा कहो कहां करे
1: जिस ठाकर सो नाही चारा ताको की जय सद नमस्कारा
0: जाके मन लागा प्रा मीठा सर्व सुख ताहू मन बूठा
1: जिस जन अपना हुक्म मनाया सर्व थोक नानक तिन पा ਆਇਆ
0: ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੂਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸਕੀ ਬਸ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਗ ਕਾ ਤਵਰ ਲੁਭਾਵੇ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਰ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
0: ਸਹਿਤੇ ਆ ਜੋ ਇਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन मैं पीत निरंजन दर्श
0: पर तेरे रूप ना पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल पात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावे नानक हो वैष्णो परम गत पावे
1: भगवती भगवान भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सत्संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंड जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: वरना को दे उपदेश नानक उस पंडित को सदा आदेश
1: बीज मंत्र सर्व को ज्ञान चौवरना मैं जपे को नाम
0: जो जो जपे तिसकी गाथ होए साध संग पावे जन पुए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: जुगत किते ना पाई है धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: आत्म नाम तिस नदरी आया दास संतर भाय तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी परे
0: सगल संग आत्म उदास ऐसी जुगत नानक रामदास
1: की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सोई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पब नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब कोहिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरख निपजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्थान सातक कई कोट वेद पुराण सिमर तर शास्त्र
1: कई कोट किए रतन समुद्र कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जा किन प्रसाच कई कोट भूत प्रे सुकर मिर्गा
0: सब ते नेरा सब हूते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजनते आत्म मैं पार ब्रह्म नहंते
0: कई कोट दर्शन प्राप्त आस तिन को मिल्यो प्रभ बिनास
1: कई कोट मागै सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पसार सदा सदा एक एक अंकार
0: कई कोट कीने ਬਹੁ ਭਾਂਤ ਪ੍ਰਭਤੇ ਹੋਇ ਪ੍ਰਮਾਹਿ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਇ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹੈ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੂ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮਹੁ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਵ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ माहे नानक कीमत कह न जाए।
0: सत सत सत प्रभु स्वामी गुर प्रसाद किने विख्यानी,
1: सच सच सच सब कीना कोड मदे किने विरले चीना।
0: भला भला भला तेरा रूप अत सुंदर पार अनूप,
1: निर्मल निर्मल निर्मल तेरी बाणी घट घट सुनी स्वर्ण बखानी।
0: पवित्र पवित्र पवित्र पुनीत नाम जपै नानक मन प्रीत,
1: सुख मनी सुख अमृत पव नाम भगत जना कै मन विश्राम। अठ बारह श्लोक
0: संत शरण जो जन परै सो जन उदरन हार, संत की निंदा नानका बहर बहर अवतार। सत नाम श्री वाहिगुरु अष्टपदी,
1: संत के दुखन हार जा कटै संत के दुखन जमते नहीं छुटै।
0: संत के दुखन सुख सब जाए संत के दुखन नरक में पाए,
1: संत के दुखन मत होए मलीन संत के दुखन सुबाते ही।
0: संत के हते को रखे न कोए संत के दुखन थान भ्रष्ट होए,
1: संत कृपाल कृपा जे करै नानक संत संग निंदक बीतरै।
0: संत के दुखन ते मुख पावै संतन कै दुखन कागजों लवै,
1: संतन कै दुखन सर्व जोन पाए संत के दुखन त्रिकत जोन करमाए।
0: संतन कै दुखन तृष्णा मै जलै संत के दुखन सब को छलै,
1: संत के दुखन ते सब जाए संत के दुखन नीच नीचाए।
0: संत दुखी का थाउ को नाहे नानक संत पावै ता ओए भीगत पाहे।
1: संत का निंदक महा अतताई संत का निंदक खंटिक न पाई,
0: संत का निंदक महा त्यारा संत का निंदक परमेश्वर मारा।
1: संत का निंदक राज तेहीन संत का निंदक दुखी आर दीन,
0: संत के निंदको सर्व रोग संत के निंदको सदा बिजोग।
1: संत की निंदा दुख मैं दुख नानक संत भावे ता उसका भी होए मोख।
0: संत का दुखी सदा पवित संत का दुखी के सह का निमित,
1: संत के दुखी को डान लागे संत को दुखी को सब त्याग।
0: संत का दुखी महा अहंकारी संत का दुखी सदा बिकारी,
1: संत का दुखी जन मैं मरे संत के दुख ना सुख ते टरे।
0: संत के दुखी को ना ही ठाओ नानक संत भावे ता ले मिलाए,
1: संत का दुखी अज बीते टूटे संत का दुखी किते काज ना पहुंचे।
0: संत के दुखी को ध्यान परमाइया संत का दुखी उजड़ पाइया,
1: संत का दुखी अंतर ते थोथा जो सास में ना मृत की लोथा।
0: संत के दुखी की जड़ किछ नाहे आपन बीजा पे ही खाहे,
1: संत के दुखी को अवर ना रखन हार नानक संत भावे ता ले उबार।
0: संत का दुखी ओ बिल लाए जो जल बिहुन मछली तड़फड़ाए,
1: संत का दुखी भूखा नहीं राजा जो पावक इधर नहीं त्रापै।
0: संत का दुखी छुटा के ला जो बुआर तिल खेत माहे बहेला,
1: संत का दुखी धर्म ते रहत संत का दुखी सद मिथ्या कहत।
0: किरत निंद का तुर ही पया नानक जो तिस भावे सोई थिया,
1: संत का दुखी बिगरूप हो जाए संत के दुखी को दरगह मिला सजाए।
0: संत का दुखी सदा सहकाई है संत का दुखी मां नाम रह ना जीवाई है,
1: संत के दुखी की पूजे ना आसा संत का दुखी उठ चले निराशा।
0: संत के दुख न तृष्णा कोई जैसा भाव है तैसा कोई होए,
1: पया कृतन मेटे कोई नानक जाने सच्चा सोए।
0: सब कर तिसके ओहो करने हार सदा सदा तिसको नमस्कार,
1: तब की उस्तत करो दिन रात तिसे त्या वो सास गिरा।
0: सब कछ वर्त है तिसका किया जैसा करे तैसा को थिया,
1: अपना खेल अब करने हार दूसर कौन कहे विचार।
0: जिसनो कृपा करे तिस अपन नाम दे बडभागी नानक जन से,
1: सुख मनी सुख अमृत प्रभ नाम भगत जना कै मन विश्राम। अठ तेरह श्लोक
0: तजो सियानप सुरजन हो सिमरो हर हर राय, एक आस हर मन रखो नानक दुख भरम पौ जाए। सत नाम श्री वाहिगुरु अष्टपदी,
1: मन की टेक विधि सब जान देवन को एक है भगवान।
0: जिस कह दिया रह अगाए बहुर न तृष्णा लागे आए,
1: मारे राखे एक आप मन कै कुछ नाही हाथ।
0: तिसका हुक्म बूढ़ सुख होए तिसका नाम रख कंठ परोए,
1: सिमर सिमर सिमर पव सोए नानक बिघन न लागे कोई।
0: उस्तत मन में कर निरंकार कर मन मेरे सत व्यवहार,
1: निर्मल रसना अमृत पियो सदा सुहेला कर ले जियो।
0: नैनो पेव ठाकुर का रंग साध संग बिन सह सब संग,
1: चरण चलो मार गोविंद मिटे पाप जपिए हर बिंद।
0: हर हर कर्म सरवन हर कथा हर दरगह नानक उजल मथा,
1: वडबागी ते जन जग माहे सदा सदा हर की गुण गाहे।
0: राम नाम जो कर है बीचार से धनवंत गनी संसार,
1: मन तन मुख बोले हर मुखी सदा सदा जानो ते सुखी।
0: एको एक एक पछान इतुत की हो सो जी जाने,
1: नाम संग जिसका मन माने नानक तिन निरंजन जाने।
0: गुर प्रसाद अपन आप सूझे तिसकी जानो तृष्णा बुझे,
1: सा संग हर हर जस कह तू सर्व रोग त्यो हर जन नहत।
0: आंदर कीर्तन केवल बख्यान ग्रस्त मैं सोई निर्वाण,
1: एक ऊपर जिस जन की आशा तिसकी कटिए जम की फासा।
0: पार ब्रह्म की जिस मन भूख नानक तिस है ना लागे दुख,
1: जिसको हर पर मंचित आवे सो संत सुहेला नहीं डुलावे।
0: जिस पर अपना कृपा कर सो सेव कहो किसते डरे,
1: जैसा सत तैसा दिष्टाया अपने कार्य में आप समाया।
0: सोदत सोदत सोदत सीजिया गुर प्रसाद तत सा बूझिया,
1: जब देखो ता सब किछ मूल नानक सो सुखम सोई स्थूल।
0: नह किछ जन्म नह किछ मर आपन चलित आप ही कर,
1: आवन जावन दिष्ट अनदिष्ट आज्ञाकारी तारी सब शिष्ट।
0: आपे आप सगल मह आप अनक जुगत रच थापो थाप,
1: अविनाशी नाही किछ खंड तारन धार रिहु ब्रह्मांड।
0: अलख अपे पुरख प्रताप आप जपाए ता नानक जाप,
1: जिन प्रभ जाता सो सोभावंत सगल संसार उदरे तनमंत।
0: प्रभु के सेवक सगल उदाहरण प्रभु के सेवक दुख विसारण,
1: आपे मेल लय कृपाल गुर का सजो पै निहाल।
0: उनकी सेवा सोई लागे जिसनो कृपा करह बड़ भाग,
1: नाम जपत पावे विश्राम नानक तिन पुरख को उत्तम कर मान।
0: जो किछ करे सो प्रभु कै रंग सदा सदा बसै ਹਰ ਸੰਗ
1: ਸਹਿ ਸੁਭਾ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਾਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੀ ਤਿਸਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇਗਾ ਵਾਰ
0: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਤ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂੰ ਤਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤਕ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸੰਪ ਭਏ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋਵਡ ਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਕਲਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕਿਹੋ ਧਨਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦਮੈ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਚਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੋ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ।

ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਨ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: The funniest kids in Australia are here. क्या बाता ने जी, क्या बाता ने। नमस्ते, सत श्री अकाल, आदाब। मैं हाँ कृष्णा, तुझे सुनो रेडियो, हाँ जी 1674 AM। दिन है 7 तारीख, अगस्त का महीना, सुबह के 8:01 हो चुके हैं। टाइम है लाफ्टर थेरेपी का, और मेरे साथ हंसने के लिए आ गए हैं नोनिया जी।
1: सत श्री अकाल, आदाब, सलाम, नमस्ते। आई थिंक आई हैव टू चेंज माय रफ्तार टुडे बिकॉज़
0: थोड़ी थोड़ी कहीं मेरे प्रेशर होता है, मैं भी बहुत धीमे धीमे चले, कोई चक्कर वाली गल नहीं, ठीक है।
1: आई कैन बीट इट।
0: अच्छा,
1: दैट्स योर प्रॉब्लम, यू अंडरस्टैंड और नॉट। आई कैन बीट यू।
0: मैंने पता नहीं सी मैं कंपटीशन से ये राम
1: उम्मीद करते जी सारे दा फ्राइडे बहुत सोहना चढ़ गया होना। 7-8 क्या सोहनिया तरीका ने, 7-8-8 अज दा दिन सोहना होवे, सब दा बहुत सोहना चढ़े और बहुत सोहना गुजरे भी, डेफिनेटली गुजरूगा, क्योंकि असीं आस ते अरदास सिर्फ इसे गल दी करदे आ। यस, अज जिन्हां दे भी जन्मदिन ने सारिआं नूं बहुत बहुत मुबारकां, एनिवर्सरियां ने उन्हां नूं भी मुबारकां। जे तुसीं कुछ होर शेयर करना चाहुंदे हो
0: ਹੁਣ ਵੈਲ ਕਰਦੇ ਆਪਾਂ ਬੱਚਿਆਂ ਦੇ ਨਾਲ ਤੇ ਸ਼ੁਰੂ ਕਰਦੇ ਆ ਗੱਲਾਂ ਬਾਤਾਂ ਇਹਨਾਂ ਦੀਆਂ, ਬੁਝਾਰਤਾਂ ਤੇ ਇਹਨਾਂ ਦੇ ਚੁਟਕਲੇ ਤੇ ਬੋਲੀਆਂ ਵੀ। ਅੱਜ ਤਾਂ ਫਰਾਈਡੇ ਆ ਗਿਆ, ਸਵੇਲ ਗਰਮੀ ਬੋਲੀਆਂ ਤੇ ਸ਼ੁਰੂਆਤ ਕਰਦੇ ਆ ਫਿਰ ਜੀ। ਓਪਨਿੰਗ ਬੈਟਸਮੈਨ ਹੋਣਗੇ ਮੰਨਤ ਤੇ ਫਤਿਹ, ਤੇ ਬਾਅਦ ਚੋਂ ਤਵਨੀਤ ਐਂਡ ਸਿਬਲਿੰਗਸ ਰੈਡੀ ਰਹੋ।
1: ਯੈਪ,
0: ਹੈਲੋ
1: ਫਤਿਹ ਜੀ, ਮੰਨਤ ਜੀ,
0: ਹੈਲੋ ਹੈਲੋ ਹੈਲੋ ਹੈਲੋ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ, ਫਿਲਹਾਲ ਕਨੈਕਟ ਨਹੀਂ ਕਰ ਪਾ ਰਹੇ ਉਹਨਾਂ ਨਾਲ, ਤੇ ਆਪਾਂ ਤੇਗ ਨੂੰ ਲੈ ਲੈਂਦੇ ਹਾਂ ਜੀ ਬਾਈ।
1: ਓ ਯੈਸ,
0: ਸਹੀ ਕਿ ਨਹੀਂ?
1: ਯੈਪ।
0: ਹੈਲੋ,
2: ਸਤਿ ਸ਼੍ਰੀ ਅਕਾਲ
1: ਕ੍ਰਿਸ਼ਨਾ ਅੰਕਲ।
0: ਲਗਲੇ ਨੇ ਵੀਰਾ ਕਹਿਣਾ ਹੋਵੇ ਨਾ।
1: ਓ ਵੀਰਾ, ਵੀਰਾ, ਯੈਸ ਸੌਰੀ, ਹੀ ਇਜ਼ ਵੀਰਾ, ਹੀ ਇਜ਼ ਵੀਰਾ, ਯੈਸ ਸੌਰੀ, ਦੈਟਸ ਮਾਈ ਬੈਡ,
0: ਹੀ
1: ਇਜ਼ ਵੀਰਾ।
0: ਹੈਲੋ, ਹੈਲੋ, ਬੋਲਦੇ ਨੀ ਅੱਜ, ਕੀ ਚੱਕਰ ਹੋ ਗਿਆ ਜੀ?
1: ਯਾਰ ਜਲਦੀ ਜਲਦੀ ਬੋਲੋ, ਅਸੀਂ ਕਾਹਲੇ ਪਏ ਹੋਏ ਤੁਹਾਡਾ ਚੁਟਕਲਾ ਸੁਣਨ ਨੂੰ, ਬੋਲੀ ਸੁਣਨ ਨੂੰ।
2: ਠੀਕ ਆ,
0: ਠੀਕ ਆ, ਹਾਂਜੀ। ਕੌਣ ਬੋਲਦਾ, ਕੌਣ ਪਿਆ ਜੀ? ਹੁਣ ਕਨਫਿਊਜ਼ਨ ਜੀ ਕ੍ਰੀਏਟ ਹੋ ਗਈ ਮੈਨੂੰ ਲੱਗਦਾ। ਮੰਨਤ, ਤੁਸੀਂ ਹੋ?
1: ਮੰਨਤ,
2: ਮੰਨਤ ਆ।
0: ਚਲੋ ਵੈਰੀ ਗੁੱਡ, ਹਾਂਜੀ, ਕਿਵੇਂ ਹੋ, ਠੀਕ ਠਾਕ? ਕੀ ਹੋ ਗਿਆ ਅੱਜ, ਹੈਰਾਨ ਹੋ ਕੇ ਪਹਿਲੀ ਵਾਰੀ ਆ ਗਈ?
1: ਮਨ ਜੀ, ਫਿਰ ਅੱਜ ਕੀ ਤਿਆਰ ਕਰਕੇ ਲੈ ਕੇ ਆਏ ਹੋ ਸਾਡੇ ਲਈ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ। ਸੱਸ ਮੇਰੀ ਨੇ ਸੂਟ ਸਵਾਇਆ, ਪਹੁੰਚੇ ਰੱਖਾਂ ਦੇ ਤੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ
0: ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ ਡੰਗ। ਯਾਰ ਸਵੇਰੇ ਸਵੇਰੇ ਬੱਚਿਓ ਵਾਇਲੈਂਸ ਚ ਆ ਗਏ ਹੋ ਯਾਰ, ਫਰਾਈਡੇ ਸੀ ਅੱਜ ਤੇ।
1: ਨਹੀਂ, ਮੈਨੂੰ ਤਾਂ ਗਾਣਾ ਯਾਦ ਦਵਾਤਾ, ਕੁੜੀ ਬਣ ਕੇ ਸ਼ਹਿਦ ਦੀ ਮੱਖੀ ਆਇਓ ਡੰਗ ਮਾਰ ਗਈ।
2: ਬਸ
1: ਤੁਸੀਂ ਵਧੀਆ, ਅਸੀਂ ਵੀ ਚੜ੍ਹਦੀ ਕਲਾ ਚ। ਫਿਰ
0: ਓਕੇ ਰਿਪੋਰਟ, ਓਕੇ ਰਿਪੋਰਟ, ਕੀ ਚੱਲੀ ਜਾਂਦਾ, ਤਿਆਰੀ ਸਕੂਲ ਦੀ?
1: ਕੁਛ ਨੀ,
2: ਅੱਗੇ ਮੰਮਾ ਸਾਨੂੰ ਦਿਲ ਬਾਬੇ ਦੇ ਡੰਗੇ ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ
0: ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ
1: ਬਲੇ ਬਲੇ ਬਲੇ ਬਲੇ ਬਲੇ
0: ਵਾਹ ਬਈ ਵਾਹ ਤੁਹਾਨੂੰ ਕਿੱਦਾਂ ਪਤਾ ਬਾਬਾ ਮਾਧੁਰੀ ਨੂੰ ਵੇਖਣ ਲਈ ਐਨਕਾਂ ਮੰਗਦਾ ਹਾਂ ਇੰਨੀ ਗਹਿਰੀ ਜਾਣਕਾਰੀ ਪਤਾ ਨੀ
1: ਸੀ ਵੀਰੇ ਇਟਸ ਬੋਲੀ ਆ
0: ਓਕੇ
1: ਓਕੇ ਅਸੀਂ ਸਮਝੇ ਹੀ ਨਹੀਂ
0: ਅਗਲੇ ਕਾਲਰ ਨਾਲ ਜੁੜਦੇ ਹਾਂ ਤੇ ਅਗਲਾ ਕਾਲਰ ਹੈ ਜੀ ਸਾਡਾ ਤੇਗ
1: ਸਤਿ ਸ਼੍ਰੀ ਅਕਾਲ ਤੇਗ ਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ
1: ਆਂਟੀ ਜੀ ਕੀ ਹਾਲ ਚਾਲ ਨੇ
0: ਸਭ ਤੋਂ ਸੋਹਣੀ ਹਾਂਜੀ ਤੁਸੀਂ ਬੋਲਦੇ ਹੋ
1: ਬੜੇ ਚਲਾਕ ਹੁੰਦੇ ਨੇ ਨਾ ਅੱਜ ਉਹ ਸਵੇਰ ਸਵੇਰ ਦਾ ਗਿਆਨ ਵੀ ਨਿਕਲ ਗਿਆ ਮੇਰਾ ਤਾਂ
0: ਬਾਕੀ ਠੀਕ ਹੈ ਤੁਸੀਂ ਮੇਰੇ ਵੱਲ ਕਿਉਂ ਸਭ ਵੇਖ ਕੇ ਬੜੇ ਚਲਾਕ ਹੁੰਦੇ ਵੈਰੀ ਰੂਡ ਵੈਰੀ ਰੂਡ
1: ਅਗਲੀ ਵਾਰੀ ਐਨਕਾਂ ਲਾ ਕੇ ਦੇਖੂਗੀ ਤਾਂ ਧਿਆਨ ਨਾਲ ਲੈ ਕੇ
0: ਯਾਲਾ ਯੇ ਕਿਆ ਹੋ ਰਹਾ ਹੈ
1: ਹਬੀਬੀ ਹਬੀਬੀ ਫੁਰਤਮ ਫੁਰਤਮ
0: ਫੁਰਤਮ
1: ਅੱਗੇ ਅੱਗੇ ਤੁਰਤਮ
0: ਤੇ ਕੀ ਕੀ ਕਹੀ ਜਾਂਦੇ ਨੋਨੀ ਆਂਟੀ
2: ਪਤਾ ਨਹੀਂ
0: ਤੁਹਾਡਾ ਹੀ ਮੇਰੇ ਵਾਲਾ ਹਾਲ ਹੈ
1: ਕੀ ਕੀ ਕੀ ਸੁਣਾਉਂਗੇ ਅੱਜ ਕੀ ਸੁਣਾਉਂਗੇ ਤੇਗ ਜੀ
2: ਬੋਲੀ

0: कुंकुम हानिया डाली ते कुगी करे कुंकुम
1: बड़ी सोनी बोली सुनाई है तुसी, वेरी नाइस यार,
2: बहुत प्यारी
1: प्यारी, मैं फर्स्ट टाइम सुनी है, वेरी गुड, वेरी नाइस।
2: थैंक यू सुना पुतू, हैव अ नाइस डे।
3: अंबर
2: नाल गल
3: करेंगे,
1: बहुत वधिया भाई, बहुत वधिया। की करी जाने हो?
2: कंबल लेके बैठी है ना सोफे ते, ब्लैंकेट च?
1: नहीं नहीं, सानू तो साडे सीसीटीवी तो दिस रहा कि तुसी लत्ता होया ब्लैंकेट, यस झूठ बोल,
2: हीटर हीटर ऑन आ, है ना?
1: अगला कॉलर साडे नाल जी, साडे नाल जुड़न गए अर्णव।
2: अर्णव
1: तैयारी फिर स्कूल दी? अच्छा, वैसे फ्राइडे नु चित करदा स्कूल जान दा, सैटरडे संडे छुट्टी इकट्ठी होवे मजा आवे। नहीं
2: नहीं नहीं, इदां ना बोलो, फ्राइडे तो एक दिन हुंदा मेरे कोले, एक्साइटिंग।
1: मैं अपना एजेंडा ले आना हर बारी।
2: आज फिर की सुनाऊंगा सोना पुत्तू मेरा?
3: आज सुनाऊंगा एक बुजारत।
2: बीरा बुजूगा, मैं नहीं बुजूगी।
1: मैंने तो थोड़ी तो उम्मीद थी, मैं तो आया जाज इस करके, मैं चलो आज जलील नहीं होऊंगा।
2: जलालत मननी नहीं है, कोई कुछ भी करी चले।
1: ठीक है, लियाओ जी, लियाओ
2: जी।
3: दो
2: भैणा नाल नाल रहंदियां पर कदी नहीं मिलदियां।
1: मोमबत्ती?
2: हां जी। ओ यस।
3: नहीं
2: ओ यार, रहन दे, मेरी एक भैण हुंदी सी, दो भैणा सीगियां, लड़दियां रहंदियां सी सारी दिहाड़ी। मैनूं पता लग्गा।
1: अच्छा, नोनी आंटी दी गल करदे पए हो, तुहानूं किद्दां पता?
3: हां जी,
1: हां नोनी आंटी, आंसर नोनी आंटी है?
3: नहीं,
1: फिर कौन सा आंसर?
2: यार मैं चश्मा ला के देखा, मेरी आंखें सही नहीं हैगी।
1: ओए दोबारा बोलियो।
2: मैं चश्मा ला के देखा, मेरी आंखें नहीं सही हैगी।
1: मेनू लग रहा है इदे अंदर ही जवाब है।
2: ये आंखें।
3: हां जी।
1: क्या बात है, दिन बन गया।
2: हाय फाय कृष्णा जी।
1: हाय फाय, हाय फाय, क्या बात
2: है। बजली
1: बजली, या रेंदी दुनिया तक साडा ना रहेगा। शर्लक होम्स के बाद असी ही हैं,
2: असी हैं बस।
1: बस कॉन्ट्रैक्ट आया खड़ा है एचबीओ वालों, बस वेट करो। हैं थैंक यू अर्णव, थैंक यू सो मच।
2: यार ना बहुत औखी औखी बुझारता बुझदे हो, अज तक बीरे ने तुक्का लाता गल वाली जान की। नहीं नहीं तो फेल हो जाना सी सवेरे सवेरे।
1: ओके
2: ओके, ऑलराइट,
1: हैव अ नाइस डे।
3: हैव अ नाइस डे,
2: थैंक यू,
1: बाय बाय बाय बाय जी। ते हुन अपा लवांगे जी ਐਂਬਰ ਗੁਰਬਾਜ਼ ਹੋਰਾਂ ਨੂੰ ਕਾਲ
2: ਤੇ। ਐਂਬਰ ਗੁਰਬਾਜ਼,
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਆਵਾਜ਼ ਦੂਰੋਂ ਦੂਰੋਂ ਆਉਂਦੀ ਪਈ ਹੈ ਤੁਹਾਡੀ, ਮਾੜਾ ਲਾਗੇ ਲੈ ਕੇ ਆਓ ਹਾਂ ਫੋਨ ਨੂੰ।
2: ਹੁਣ ਠੀਕ ਆ
1: ਨਾ, ਐਨਰਜੀ ਲੋਅ ਲੱਗ ਰਹੀ ਹੈ ਥੋੜੀ ਸਵੇਰੇ ਸਵੇਰੇ, ਕੀ ਚੱਕਰ ਕੀ ਆ?
2: ਬ੍ਰੇਕਫਾਸਟ ਨਹੀਂ ਕੀਤਾ ਹੋਣਾ ਨਾ?
3: ਫੁੱਲ
2: ਐਨਰਜੀ,
1: ਫੁੱਲ ਐਨਰਜੀ, ਓਕੇ
2: ਓਕੇ। ਚਲੋ ਫਿਰ ਸਾਨੂੰ ਦਿਖਾਓ, ਸੁਣਾਓ ਆਪਣੀ ਐਨਰਜੀ।
1: ਬੋਲੀ ਲਿਆਓ ਜੀ, ਲਿਆਓ ਬੋਲੀ ਲਿਆਓ।
3: ਬਾਈ ਬੈਸੀ ਖੱਤ ਗਿਆ ਸੀ ਕੱਤਣ ਦੇ ਆਂਦਾ,
1: ਮਿੱਤਰਾਂ ਨੂੰ ਮਾਰ ਗਿਆ, ਇਹ ਮਿੱਤਰਾਂ ਨੂੰ ਮਾਰਿਆ ਨੀ, ਹਾਸਾ ਤੁਸੀਂ ਸੁੱਟਿਆ ਹੀ ਆ, ਚੱਕ ਲੈ ਜਾ ਹਾਸਾ, ਮਾਰ ਗਿਆ ਮੈਨੂੰ, ਮੈਨੂੰ ਹੋਰ ਵੀ ਕੰਮ ਨੇ ਦਿਨ ਦੇ ਅੰਦਰ, ਹੁਣ ਇਹੀ ਕਰਦਾ ਰਵਾਂ ਹੈ, ਇੱਦਾਂ ਹੀ ਹੈ ਨਾ?
2: ਸੋ ਸਵੀਟ ਜਿਹੜਾ ਬੁੱਧੂ, ਇਟਸ ਵੈਰੀ ਨਾਈਸ,
1: ਵੈਰੀ ਨਾਈਸ। ਹੁਣ ਅਗਲਾ ਕੌਣ ਕਾਲਰ ਹੈ ਜੀ? ਅਗਲਾ ਕੌਣ ਹੈ ਜੀ?
2: ਨਹੀਂ ਹਲ ਤਾਂ
1: ਐਂਬਰ ਜੀ, ਕਰੋ ਐਂਬਰ ਨਾਲ ਗੱਲ ਕਰੋ।
3: ਸਤਿ ਸ਼੍ਰੀ ਅਕਾਲ ਦੁਨੀਆ ਆਂਟੀ ਜੀ,
1: ਚੇਂਜ ਕਰ ਦੋ, ਚੇਂਜ ਕਰ ਦੋ, ਮੰਨਦੇ ਨੀ। ਕਿੱਦਾਂ ਕਰਾਂ ਐਂਬਰ, ਕਿੱਦਾਂ ਮਨਾਵਾਂ ਉਹਨਾਂ ਨੂੰ? ਹੈਲੋ, ਹੈਲੋ,
2: ਜਦੋਂ ਮੰਮੀ ਤੁਹਾਡੇ ਆਉਣਗੇ ਨਾ, ਆਪਾਂ ਐਂਬਰ ਨਾਲ ਮਿਲਾਵਾਂਗੇ, ਫਿਰ ਉਹ ਦੱਸਣਗੇ।
1: ਡਨ ਹੋ ਗਿਆ, ਇਸ ਤਰ੍ਹਾਂ ਹੀ ਥੋੜਾ ਲਾਗੇ ਕਰਕੇ ਫੋਨ ਪੁੱਤਰ ਗੱਲ ਕਰੋ।
2: ਇਹ ਨਾਮ ਪਸੰਦ ਆ, ਸ਼ੀ ਸੈਡ।
1: ਆਹਾਂ,
2: ਤੇ ਐਂਬਰ ਅੱਜ ਕੀ ਸੁਣਾਉਂਗੇ ਸੋਹਣੇ ਪੁੱਤੂ?
3: ਬੁੱਲੀ,
2: ਬੁੱਲੀ, ਓਕੇ।
3: ਇੱਕ ਚਿੱਟਾ ਪੋਨ, ਇੱਕ ਹਰਾ ਪੋਨ, ਮੇਰਾ ਨਾਨੂ ਦਾ ਜਵਾਈ ਬੜਾ ਸੋਹਣਾ,
2: ਮੇਰੇ ਨਾਨੂ ਦਾ ਜਵਾਈ ਨੀ ਬੜਾ ਸੋਹਣਾ,
1: ਨਾਨੂ ਦਾ ਜਵਾਈ ਜ਼ਿੰਦਾਬਾਦ,
2: ਜ਼ਿੰਦਾਬਾਦ,
1: ਜ਼ਿੰਦਾਬਾਦ। ਵੈਰੀ ਗੁੱਡ,
2: ਅੱਗੇ ਅੱਗੇ ਥੋੜੇ ਥੋੜੇ ਟਾਈਮ ਤਾਂ ਆਪਾਂ ਲਾਵਾਂਗੇ, ਸਾਡੀ ਐਂਬਰ ਦੇ ਡੈਡ ਦਾ ਜਵਾਈ
1: ਜ਼ਿੰਦਾਬਾਦ, ਕਿੰਨਾ ਹੀ ਅੱਗੇ ਲੈ ਗਏ।
2: ਗੋਡ ਬਲੈਸ ਯੂ ਐਂਬਰ ਪੁੱਤੂ,
1: ਵੈਰੀ ਨਾਈਸ।
2: ਓਕੇ, ਓ ਵਾਹ, ਤਾਜਵੀਰਾ ਵੀ ਅੱਜ ਆਇਆ ਆ। ਹੈਲੋ ਤਾਜ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ?
4: ਮੈਂ ਠੀਕ ਆ, ਚੜਦਾ ਕੀ ਹਾਲ ਆ?
2: ਮੈਂ ਬਹੁਤ ਵਧੀਆ, ਵਾਸ ਮਿਸਿੰਗ ਯੂ ਲਾਸਟ ਵੀਕ।
4: ਹਾਂਜੀ, ਤੁਸੀਂ ਸੁੱਤਾ ਸੀ?
1: ਓਹੋ, ਇਹ ਵੀ ਚਲੋ ਜ਼ਰੂਰੀ ਹੈ ਬਈ,
2: ਚਲੋ
1: ਇਹ ਕੰਮ ਵੀ ਜ਼ਰੂਰੀ ਹੈ, ਇਟਸ ਫਾਈਨ,
2: ਪਰ ਆਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਅੱਜ ਆਏ ਹੋ।
1: ਅੱਜ ਉੱਠੇ ਹੋ ਹੈ?
2: ਹਾਂ, ਬਿਨਾਂ ਬਿਨਾਂ ਬਿਨਾਂ ਕਹੇ ਤੋਂ ਆਰਾਮ ਨਾਲ ਆ ਗਏ, ਨਹੀਂ ਤਾਂ ਕਹਿੰਦੇ ਨੇ ਭੱਜ ਗਿਆ ਭੱਜ ਗਿਆ ਭੱਜ ਗਿਆ, ਸਾਨੂੰ ਇੰਨਾ ਹੀ ਸੁਣਨ ਨੂੰ ਮਿਲਦਾ ਹੁੰਦਾ ਵੀ ਤਾਜ ਭੱਜ ਗਿਆ ਭੱਜ ਗਿਆ ਭੱਜ ਗਿਆ।
1: ਕਿਆ ਬਾਤ ਹੈ, ਕਿਆ ਬਾਤ
2: ਹੈ, ਆਮ ਸੋ ਪ੍ਰਾਊਡ ਆਫ ਯੂ ਤਾਜ ਪੁੱਤੂ। ਅੱਜ ਫਿਰ ਕੀ ਸੁਣਾਓਗੇ ਸੁਣੇ?
4: ਚੁਟਕਲਾ।
2: ਓਕੇ, ਥੈਂਕ ਯੂ, ਕੋਈ ਬੁਝਾਰਤ ਨਹੀਂ ਸੁਣਾਈ,
1: ਬਚਾਅ ਹੋ ਗਿਆ ਆਪਣਾ। ਰੁਕੋ, ਮੈਨੂੰ ਆਪਣੀ ਫਨੀ ਬੋਨ ਜਗਾ ਲੈਂਦਾ, ਲਿਆਓ ਜੀ।
4: ਪਤਨੀ ਕਹਿੰਦੀ,
1: ਬੇਬੀ
4: ਕਰਵਾ ਚੌਥ ਤੋਂ ਇਲਾਵਾ ਐਸਾ ਕਿਹੜਾ ਵਰਡ ਹੁੰਦਾ ਜਿਸ ਨੂੰ ਰੱਖ ਕੇ ਪੱਟੀ ਦਾ ਉਮਰ ਲੰਮੀ ਹੁੰਦੀ ਹੈ? ਪਤੀ ਕਹਿੰਦਾ, ਮੌਨ ਵਰਤ।
1: ਪਤਨੀ ਬੇਹੋਸ਼, ਵਾਹ ਬਈ ਵਾਹ,
2: ਵੈਰੀ ਨਾਈਸ ਤਾਜਵੀਰ ਜੀ,
1: ਤਾਜਵੀਰ ਜੀ, ਤੁਸੀਂ ਤਾਂ ਸਹੀ ਲਾਤਾ ਯਾਰ।
2: ਐਗਜ਼ੈਕਟਲੀ,
1: ਇਹ ਪਰ ਮਨਾਵੇ ਕੌਣ ਹੈ, ਕਿਹੜਾ ਏਜੰਡਾ ਪਾਸ ਕਰੇ ਮੌਨ ਵਰਤ ਵਾਲਾ, ਤੁਸੀਂ ਦੱਸੋ। ਹਾਂ,
2: ਦੱਸੋ ਕੌਣ ਗੱਲਾਂ ਕਰਦਾ ਜਿਨ੍ਹਾਂ ਦਾ ਹਲੇ ਪੂਰੀ ਤਰ੍ਹਾਂ ਦੇ ਸਿਲੇਬਸ ਹੀ ਨਹੀਂ ਕਵਰ ਹੋਇਆ।
1: ਹਾਂ ਇਹ ਗੱਲ ਸਹੀ ਹੈ ਤੁਹਾਡੀ ਵਾਸਤੇ, ਹੈ ਨਾ, ਮੈਨੂੰ ਹਜੇ ਵਾਲੇ ਜੋਕਸ ਤੇ ਹਾਮੀ ਨਹੀਂ ਭਰਨੀ ਚਾਹੀਦੀ, ਤੁਸੀਂ ਮੈਨੂੰ ਇਸ਼ਾਰਾ ਕਰਦੇ ਰਹੋ,
2: ਠੀਕ ਹੈ,
1: ਹੈ ਨਾ, ਠੀਕ ਹੈ, ਥੈਂਕ ਯੂ ਸੋ ਮਚ, ਆਪਾਂ ਸਾਈਡ ਮਿਸ਼ਨ ਵੀ ਕਰਨੇ ਹੁੰਦੇ ਲਿਸਨਰਸ, ਠੀਕ ਹੈ, ਸਮਝਿਆ ਕਰੋ, ਇੰਨਾ ਹੀ ਥੋੜ੍ਹਾ ਬੈਠੇ ਨਾ, ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
4: ਥੈਂਕ ਯੂ, ਬਾਏ
1: ਮੈਨੂੰ
2: ਫਰਾਕ ਨੀ ਮਿਲਦੀ
1: ਕੀ ਚੱਕਰ ਹੈ
2: ਮੈਨੂੰ ਫਰਾਕ ਹੀ ਨਹੀਂ ਦਿੰਦੀ ਅਸੀਸ
1: ਅੱਛਾ ਮਾੜੀ ਗੱਲ ਹੈ ਯਾਰ ਕੀ ਚੱਕਰ ਕੀ ਹੈ ਓਹ ਨਾ ਨਾ ਡੋਨਟ ਕਰ ਹਾਂ
3: ਉਹਨਾਂ ਦੇ ਫਿੱਟ ਨਹੀਂ ਆਉ
2: ਫਿੱਟ ਆ ਜੂਗੀ
1: ਹਏ ਇਦਾਂ ਕਿਉਂ ਕਹੀ ਜਾਂਦੇ
2: ਮੈਂ ਚੋਤੀ ਦੀ ਤਾਂ ਆ ਜੀ ਆ
1: ਹਾਂ
3: ਨਹੀਂ
1: ਨਹੀਂ ਆ ਜੂਗੀ ਤੁਸੀਂ ਇਦਾਂ ਕਰੋ ਤੁਸੀਂ ਇਹਨਾਂ ਨਾਲ ਨਾ ਸ਼ਾਪਿੰਗ ਜਾਓ ਇਹਨਾਂ ਨੂੰ ਲੈ ਕੇ ਦਿਓ
3: ਬਈ ਨਹੀਂ ਨਹੀਂ ਛੋਟੇ ਆ
2: ਮੈਂ ਐਂਬਰ ਦੀ ਫਰਾਕ ਲੈਣੀ ਆ ਉਹਦੀ ਫੇਵਰਿਟ ਪਰਪਲ ਵਾਲੀ
1: ਅੱਛਾ ਅਸੀਸ ਕਿਸ ਤਰ੍ਹਾਂ ਕਰੀਏ ਹੱਲ ਯਾਰ ਇਸ ਚੀਜ਼ ਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਪਿਆ ਕਿ ਇਹ ਵਾਲੀ ਜਿਹੜੀ ਹੱਲ ਹੈ ਇਸ ਚੀਜ਼ ਦਾ ਇਹ ਹੋਊਗਾ ਕਿੱਦਾਂ
2: ਜੀ ਅਸੀਸ
3: ਹੁਣ ਤਾਂ ਬਾਲੀ ਛੋਟੀ ਹੋ ਗਈ ਹੁਣ ਤਾਂ ਪੈਂਦੀ ਹੀ ਨਹੀਂ
2: ਹਾਏ
1: ਤੁਸੀਂ ਇਸ ਤਰ੍ਹਾਂ ਕਰੋ ਨਾ ਤੁਸੀਂ ਤਸਵੀਰ ਖਿੱਚ ਲਓ ਫਰੋਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ ਮੈਂ ਤਾਂ ਇਹ ਕਹਿੰਦਾ
2: ਨਾ ਨਾ ਨਾ
1: ਨਹੀਂ ਸੇਮ ਹੀ ਚਾਹੀਦੀ ਆ
2: ਸੇਮ ਹੀ ਨੈਣੀ ਆ ਆ ਵੋਨੇ ਵੋਨੇ ਵੋਨੇ ਚਲੋ ਫਿਰ ਅੱਜ ਸੀਸ ਕੀ ਲੈ ਕੇ ਆਈਏ ਬਿਨਾ ਫਰਾਕ ਤੋਂ ਸਾਡੇ ਲਈ
3: ਬਜ਼ਾਰ
1: ਇੱਕ ਤਾਂ ਫਰੋਕ ਨੀ ਮਿਲੀ ਉੱਪਰ ਫੇਰ ਹੈ ਪੰਜਾਬੀ ਪਾਤਾ ਹੈ ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ ਮੈਨੂੰ ਬੋਲੀ ਸੁਣਾ ਦੇਣੀ ਸੀ ਉਹਨੇ
3: ਜਿਹਦੇ ਵਿਚ ਅਸੀਂ ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ
1: ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ
3: ਲਾਈਕ ਉਹਦੇ ਵਿਚ ਡਰਾ ਹੁੰਦੇ
2: ਮੇਰਾ ਦਿਮਾਗ ਤਾਂ ਹੋ ਨੀ ਸਕਦਾ
1: ਕਿਹੜੀ
2: ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ
1: ਫੇਰ ਕੀ ਹੋ ਸਕਦਾ ਬਈ ਚੀਜ਼ ਤੋਂ ਤੇ ਚੀਜ਼ ਅਲਮਾਰੀ ਹੋ ਸਕਦੀ ਹੋਰ ਕੀ ਹੋ ਸਕਦਾ ਅਲਮਾਰੀ ਅਲਮੀਰਾ ਵਾਹ ਸਾਡੇ ਨਾਲ ਰਹੋਗੇ ਪਤਾਸੇ ਖਾਓਗੇ ਹੈ ਨਾਰੇ ਨਾਰੇ ਅੱਛਾ ਰਹਿਮਾਨ ਸਾਹਿਬ ਸੋਰੀ ਦੁਬਾਰਾ ਕਰ ਦਿੰਦੇ ਵਾਹ ਵਾਹ ਵੈਰੀ ਗੁੱਡ ਥੈਂਕ ਯੂ ਵੀ ਥੈਂਕ ਯੂ ਕੁੜੀਏ
2: ਥੈਂਕ ਯੂ ਵੈਰੀ ਮਚ ਛੋਣੇ ਪੁੱਤੂ
3: ਟ੍ਰਿਕ ਕਰਤਾ
1: ਬਸ ਤੁਸੀਂ ਇਹੀ ਕਰਿਆ ਕਰੋ ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ ਹੀ ਇਜ਼ ਨੋਟ ਵੈਲ ਉਹਨੇ ਫੋਨ ਕਿਹਾ ਕਿਹਾ ਵੀਰਾ ਮੈਨੂੰ ਮਿਲ ਕੇ ਚੱਲ ਜਾ, ਪਤਾ ਨੀ ਹਨਾ
2: ਯਾਰ ਮੈਨੂੰ ਦੱਸਿਆ ਨੀ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣਾ ਸੀ
1: ਰੋਡ ਗਏ ਆ ਰੋਡ ਗਏ ਆ,
2: ਮੈਂ ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ।
1: ਹੈ ਨਹੀਂ ਰੈਸਟ ਨੀ ਕਰ ਰਹੇ, ਸੱਚੀ ਕਿੰਗ ਨੂੰ ਮਿਲਣ ਗਏ ਆ ਬਈ, ਤੁਸੀਂ ਮੰਨਦੇ ਨੀ ਦਿਲਾਂ ਨੂੰ, ਦਿਲਾਂ ਦੇ ਰਾਹ ਹੁੰਦੇ ਆ, ਉਹਨਾਂ ਬੈਸਟ ਫਰੈਂਡ ਨਾ
2: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਹੈ ਕਿੰਗ ਦੇ, ਫਿਰ ਇਧਰੋਂ ਚਲੇ ਜਾਣਾ ਹੈ।
1: ਵਾਹ,
2: ਕੱਚੇ ਕੱਚੇ
1: ਕੱਚੇ ਕੱਚੇ ਰਾਹੀ। ਹੈ ਠੀਕ ਹੋ ਗਿਆ,
3: ਸਾਰੇ
1: ਚੱਲਾਂਗੇ ਹੁਣ, ਅਗਲਾ ਸੱਦੇ ਤਾਂ ਹੀ ਹੈ। ਕ੍ਰਿਸ਼ਨਾ
2: ਜੀ ਆਹ ਦਿਨ ਆ ਗਏ,
1: ਮੈਂ ਇੱਥੇ ਸਪੈਸ਼ਲੀ ਆਉਂਦਾ ਕਿ ਚਲੋ ਮਾੜੀ ਮੋਟੀ ਵੈਸੇ ਸਮਾਜ ਚ ਮਿਲਦੇ ਨੀ, ਇੱਜ਼ਤ ਇੱਥੇ ਮਿਲ ਜਾਏਗੀ, ਇੱਥੇ ਹਾਲ ਆ
2: ਆਪਾਂ ਵੱਡੇ ਕਦੋਂ ਹੋਵਾਂਗੇ
1: ਥੋੜਾ ਮੂਡ ਜਾ ਕਰਦੇ ਆ ਚੇਂਜ ਤੇ ਗੱਲ ਕਰਦੇ ਆ ਤਵਨੀਤ ਐਂਡ ਸਿਬਲਿੰਗਸ ਨਾਲ।
2: ਓਕੇ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਸੈਂਟਾ ਵੀ ਜੀ ਤੇ ਨੋਨੀ ਆਂਟੀ।
1: ਓਹੋ ਜੀ, ਕਿਵੇਂ ਹੋ? ਓ ਯਾਰ, ਅੱਜ ਤਾਂ ਮੈਂ ਆਪਣੀ ਲਾਫ ਕਰਨੀ ਭੁੱਲ ਗਿਆ।
2: ਓਹੋ
1: ਓਹੋ, ਚਲੋ ਕੋਈ ਨਹੀਂ,
2: ਵੀਰੇ ਦਿਸ ਇਜ਼ ਨਾਟ ਰਾਈਟ। ਓ ਯੈਸ ਯੈਸ, ਸੈਂਟਾ ਇਜ਼ ਹੇਅਰ।
1: ਹਾਊ ਆਰ ਯੂ ਬਈ?
2: ਪੈਰੀ
1: ਪੀਜ਼ਾ ਹੈ ਟਫ ਨੀ,
2: ਜਿਦਾ ਕਹਿੰਦੇ ਨਾ ਪੈਰੀ ਪਾਏ,
1: ਸਾਨੂੰ
2: ਵੀ ਖਿਲਾ ਦੇ ਪਲੀਜ਼। ਹੈ
3: ਸਾਡੇ
2: ਘਰੇ ਆ
3: ਜਾਓ ਫਿਰ।
1: ਅੱਛਾ, ਮੰਨ ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ ਮੰਨ ਗਏ
3: ਜੀ? ਅਮਰੂਦ
1: ਭਿੰਡੀ ਨਾਲ ਤੇ ਆਪਾਂ ਫਿਰ ਜੰਜ ਜਿਹੜੀ ਤਗੜੀ ਲੈ ਕੇ ਜਾਣੀ ਰੋਇਲਟੀ ਨਾਲ ਭਰੀ ਹੋਈ।
2: ਕਿੰਗ ਬੁੱਢਾ
1: ਹੈਗਾ, ਉਹ ਕਹਿੰਦਾ ਮੇਰੀ ਮਿਲਣੀ ਕਰਾਇਓ ਪਹਿਲਾਂ, ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲਣੀ ਕਰਾਇਓ, ਨਾ ਕਰਾਈਏ ਫਿਰ?
2: ਉਹ ਤਾਂ ਤੀਜਾ ਵਿਆਹ ਕਰਾਉਣ ਨੂੰ ਫਿਰਦਾ ਆ, ਕਹਿੰਦਾ ਕਮੀਲਾ ਵੀ ਚਿੜਚਿੜੀ ਹੋ ਗਈ ਹੁਣ।
1: ਆ ਦੇਖੋ ਬੱਚਿਆਂ ਨਾਲ ਜੀ ਕੇ ਵੀ ਦੇਣੀ ਆਪਾਂ।
3: ਉਹਦਾ ਵਿਆਹ ਤੁਸੀਂ ਸਟੈਚੂ ਨਾਲ ਕਰਾ ਦੋ,
1: ਸਟੈਚੂ ਨਾਲ। ਉਹ ਕੁੜੀਏ, ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦਈਏ, ਤੁਸੀਂ ਦੂਸਰਾ ਨਾ ਹਜੇ ਰੱਖੋ ਹਨਾ। ਹੁਣ ਡਨ ਹੋ ਗਿਆ ਨਾ ਅਮਰੂਦ ਦਾ ਵਿਆਹ ਭਿੰਡੀ ਨਾਲ, ਤੁਸੀਂ ਮੰਨ ਗਏ ਹੋ, ਕਰੇਲਾ ਆਊਟ ਆਫ ਪਿਕਚਰ ਹੈ।
2: ਅਮਰੂਦ
3: ਸ਼ਦਾ ਹੈਗਾ,
1: ਹਾਂ ਉਹਨੂੰ ਛੜਾ ਰਹਿੰਦਾ ਆਪਾਂ ਉਹਦੇ ਨਾਲ, ਉਹ ਉਹਦੀ ਕਿਸਮਤ ਜਦੋਂ ਹੋਊਗਾ ਹੋਊਗਾ। ਸਾਡਾ ਦੇਖੋ ਕਨਸੈਪਟ ਆ ਮੇਨ, ਅਮਰੂਦ ਵਸਣਾ ਚਾਹੀਦਾ। ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ, ਠੀਕ ਹੈ ਨਾ, ਤੇ ਫਰੂਟ ਦਾ ਟੋਕਰਾ ਬਣਾ ਕੇ ਬੈਠਾ ਪਿਆ ਉਹ ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ ਤੇ
2: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ
1: ਹੈ ਹਾਂ ਲੋ ਦੇਖੋ
2: ਫੇਮਸ
1: ਇਹ ਵੀ ਦੇਖੋ ਹੈ
5: ਨੌਕਰੀ ਮੈਨੂੰ ਵੀ ਡੋਨਟ ਲਾਈਕ
1: ਚੇਂਜ ਕਰਾ ਦਿਓ ਕੋਈ ਗੱਲ ਨਹੀਂ ਆਪਾਂ ਚੇਂਜ ਕਰਾ ਦਾਂਗੇ
5: ਚੇਂਜ ਕਰਾ ਤੁਹਾਡਾ ਅਮਰੂਦ ਹੈ
1: ਹਾਂ ਹਾਂ ਤੁਸੀਂ ਦੱਸ ਦਿਓ ਕਿੱਦਾਂ ਦੇ ਕੰਮ ਤੇ ਆਪਾਂ ਪਾਈਏ ਮੈਂ ਹੁਣੇ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ ਹੋਰ ਦੱਸੋ
5: ਜਾਦੂ ਮੈਜਿਕ
1: ਮੈਜੀਸ਼ੀਅਨ ਬਣਾਣਾ ਅਮਰੂਦ ਅੱਛਾ ਚਲੋ ਠੀਕ ਹੈ ਬਾਈ ਉਹ ਵੈਸੇ ਹੀ ਮੈਜੀਸ਼ੀਅਨ ਹੈ ਜਿਹੜਾ ਪਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਜਾਦੂਗਰ ਹੀ ਹੋਣਾ ਬਈ
2: ਇਹ ਹੌਸਲਾ
1: ਵੀ ਕੋਈ ਦੇਖੋ ਉਸਦੀ ਨਿਆਮਤ ਹੈ ਕੋਈ ਕੋਈ ਰਜ਼ਾ ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ ਹੈ
2: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
1: ਕੀ ਸੁਣਾਓਗੇ ਸਾਨੂੰ ਅੱਜ
5: ਫਿਰ ਇੱਕ ਬੋਲੀ
2: ਵੈਰੀ ਨਾਈਸ
5: ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜੇ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜ ਨੀ ਪੂਆ ਪੂਆ ਪੂਆ ਰੂਸੀ ਫਿਰੇ ਕੇ ਦਿਖਾਣੇ ਮੈਂ ਮਰੁੰਡੇ ਪੂਆ ਰੂਸੀ ਫਿਰੇ
1: ਕੇ ਮੈਂ ਮਰੁੰਡੇ
2: ਮਰੁੰਡੇ
5: ਰੂਸੀ ਫਿਰੇ
2: ਖਾਣੇ ਮੈਂ ਮਰੁੰਡੇ ਬੱਲੇ ਬੱਲੇ
1: ਬੱਲੇ ਬੱਲੇ ਬੱਲੇ ਮਰੁੰਡਾ ਜਿੰਦਾ ਵਾ
5: ਮੇਰਾ ਜਿੰਦਾ ਬਾਦ ਨਹੀਂ
1: ਹੈਗਾ ਨਹੀਂ
5: ਉਹ ਵੀਰ ਜੀ ਦਾ ਹੈਗਾ
1: ਅੱਛਾ ਵੀਰ ਜੀ ਲਾਈਕ ਕਰਦੇ ਮਰੁੰਡੇ
5: ਹਾਂਜੀ
1: ਓਕੇ ਤੁਸੀਂ ਨਹੀਂ ਕਰਦੇ ਲਾਈਕ ਹੈ
2: ਮੈਨੂੰ ਵੀ ਪਿਛਲੇ ਹਫਤੇ ਮਰੁੰਡਾ ਮਿਲਿਆ ਸੀ ਹੁਣ ਮੈਨੂੰ ਲੱਗਦਾ ਮੈਂ ਭੂਆ ਵਾਲੇ ਸਟੇਟਸ 'ਚ ਆ ਗਈ ਹਾਂ
1: ਪੁਆਇੰਟ ਇਹ ਯਾਰ ਭੂਆ ਰੁਸਾਨੀ ਕਿ ਉਹ ਮਰੁੰਡੇ ਮਗਰ ਲਿਆ ਦੋ ਬੋਲੀਆਂ ਗੱਲ ਨਹੀਂ ਸੀ
2: ਮਰੁੰਡੇ ਚਾਹੀਦੇ
1: ਇੰਨੀ ਲੋ ਮੇਨਟੇਨੈਂਸ ਭੂਆ ਮਰੁੰਡਿਆਂ ਨਾਲ ਹੀ ਕਹਿੰਦੇ ਓਕੇ ਹੈ ਕੰਮ ਹੈ
2: ਭੂਆ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਸ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
1: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਕਰੂਗਾ
5: ਮਾਸਟਰ ਜੀ
1: ਕਰੂਗਾ
2: ਮਾਸਟਰ ਜੀ ਸਾਡੀ ਕਲਾਸ ਨਾ ਲਾ ਦੇ
5: ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜੇ ਸੌਰੀ
1: ਨਹੀਂ
2: ਡੰਡਾ ਨਾ ਮਾਰਿਓ
1: ਹਾਈ
5: ਨਹੀਂ
2: ਓਕੇ
1: ਆਲ ਗੁੱਡ
2: ਥੈਂਕ ਯੂ ਮਾਸਟਰ ਜੀ
1: ਸ਼ੁਕਰ ਹੈ ਥੈਂਕ ਯੂ ਹੋਰ ਸੁਣਾਓ ਬਈ ਕਿਵੇਂ ਹੋ ਮਾਸਟਰ
2: ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
5: ਇੱਕ ਬੋਲੀ
2: ਓਕੇ
1: ਲਓ ਜੀ ਮਾਸਟਰ ਜੀ
5: ਟ੍ਰੈਫਿਕ
2: ਸੌਰੀ
5: ਇਨਵੈਸਟੀਗੇਟ ਬੋ ਬਿਜ਼ੀ
1: ਇਹ ਕਿਹੜੀ ਬੋਲੀ ਹੈ ਬਈ ਇਹ ਫ੍ਰੈਂਚ ਆ ਗਈ ਮੈਨੂੰ ਲੱਗਦਾ ਵਿੱਚ ਕਿਤੇ
2: ਇਹ ਫ੍ਰੈਂਚ ਬੋਲੀ ਹੈ
5: ਬੋਲੀ ਹੈ ਉਹ ਇਹ ਬੋਲੀ ਦੀ ਹੈ
1: ਅੱਛਾ ਫੇਰ ਕੀ ਹੈ
2: ਬੁਝਾਰਤ
5: ਟ੍ਰੈਫਿਕ
1: ਅੱਛਾ ਟ੍ਰੈਫਿਕ ਓਏ ਯਾਰ ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋਏ ਅੱਜ ਰੰਜੋਰ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ ਟ੍ਰੈਫਿਕ ਬਿਜ਼ੀ ਸੀ ਜੀ ਬਿਜ਼ੀ ਸੀ ਕਾਫੀ
2: ਮਾਸੂਮ ਜੀ ਜਿੰਦ ਕਿੰਨੀਆਂ ਜ਼ਿੰਮੇਵਾਰੀਆਂ
1: ਛੱਡੋ ਯਾਰ ਆਪਾਂ ਕੀ ਲੈਣਾ ਟ੍ਰੈਫਿਕ ਬਿਜ਼ੀ ਸੀ ਆਪਾਂ ਚਿੱਲ ਕਰਦੇ ਪਏ ਸਟੂਡੀਓ ਤੁਸੀਂ ਘਰੇ ਕਰਦੇ ਹੋ ਲੋਕਾਂ ਨੂੰ ਮੱਥਾ ਮਾਰਨ ਦੋ ਯੂ ਲਾਈਕ ਟ੍ਰੈਫਿਕ ਅਪਡੇਟਸ ਹੈ ਮੁਨਾਸ਼ ਹਾਈਵੇ ਤੇ ਨਾ ਇਸ ਤੱਕ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨੀ ਬਿਲਕੁਲ ਉਧਰਲੇ ਪਾਸੇ ਜਾਣਾ ਨੀ ਡਨ ਹੋ ਗਿਆ
2: ਮੈਂ
1: ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ੌਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ
2: ਨੋ ਵੰਡਰ
1: ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
5: ਗੱਡੀ ਚਲਾਦੀ ਇਹ ਪਾਕਰੀ
1: ਹੂੰ
5: ਗੱਡੀ ਦੀ ਲਾਈਟਾਂ ਦੀ ਚਾਦੀ ਦੀ ਇਹ ਪਾਕਰੀ
1: ਅੱਛਾ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ, ਉਹ ਤਾਂ ਬਿਲਕੁਲ ਸਹੀ ਹੈ, ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉੱਥੇ।
5: ਮੈਂ
1: ਨਾ ਸੋਚਿਆ ਤੁਹਾਡਾ ਇੱਕ ਵੱਖਰਾ ਸੈਗਮੈਂਟ ਸ਼ੁਰੂ ਕਰਨਾ ਕਿ ਕਾਰਾਂ ਨਾਲ ਕਿਸ ਤਰ੍ਹਾਂ ਵਰਤਣਾ ਚਾਹੀਦਾ, ਕੀ ਕਰਨਾ ਚਾਹੀਦਾ ਕੀ ਨਹੀਂ, ਤੁਸੀਂ ਤਿਆਰੀ ਕਰਿਆ?
2: ਮੈਨੂੰ ਕਾਰਾਂ ਨੂੰ ਇੱਜ਼ਤ ਉੱਜ਼ਤ ਦੇਣੀ ਆਉਂਦੀ ਨਹੀਂ ਹੈਗੀ।
1: ਤੁਹਾਡਾ ਦੋਨਾਂ ਦਾ ਕਰਾ ਦੇਣਾ, ਸਵੇਰੇ 5:30 ਵਜੇ ਉੱਠ ਜਾਇਆ ਕਰੋ ਤੁਸੀਂ, ਹੈਂ, ਇਧਰੋਂ ਨੂਨੀ ਆਂਟੀ ਆ ਜਾਇਆ ਕਰਨ, ਤੁਸੀਂ ਪਹਿਲੇ 1.5 ਘੰਟਾ ਆਹੀ ਗੱਲ ਕਰਨੀ ਹੈ, ਡਨ ਹੋ ਗਿਆ? ਹਾਂ, ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5:00 ਰੈਡੀ ਹੋਇਆ ਕਰਨਾ, ਸਵੇਰੇ ਉੱਠ ਕੇ ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ। ਡਨ ਹੋ ਗਿਆ? ਚਲੋ ਚਲੋ ਹੁਣ ਸੁਣਾਓਗੇ ਕੀ, ਇਹ ਦੱਸੋ।
5: ਇੱਕ ਬੋਲੀ,
2: ਓਕੇ,
5: ਬਾਲੀ ਬੱਸੀ ਖੱਟਣ ਕਿਆਸੀ ਖੱਟੇ ਲੈਂਦਾ ਫੀਤਾ ਮੇਰਾ ਨਿੱਕਾ ਜਾ,
1: ਸਰਦਾਰ ਜੀ ਜਿੰਦਾਬਾਦ, ਵੈਰੀ ਗੁੱਡ, ਸਰਦਾਰ ਜੀ ਜਿੰਦਾਬਾਦ, ਰੇਡੀਓ ਹਾਂਜੀ ਵੀ ਜਿੰਦਾਬਾਦ, ਵੈਰੀ ਗੁੱਡ ਬਈ। ਮੇਰੇ ਨਿੱਕੇ ਸਨੀ ਦਿਓਲ
5: ਅੰਕਲ ਜੀ ਕਿੱਥੇ ਹੈਗੇ?
1: ਉਹ ਦੱਸਿਆ ਤੇ ਤੁਹਾਨੂੰ ਕਿੰਗ ਨੂੰ ਮਿਲਣ ਗਏ ਹੋਏ ਆ, ਹੀ ਇਸ ਨਾਟ ਫੀਲਿੰਗ ਵੈਲ, ਤੇ ਉਹਨੂੰ ਮਿਲਣ ਗਏ ਹੋਏ ਆ।
5: ਓਕੇ
1: ਓਕੇ
2: ਉਹ ਨਹੀਂ ਯਾਰ, ਅੰਦਰ ਵਾਲੀ ਗੱਲ ਦੱਸਿਆ ਕਰੋ
5: ਨਿਆਣੇ। ਦਾਦਾ ਤੇ ਦਾਦਾ ਹਦੇ ਵੀ ਬਾਪੂ ਕੰਨ ਚਿੱਲੇ।
1: ਅੱਛਾ, ਜਾਣ ਦੋ ਬੇਟਾ, ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ, ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ।
5: ਦਾਦਾ ਅੱਜ
1: ਮੇਰੀ
5: ਮੰਮੀ ਨਾਲ ਗੱਲ ਕਰ ਲੋ।
1: ਕਰਾਓ ਜੀ, ਕਰਾਓ।
5: ਸਤਿ
2: ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ?
1: ਕਿਵੇਂ ਹੋ ਦੀਦੀ ਜੀ?
2: ਬੱਚੇ ਠੀਕ ਠਾਕ ਨੇ? ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ? ਹਾਲ ਠੀਕ ਹੈ ਭੈਣ ਜੀ, ਤੁਸੀਂ ਰੋਟੀ ਰੂਟੀ ਬਣਾ ਲਈ ਆ?
5: ਹਾਂਜੀ ਬਣਾ ਲਈ।
2: ਕਿਹਨੂੰ ਤੜਕਾ ਲਾਇਆ ਅੱਜ?
1: ਵਾਹ, I'm loving this. ਵੀਰੇ ਤੁਸੀਂ ਟ੍ਰੈਫਿਕ ਟ੍ਰੁਫਿਕ ਛੱਡੋ, ਤੁਸੀਂ ਆਪਣਾ ਬਚਾਅ ਕਰੋ ਬਾਈ, ਕਾਰ ਦੀ ਲਾਈਟ ਆਨ ਹੈ ਆਫ ਹੈ ਛੱਡੋ, ਤੁਸੀਂ ਉਹਦੇ ਅੰਦਰ ਬੰਦ ਹੋ ਜਾਓ, ਤੜਕਾ ਤੜਕਾ ਨਾ ਲੱਗ ਜਾਏ ਕਿਤੇ।
2: ਕਿਹੜੇ ਟਾਈਮ ਘਰ ਤੜਕਾ ਲਾਉਂਦਾ ਉਦੋਂ ਘਰੋਂ ਬਾਹਰ ਰਹੋ।
1: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ, ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ, ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ। ਓ ਬੱਲੇ, ਕੀ ਸੁਣਾਉਂਗੇ?
2: ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ,
1: ਬੜੀ ਸਾਇਲੈਂਟ ਬੋਲੀ।

0: ਵੈਰੀ ਗੁੱਡ ਤੁਹਾਡਾ ਦਿਨ ਵਧੀਆ ਵਧੀਆ ਰਵੇ
1: ਸੜਕ
0: ਦੇਖਦੇ ਹੋ ਨਾ ਕਿ ਖਾਲੀ ਵੀਰਾ ਪੂਰਾ ਇੰਟੂ
1: ਹੈ
2: I love dumpling squishies as well. Yum. Achha. You know, you feel like chewing it.
0: Achha. ਅਗਲੇ ਕਾਲਰ ਨੇ ਸਾਡੇ ਨਾਲ ਅਨਾਹਤ
2: ਸਤਿ ਸ਼੍ਰੀ ਅਕਾਲ
1: ਆਂਟੀ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਅਨਾਹਤ ਜੀ ਕੀ ਹਾਲ ਚਾਲ ਨੇ ਜੀ
1: ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
2: ਮੇਰਾ ਹਾਲ ਨਾ ਪੁੱਛੋ ਪੁੱਤ ਪੂਰੀ ਦਿਨ ਲੰਘ ਜਾਣਾ ਆ
0: ਛੱਡੋ ਯਾਰ ਸਾਡਾ ਹਾਲ ਨਾ ਪੁੱਛੋ ਸਾਨੂੰ ਸਾਡੇ ਹਾਲ ਚ ਰਹਿਣ ਦੋ ਆਪਣਾ ਦੱਸੋ ਬਾਈ ਤੁਹਾਡਾ ਕੀ ਹਾਲ ਚਾਲ
2: ਸੁਣਾਓ
1: ਅੱਜ ਮੈਂ ਤੁਹਾਨੂੰ ਇੱਕ ਅੱਧਾ ਵਿਚਾਰ ਸੁਣਾਉਂਦੀ ਹਾਂ ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਹਨ ਇਸ ਦਾ ਮੀਨਿੰਗ ਹੈ ਕਿ ਸਾਨੂੰ ਹਮੇਸ਼ਾ ਸਰਬੱਤ ਦੇ ਪੱਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਓਟ ਨਾਲ
0: ਲਾਲ ਜੀ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਛੇਤੀ ਛੇਤੀ ਦੁਬਾਰਾ ਕਰ ਲਓ ਮੈਂ ਸੋਰੀ ਪਿਕ ਨਹੀਂ ਕਰ ਪਾਇਆ ਰੀਅਲੀ ਸੋਰੀ ਮਾਈ ਬ੍ਰਦਰ ਰੀਅਲੀ ਸੋਰੀ ਆਪਾਂ ਤਦ ਤੱਕ ਮੈਸੇਜਾਂ ਵੱਲ ਝਾਤ ਮਾਰ ਲਈ
2: ਹਾਊ ਕਮ ਕ੍ਰਿਸ਼ਨ ਲਾਲ ਬਸੰਤ ਲਾਲ ਦਾ ਫੋਨ ਚੱਕ
0: ਆਇਆ ਮਾਈ ਗੋਡ ਉਹ ਸਾਡਾ ਲਾਲ ਨਾ ਲਾਲ ਕੈਂਸਲ ਹੋ ਗਿਆ ਨਾ ਤਾਂ ਕਰਕੇ ਇਹ ਪੰਗਾ ਪੈ ਜਾਂਦਾ ਮੈਥ ਮੇਰਾ ਨਾ ਸ਼ੁਰੂ ਤੋਂ ਹੀ ਥੋੜਾ ਇਸ ਤਰ੍ਹਾਂ ਹੀ ਹੈ ਕਿ ਨਾ ਹੀ ਹੁੰਦਾ ਤਾਂ ਵੀ ਠੀਕ ਸੀ
2: ਮੈਨੂੰ ਲੱਗਦਾ ਥੋੜੀ ਲਾਲ ਨਾਲ ਥੋੜੀ ਲੱਗਦੀ ਹੈ
0: ਉਹ ਨਹੀਂ ਯਾਰ ਕਿਉਂ ਇਹ ਪੰਗਾ ਪਾਉਣ ਮੈਨੂੰ ਵੈਸੇ ਹੀ ਲੱਗਦਾ ਕੋਈ ਨਾ ਨਵਾਂ ਬੰਦਾ ਲੱਭ ਰਹੇ ਨੇ ਆਪਣੇ ਜੋਕਸ ਵਾਸਤੇ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਮੈਂ ਰੋਜ਼ ਜਦੋਂ ਘਰ ਜਾਂਦਾ ਮੈਨੂੰ ਸੈਮੀ ਭਾਈ ਲਈ ਬਹੁਤ ਅਫਸੋਸ ਹੁੰਦਾ ਜਾਂਦਾ ਮੈਂ ਅਫਸੋਸ ਆਪਣੇ ਲਈ ਨਹੀਂ ਫੀਲ ਕਰਨਾ ਚਾਹੁੰਦਾ
2: ਫੀਲ ਪ੍ਰਿਵਿਲੇਜਡ ਕਿ ਤੁਹਾਨੂੰ ਕਿੰਨਾ ਪਿਆਰ ਮਿਲਦਾ
0: ਹਾਂ ਬਿਲਕੁਲ ਬਿਲਕੁਲ ਪਿਆਰ ਸ਼ਾਇਦ ਵਧਾਉਣ ਲਈ ਆਊਟ ਆਫ ਸਿਲੇਬਸ ਹੋ ਗਿਆ ਕੰਮ ਜੀ ਲਾਲ ਜੀ ਨਹੀਂ ਆਏ ਪਰ ਜੱਸੋਵਾਲ ਜੀ ਆ ਗਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ
2: ਸਾਡੇ ਪਤਲੇ ਪਤਲੇ ਭਾਈ ਸਾਹਿਬ
0: My God.
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਨੋਨੀਆ ਜੀ
2: ਸਤਿ ਸ਼੍ਰੀ ਅਕਾਲ ਜਸਵਾਲ ਸਾਹਿਬ ਜੀ ਕੀ ਹਾਲ ਚਾਲ
3: ਬਸ ਪੁੱਛੋ ਨਾ ਭੈਣੇ ਇੰਟਰਸਟ ਰੇਟ ਵਧਿਆ ਹੋਇਆ
0: ਤੁਸੀਂ ਇੰਟਰਸਟ ਨਾ ਲਓ ਨਾ ਫਿਰ ਤੁਸੀਂ ਇੰਟਰਸਟਿਡ ਕਿਉਂ ਹੋ
2: ਇਹਨਾਂ ਨੂੰ ਵੀ ਮੇਰੇ ਵਾਂਗੂ ਗਲਤੀ ਕਰ ਲਈ ਪੁੱਛ ਕੇ ਕੀ ਹਾਲ ਚਾਲ ਆ ਫੋਨ ਕਰੋ ਛੇਤੀ
0: ਬ੍ਰਦਰ ਸਿੰਪਲ ਜਸਟ ਡੋਨਟ ਟੇਕ ਇੰਟਰਸਟ ਇਨ ਇਟ ਐਸ ਸਿੰਪਲ ਐਸ ਦੈਟ
3: ਭਾਜੀ ਬੈਂਕ ਵਾਲੇ ਕਿਸ਼ਤ ਕੱਟ ਲੈਂਦੇ ਆ ਓਹੋ
0: ਇਹ ਵੀ ਗੱਲ ਠੀਕ ਹੈ ਬਈ ਫਿਲਾਸਫੀ ਦੀ ਇੱਥੇ ਤੱਕ ਕੀ ਹੁੰਦੀ ਹੈ ਬਸ ਮਾਰ ਬਾਰਿਸ਼ ਤੋਂ ਉੱਪਰ ਨਹੀਂ ਹੁੰਦੀ ਬਈ
3: ਨਹੀਂ ਮੈਂ ਨੋਨੀਆ ਕਿਸੇ ਦਾ ਹੀ ਨੋਨੀਆ ਜੀ ਵਾਲੀ ਟੋਨ ਬੋਲੀ ਸੀ ਹਾਲ ਨਾ ਪੁੱਛੋ ਪੁੱਛਦੇ ਹੋ ਹਾਲ ਫਕੀਰਾਂ ਦਾ ਪਿੰਡਾਂ ਨਦੀਓ ਵਿਛੜੇ ਨੀਰਾਂ ਦਾ
0: ਵਾਹ ਵਾਹ ਵਾਹ ਬਟਾਲਵੀ ਸਾਹਿਬ ਕੀ ਸੁਣਾਓਗੇ ਸਾਨੂੰ ਆਪਣਾ ਵਧੀਆ ਵਧੀਆ ਜੋਕ
3: ਮੈਂ ਜੋਕ ਇਹ ਆ ਵੀ ਪਹਿਲਾਂ ਕ੍ਰਿਸ਼ਨਾ ਜੀ ਤੁਹਾਡੇ ਤੇ ਸੁਣਾ ਦਿੰਦੇ ਆ
0: ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ
3: ਕੋਈ ਨਹੀਂ ਕੋਈ ਨੀ ਬਾਕੀਆਂ ਨੂੰ ਆ ਰਹੀ ਹੈ
0: ਲਿਓ ਜੀ ਲਿਓ
3: ਨੋਨੀਆ ਜੀ ਕ੍ਰਿਸ਼ਨਾ ਜੀ ਨੂੰ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਮੋਟਰਸਾਈਕਲ ਤੇ ਜਾਂਦਿਆਂ ਨੂੰ
2: ਓਕੇ
3: ਕਹਿੰਦੇ ਲਿਆ ਵੀ ਕਾਗਜ਼ ਦਿਖਾ ਕ੍ਰਿਸ਼ਨਾ ਜੀ ਨੇ ਸਾਰੇ ਕਾਗਜ਼ ਕੱਢ ਕੇ ਦਿਖਾ ਤੇ ਕਹਿੰਦੇ ਅੱਖੇ ਆਰ ਸੀ ਵੀ ਠੀਕ ਆ ਪੋਲੂਸ਼ਨ ਸਰਟੀਫਿਕੇਟ ਉਹ ਵੀ ਦਿਖਾਤਾ ਤੇ ਸਾਰਾ ਕੁਛ ਦਿਖਾਤਾ ਤੇ ਪੁਲਿਸ ਵਾਲਿਆਂ ਨੂੰ ਕੁਛ ਲੱਭਿਆ ਨੀ ਕਹਿੰਦੇ ਕਿੱਥੋਂ ਆ ਕਿੱਥੋਂ ਰਿਹਾ ਕਹਿੰਦੇ ਕ੍ਰਿਕਟ ਖੇਡ ਕੇ ਆ ਰਿਹਾ
0: ਠੀਕ
3: ਕਹਿੰਦਾ ਅੱਛਾ ਕੋਲ ਜਾਣ ਲੱਗੇ ਜਦੋਂ ਭੇਜਣ ਲੱਗੇ ਇਹਨੂੰ ਤਾਂ ਪੁਲਿਸ ਵਾਲਾ ਕਹਿੰਦਾ ਹੈਲਮੇਟ ਕਿੱਥੇ ਆ ਤੇਰਾ ਕਹਿੰਦੇ ਜੀ ਮੈਂ ਤਾਂ ਬੋਲਰ ਆ
0: ਇਹ ਸੱਚ ਗੱਲ ਆ ਵੈਸੇ ਮੈਂ ਤਾਂ ਸਹੀ ਗੱਲ ਹੀ ਕੀਤੀ ਆ ਵੈਰੀ ਗੁੱਡ ਮੀਡੀਅਮ ਪੇਸਰ ਪੁਲਸੀਏ ਨੇ ਮੰਨਿਆ ਨੀ ਚਲਾਨ ਕੱਟਦਾ ਉਸ ਮੁਲਕ ਚ ਨਾ ਵੈਸੇ ਟੈਲੈਂਟ ਦੀ ਕਦਰ ਬਿਲਕੁਲ ਨਹੀਂ ਹੈ ਜਸਵਾਲ ਸਾਹਿਬ ਥੈਂਕ ਯੂ ਮੇਰੀ ਪੀੜਾ ਦੱਸਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
3: ਨੋਨੀਆ ਜੀ ਦੀ ਸਹੇਲੀ ਜਿਹੜੀ ਸਾਈਕਲ ਤੋਂ ਗਿਰ ਗਈ ਸੀ ਮੱਝ ਚ ਕ੍ਰਿਸ਼ਨਾ ਜੀ ਨੋਨੀਆ ਜੀ ਨੂੰ ਡਿੱਗੇ ਪਏ ਨੋਨੀਆ ਜੀ ਨਾਲ ਹੀ ਸੀ ਨਾ ਸਾਈਕਲ ਤੇ ਨੋਨੀਆ ਜੀ ਵੀ ਗਿਰੇ ਪਏ ਥੱਲੇ ਤੇ ਕੋਲ ਦੀ ਲਾਲ ਜੀ ਲੰਘੇ ਤੇ ਨੋਨੀਆ ਜੀ ਕਹਿੰਦੇ ਭਾਈ ਮਦਦ ਹੀ ਕਰਦੇ ਥੋੜੀ ਜੀ ਲਾਲ ਜੀ ਨੇ ਹੱਥ ਵਧਾਇਆ ਚੱਕਣ ਨਹੀਂ ਕਹਿੰਦੇ 5,000 ਰੁਪਇਆ ਚਾਹੀਦਾ
2: ਬਈ ਦੇਖੋ ਮੈਨੂੰ ਛੋਟੇ ਹੁੰਦੇ ਤੋਂ ਪਤਾ ਸੀ ਬਾਪ ਬੜਾ ਨਾ ਭਈਆ ਸਭ ਤੋਂ ਬੜਾ ਰੁਪਇਆ
0: ਵੈਰੀ
2: ਨਾਈਸ ਜਸਵਾਲ ਸਾਹਿਬ ਜੀ ਹੈਵ ਅ ਵੈਰੀ ਨਾਈਸ ਡੇ
0: ਵੈਰੀ ਨਾਈਸ
2: ਥੈਂਕ ਯੂ ਜੀ
0: ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਆਪਾਂ ਛੇਤੀ ਛੇਤੀ ਫਿਰ ਮੈਸੇਜਸ ਲੈਂਦੇ ਹਾਂ ਤੇ ਬ੍ਰੇਕ ਵੱਲ ਨੂੰ ਵੱਧਦੇ ਹਾਂ ਠੀਕ ਹੈ ਜੀ ਤੇ ਹੋਰ ਆਪਾਂ ਕਾਲਸ ਨਹੀਂ ਲੈ ਪਾਵਾਂਗੇ ਹੁਣ ਮੈਸੇਜਸ ਵੱਲ ਆਪਾਂ ਧਿਆਨ ਕਰਦੇ ਹਾਂ ਤੇ ਜੀ ਪਹਿਲਾ ਮੈਸੇਜ ਸਾਨੂੰ ਨਵੀਂ ਕੰਬੋਜ ਜੀ ਭੇਜਦੇ ਨੇ ਕਿ ਸੈਮੀ ਸਾਹਿਬ ਭਾਬੀ ਜੀ ਨੂੰ ਆ ਪੱਗ ਦਾ ਲੜ ਫੜੀ ਪੂਣੀ ਕਰਨੀ ਆ ਭਾਬੀ ਜੀ ਮੈਂ ਨਹੀਂ ਫੜਦੀ ਕੋਈ ਲੜ ਲੁੜ ਫਿਰ ਇੱਕ ਵਾਰ ਤੇਰਾ ਲੜ ਫੜਿਆ ਸੀ ਹੁਣ ਤੱਕ ਪਛਤਾ ਰਹੀ ਹਾਂ ਓ ਯਾਰ ਸੈਮੀ ਭਾਜੀ ਪਟੀਸ਼ਨ ਫਾਈਲ ਕਰੋ ਯਾਰ ਗਲਤ ਹੋ ਰਿਹਾ ਜੋ ਹੋ ਰਿਹਾ ਆਈ ਐਮ ਨੋਟ ਲਾਈਕਿੰਗ ਇਟ ਪਰਮਿੰਦਰ ਸੇਖੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ 144 ਜੀ ਕਹਿੰਦੇ ਨੇ ਜੀ ਐਸ ਐਸ ਏ ਭਾਜੀ ਅੱਜ ਮੇਰੇ ਹਸਬੈਂਡ ਪ੍ਰਿਤਪਾਲ ਗਿੱਲ ਦਾ ਬਰਥਡੇ ਆ ਪਲੀਜ਼ ਵਿਸ਼ ਕਰ ਦਿਓ ਜੀ ਬਿਲਕੁਲ ਜੀ ਬਿਲਕੁਲ ਹੈਪੀ ਬਰਥਡੇ

0: ਯੂ।
1: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ। ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
0: 1674 AM। ਵਿਦਾ ਲਈਏ
1: ਨਾ, ਮੈਂ ਤਾਂ ਲੈਣੀ ਵਿਦਾ।
0: ਨਹੀਂ ਨਹੀਂ, ਮਤਲਬ
1: ਕਿੰਨੀ ਵਾਰੀ ਵਿਦਾ ਹੋਈ ਜਾਂ ਮੈਂ
0: ਦੇਖਿਆ, ਉਹੀ ਚੱਕਰ ਹੋ ਗਿਆ, ਉਹੀ ਪੰਗਾ ਪੈ ਗਿਆ। ਆਈ ਮੀਨ ਲੈਟਸ ਗੋ ਟੂ ਅਨਦਰ ਸੈਗਮੈਂਟ, ਅਨਦਰ ਸੈਗਮੈਂਟ। ਸੋ ਆਪਾਂ ਛੇਤੀ ਆਉਂਦੇ ਹਾਂ ਤੁਹਾਡੇ ਨਾਲ ਅਗਲੇ ਸੈਗਮੈਂਟ ਤੇ, ਤੇ ਤਦ ਤੱਕ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी हांजी ओए हांजी हांजी
3: हांजी रेडियो
4: रेडियो हांजी 1674 आस करते हैं दिन तुहाडा वधिया जा रहा होएगा। समा हो चुका अज की कहानी का, आस करते हैं कि चेहरे ते तुहाडे मुस्कुराहट होवेगी ये कहानी सुन तो पहला, क्योंकि यही है शुकराना उस रब का, जेकर नहीं तो आओ सब तो पहला चेहरे ते एक मुस्कुराहट लैके आओ, खुशी लैके आओ। तो बिल्कुल इस तरह इस मुस्कुराहट नूं अपने चेहरे ते सजा के रखियो। समा हो चुका अज की कहानी का। कहिंदे ने एक बारी एक पुत ने अपनी माँ अगे शिकायत की कि तू हर वेले जां फिर समय दर समय मैनू एक ताना मार दी रहनी है, एक लामा मार दी रहनी है कि तू मेरा कर्ज नहीं कदी ला सकता, भला दस हाँ किन्ना क कर्ज है तेरा, हुण मैं कमाउण लग पिया सोहणे पैसे कमाउणा, जे मैं हाले भी तेरा कर्ज ना ला सकिया तो इहदा मतलब कि मेरी कमाई की फिर किसे कम दी नहीं। मां भला दस हाँ किन्ने क पैसे, जो मैं वाकई तेरा कर्ज ला के जाना हो किन्ने क पैसे लगनगे। शायद हासे मजाक तो यह गल शुरू हुई, हुण थोड़ा जिहा सीरियस रूप धारण कर गई सी। मां ने कहा पुत इदां ते मैनू पता नहीं, पर जे तू चाहना है ना तो सिर्फ एक रात तू मेरे नाल जिदा छोटे होंदया पैंदा सी उसे तरह के नाल तू मेरे बैड ते सौ, मेरे नाल पै ते मेरे लिए समझांगी कि यह कीमत तू अदा कर दिती है। इस तो वध होर मैनू कुछ नहीं चाहिए, पैसों के विच तां मैनू अनपढ़ नू पता ही नहीं है किन्ने क पैसे तेनू कमा, मैनू यह भी नहीं पता तू किन्ने क कमाउणा। सो जे तू वाकई मेरा कर्ज लाउणा चाहुणा ते अपने रजेवियां नू छड्ड के किसे दिन एक रात तू मेरे नाल उसे तरह बिता जिदा बचपन दे विच आपां कट्ठे सौंदे सी। पुत ने कहा ले किहड़ी वड्डी गल, इह ते अज ही आपां पूरी कर दिंदे। कहिंदे ने अगले दिन मां पुत दोवें सौं गए ने, हले अख लगन नहीं लगी आ कि मां ने पानी मंगिया कि जा मेरा पुत मेरे लिए एक गिलास पानी का फड़ लिया। पुत गया तो पानी का गिलास भज के फड़ लिया। माँ ने पानी का गिलास पीता तो अचानक पिंदी पिंदी तो गिलास हाथों छुट्टिया तो बिस्तरे के उत्ते डुल गया, डुलिया भी उस पासे जिधर पुत ने सोना ही। लै माँ तू मेरा बिस्तरा गिला कर दिता, हुण सारी रात मैनू गिले दे उत्ते सोना पऊगा। चलो किसी ने किसी तरीके दे नाल गुजारा किया, उत्ते कोई लीड़ा कपड़ा रख लिया। हुण माँ बचपन दीआं सारीआं गल्लां हौली हौली छोटीआं छोटीआं कर रही है, उन्हूं बड़ा चा है अज कि मेरा पुत मेरे बैड ते पिया मेरे नाल। बड़े चिर बाद उहदे नाल मैं खुल्लीआं गल्लां करूंगी, दिने ते अपने कम्मां कारां दे विच बिजी रहिंदा व्यस्त रहिंदा, निक्के निक्के गल्लां बातां चल रहीआं ने, कुछ बचपन दीआं कुछ जवानी दीआं कुछ आउण वाले समें दीआं कुछ मौजूदा समें दीआं गल्लां बातां करदिआं पुत ने फिर सौण दी इच्छा जाहर कीती कि माँ सवेरे मैं काम ते जाना ते हुण आपां बेहतर आ सौ जाइए। हले अख लगन नहीं लगी सी कि माँ ने फिर गुजारिश की, मेरा पुत मैं सराहने पानी रखती हुनी हाँ, पहला पानी डुल गया, जेकर तू बुरा मनाए तो बुरा ना मनाए तो जा भज के एक गिलास होर फड़ लिया। पुत जाके एक गिलास होर पानी का फड़ लिया। हुण पता नहीं जान बुझ के जां वाकई डुल गया पुत बत्ती बंद करन लगा तो माँ दे हत्थों फिर दोबारा पानी का गिलास डुल गया। एक बारी फिर तो जिहड़े पासे पुत ने सौना सी वह जगह हुण गिल्ली हो गई है, इहनूं तां गिले ते सौण दी आदत नहीं है, गिले ते कौण सौवे हुण, माँ तैनूं पता नहीं लगता चंगी तरह गिलास नहीं फड़िया जांदा, एक बारी डुल्या तो डुल्या हुण फिर तू दोबारा पानी डोलता जा मैं हुण नहीं लिया के देना, केस जी वट के सौण लगता। हले अख लगन नहीं लगती कि माँ ने फिर दोबारा जगा लिया। ਜਾ ਮੇਰਾ ਪੁੱਤ ਤੈਨੂੰ ਮੈਂ ਫਿਰ ਸੁੱਤੇ ਨੂੰ ਜਗਾਉਂਗੀ। ਬਿਤਰਿਆ ਕਿ ਹੁਣੇ ਹਲੇ ਤੂੰ ਜਾਗਦਾ ਹੈ, ਅੱਖ ਨਹੀਂ ਲੱਗੀ। ਜਾ ਗਲਾਸ ਪਾਣੀ ਦਾ ਫੜ ਲਿਆ, ਮੈਂ ਦਵਾਈ ਖਾ ਲਾਂ। ਤੇ ਹੁਣ ਉਹਦੇ ਕੋਲ ਰਿਹਾ ਨਹੀਂ ਗਿਆ, ਕੁਛ ਅਨਾਬ ਸ਼ਨਾਬ ਵੀ ਬੋਲਦਾ, ਮੈਨੂੰ ਤੂੰ ਸੌਣ ਨਹੀਂ ਦੇਣਾ, ਮੈਂ ਗਲਤੀ ਕਰ ਲਈ, ਮੈਂ ਇਸੇ ਕਰਕੇ ਤੇਰੇ ਕਮਰੇ ਦੇ ਵਿੱਚ ਨਹੀਂ ਆਉਂਦਾ। ਇਹਦੇ ਨਾਲ ਚੰਗਾ ਸੀ ਮੈਂ ਵੱਖਰਾ ਹੀ ਸੌਂ ਜਾਂਦਾ। ਬੁੜਬੁੜ ਕਰਦਾ ਗਿਆ ਤੇ ਗਲਾਸ ਪਾਣੀ ਦਾ ਲਿਆ ਕੇ ਦੇ ਦਿੱਤਾ। ਇਹ ਵਾਰ ਵਾਰ ਜਿਹੜਾ ਮਾਂ ਠਾਉਂਦੀ ਹੈ ਨਾ, ਉਸ ਵਜ੍ਹਾ ਦੇ ਕਰਕੇ ਹੁਣ ਉਹਦੀ ਅੱਖ ਨਹੀਂ ਲੱਗ ਰਹੀ, ਹੁਣ ਉਸਲ ਵੱਟੇ ਭੰਨੀ ਜਾਂਦਾ। ਮਾਂ ਵੇਖਦੀ ਹੈ ਕਿ ਜਦੋਂ ਫਿਰ ਦੁਬਾਰਾ ਅੱਖ ਲੱਗਣ ਲੱਗਦੀ ਹੈ, ਫਿਰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ। ਜਾਂ ਮੇਰਾ ਪੁੱਤ ਮੈਂ ਸ਼ਾਇਦ ਪਤਾ ਨਹੀਂ ਚਿਟਕਣੀਆਂ ਲਾਈਆਂ ਕਿ ਨਹੀਂ ਲਾਈਆਂ, ਜਾਂ ਭੱਜ ਕੇ ਜਾ ਕੇ ਚੈੱਕ ਕਰ ਰਿਹਾ, ਰਾਤ ਦਰਵਾਜ਼ਾ ਖੁੱਲ੍ਹਾ ਰਿਹਾ ਤਾਂ ਪਤਾ ਨਹੀਂ ਕੁਛ ਹੋਰ ਚੱਕਾ ਕੋਈ ਅੰਦਰ ਵਾੜਾ ਵੇ। ਸ਼ਾਇਦ ਮੈਂ ਲਾਈਆਂ ਤੇ ਨੇ ਪਰ ਬੁੱਢੀਆਂ, ਹੁਣ ਮੈਨੂੰ ਚੇਤਾ ਭੁੱਲ ਜਾਂਦਾ। ਜਾਂ ਇੱਕ ਵਾਰੀ ਚੰਗੀ ਤਰ੍ਹਾਂ ਧਿਆਨ ਮਾਰਿਆ, ਕਿਤੇ ਨਹੀਂ ਚੋਰ ਵੜਨ ਲੱਗੇ, ਕੇਸ ਜੀ ਵੱਟ ਕੇ ਸੌਣ ਲੱਗਦਾ। ਤੇ ਮਾਂ ਫਿਰ ਦੁਬਾਰਾ ਤੋਂ ਜ਼ੋਰ ਪਾਉਂਦੀ ਹੈ ਕਿ ਨਹੀਂ ਜਾ ਉੱਠ ਤੇ ਹੁਣੇ ਚੈੱਕ ਕਰਕੇ ਆ। ਚੈੱਕ ਕਰਨ ਪੁੱਤ ਗਿਆ ਤੇ ਮਗਰੋਂ ਮਾਂ ਨੇ ਪਾਣੀ ਗਲਾਸ ਦਾ ਇੱਕ ਹੋਰ ਰੋੜ ਦਿੱਤਾ। ਜਿਹੜਾ ਗਲਾਸ 'ਚ ਪਾਣੀ ਪਿਆ ਸੀ ਉਹ ਵੀ ਰੁੜਿਆ ਵੇਖ ਕੇ ਬਿਸਤਰਾ ਹੁਣ ਗੱਚੋ ਗੱਚ ਹੋ ਗਿਆ। ਤੇ ਪੁੱਤ ਨੇ ਆ ਕੇ ਮਾਂ ਨੂੰ ਹੁਣ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਗਿੱਲੇ ਤੇ ਮੈਂ ਕਿੱਥੇ ਸੌਵਾਂ, ਤੇ ਨਾਲੇ ਮੈਨੂੰ ਲੱਗਦਾ ਜਿਹੜਾ ਤੂੰ ਮੇਰੇ ਕੋਲੋਂ ਮੁੱਲ ਲੈਣਾ ਚਾਹੁੰਦੀ ਨਾ ਆਪਣੀ ਪਰਵਰਿਸ਼ ਦਾ, ਮੈਂ ਗਲਤੀ ਕਰ ਲਈ ਤੇਰੇ ਨਾਲ ਗੱਲ ਕਰਕੇ। ਮੈਂ ਸੁਣਿਆ ਸੀ ਕਿ ਬੁੱਢੇ ਬਾਰੇ ਬੰਦੇ ਦਾ ਦਿਮਾਗ ਹਿੱਲ ਜਾਂਦਾ, ਅੱਜ ਮੈਂ ਆਪਣੀ ਅੱਖੀਂ ਵੇਖ ਵੀ ਲਿਆ ਤੇ ਪਰਖ ਵੀ ਲਿਆ। ਕਮਾਲ ਕਰਦੇ ਤੁਸੀਂ, ਕਦੀ ਪਾਣੀ ਲਿਆ ਦੇ, ਕਦੀ ਦੁੱਧ ਲਿਆ ਦੇ, ਕਦੀ ਮੈਂ ਦਵਾਈ ਖਾਣੀ ਆ, ਕਦੀ ਮੇਰਾ ਸੰਘ ਸੁੱਕਦਾ ਵਾ, ਕਦੀ ਚਿਟਕਣੀਆਂ ਲਾ ਦੇ। ਮੈਂ ਸੌਣਾ ਵੀ ਹਾਂ ਕਿ ਅੱਧੀ ਰਾਤ ਮੈਂ ਇਸੇ ਤਰ੍ਹਾਂ ਦੇ ਨਾਲ ਘੁੰਮਦੇ ਰਹਿਣਾ। ਹੋਰ ਕਿੰਨਾ ਕੁਛ ਚਾਹੀਦਾ ਮੈਨੂੰ ਇੱਕ ਵਾਰੀ ਦੱਸ ਦੇ। ਹੁਣ ਵਾਰ ਵਾਰ ਨਹੀਂ ਮੇਰੇ ਕੋਲ ਉੱਠਿਆ ਜਾਂਦਾ, ਜੋ ਮੂੰਹ ਦੇ ਵਿੱਚ ਆਇਆ ਸੀ ਸਾਰਾ ਕੁਛ ਬੋਲ ਦਿੱਤਾ। ਮਾਂ ਚੁੱਪ ਚਾਪ ਸੁਣਦੀ ਰਹੀ ਤੇ ਕਿਹਾ, ਜਿਨ ਜੋਗਿਆ ਉਰੇ ਆ, ਮੇਰੇ ਮੇਰੇ ਲਾਗੇ ਤੇ ਆ, ਮੈਂ ਨਹੀਂ ਆਉਣਾ ਤੇਰੇ ਲਾਗੇ, ਬਹੁਤ ਹੋ ਗਿਆ, ਹੁਣ ਮੈਂ ਜਾ ਕੇ ਆਪਣੇ ਕਮਰੇ 'ਚ ਸੌਣ ਲੱਗਾ। ਮਾਂ ਸਹਿਜੇ ਦੇ ਨਹੀਂ ਉੱਠੀ, ਪੁੱਤ ਦੇ ਲਾਗੇ ਆਈ ਤੇ ਮੂੰਹ ਦੇ ਉੱਤੇ ਇੱਕ ਕਰਾਰੀ ਜਿਹੀ ਚਪੇੜ ਜੜੀ। ਇਸ ਤੋਂ ਪਹਿਲਾਂ ਕਿ ਪੁੱਤ ਨੂੰ ਹੋਸ਼ ਆਉਂਦੀ, ਪੁੱਛਦਾ ਕਿ ਕੀ ਕੀਤਾ, ਕਿਉਂ ਮਾਰਿਆ, ਤਾਂ ਮਾਂ ਕਹਿਣ ਲੱਗੀ, ਜਦੋਂ ਤੂੰ ਨਿੱਕਾ ਹੁੰਦਾ ਸੀ ਨਾ ਤੇ ਇਸੇ ਤਰ੍ਹਾਂ ਵਾਰ ਵਾਰ ਤੂੰ ਆਪਣਾ ਬਿਸਤਰਾ ਗਿੱਲਾ ਕਰਦਾ ਸੀ, ਬਿਸਤਰਾ ਤੂੰ ਆਪਣਾ ਗਿੱਲਾ ਕਰਦਾ ਸੀ ਤੇ ਮੈਂ ਤੈਨੂੰ ਆਪਣੀ ਸੁੱਕੀ ਥਾਂ ਦੇ ਉੱਤੇ ਪਾ ਦਿੰਦੀ, ਆਪ ਮੈਂ ਉਸ ਗਿੱਲੇ ਪਾਸੇ ਪੈ ਜਾਂਦੀ ਸੀ, ਤੇ ਤੇਰੇ ਵਾਲਾ ਗਿੱਲਾ ਸਿਰਫ ਗਿੱਲਾ ਨਹੀਂ ਹੁੰਦਾ, ਉਹ ਪਾਣੀ ਨਹੀਂ ਹੁੰਦਾ। ਤੂੰ ਸੋਚ ਮੈਂ ਕੀ ਤੇਰਾ ਸਾਫ ਕੀਤਾ, ਕਿੱਦਾਂ ਕਿੱਦਾਂ ਦੇ ਹਾਲਾਤਾਂ 'ਚ ਤੈਨੂੰ ਮੈਂ ਪਾਲਿਆ। ਜਿੱਦਾਂ ਤੇਰੀ ਅੱਖ ਲੱਗਣ ਲੱਗਦੀ ਹੈ ਨਾ, ਹੁਣ ਤੂੰ ਚੀਕਾਂ ਮਾਰਦਾ ਕਿ ਮੇਰਾ ਪਾਣੀ ਮੰਗ ਲਿਆ, ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਤੈਨੂੰ ਭੁੱਖ ਲੱਗ ਜਾਂਦੀ ਸੀ, ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਤੂੰ ਫਿਰ ਸ਼ੂ ਕਰ ਦਿੰਦਾ ਹੈ, ਪੋਟੀ ਕਰ ਦਿੰਦਾ ਹੈ, ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਫਿਰ ਤੂੰ ਦੁਬਾਰਾ ਰੋਣ ਲੱਗ ਪੈਂਦਾ ਹੈ, ਜਿਹਦੀ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਹੁਣ ਕਿਉਂ ਰੋ ਰਿਹਾ। ਕਿੰਨਾ ਚਿਰ ਰਾਤਾਂ ਜਾਗ ਆ ਕੇ ਮੈਂ ਕੱਟੀਆਂ ਨੇ, ਕਿਤੇ 5 ਮਿੰਟ ਅੱਖ ਲੱਗ ਜਾਂਦੀ, ਜੇ ਤੂੰ ਨਹੀਂ ਵੀ ਰੋਂਦਾ ਤੇ ਤਾਂ ਵੀ ਤਰਪਕ ਕੇ ਉੱਠ ਜਾਂਦੀ, ਮੇਰੇ ਪੁੱਤ ਨੂੰ ਕਿਸੇ ਚੀਜ਼ ਦੀ ਲੋੜ ਨਾ ਹੋਵੇ। ਰਾਤ ਉੱਥੋਂ ਉੱਠ ਕੇ ਵੈਸੇ ਹੀ ਮੈਂ ਬੜੀ ਵਾਰੀ ਚੈੱਕ ਕਰਦੀ ਰਹਿੰਦੀ ਕਿ ਨਾ ਹੋਵੇ ਮੇਰੀ ਲੰਮੇ ਸਮੇਂ ਲਈ ਅੱਖ ਲੱਗ ਗਈ ਹੋਵੇ ਤੇ ਪੁੱਤ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ। ਤੇ ਤੂੰ ਤੇ ਪੂਰੀ ਰਾਤ ਕੀ, ਤੂੰ ਤੇ ਅੱਧੀ ਰਾਤ ਤੱਕ ਹੀ ਖਿੱਚ ਗਿਆ, ਤੈਨੂੰ ਹੁਣੇ ਗਿੱਲਾ ਲੱਗਣ ਲੱਗ ਪਿਆ, ਬਿਸਤਰਾ ਵੱਡਾ ਆਇਆ ਤੂੰ ਕਰਜ਼ਾ ਲਾਉਣ ਵਾਲਾ, ਜਾਂ ਦਫਾ ਹੋ ਜਾ ਮੇਰੇ ਕਮਰੇ ਦੇ ਵਿੱਚੋਂ, ਤੂੰ ਲਾਏਗਾ ਮੇਰਾ ਕਰਜ਼ਾ, ਤੂੰ ਅਗਲੇ 7 ਜਨਮ ਵੀ ਮੇਰਾ ਕਰਜ਼ਾ ਨਹੀਂ ਲਾ ਸਕਦਾ, ਤੂੰ ਕੀ ਇਸ ਜੱਗ ਦੇ ਉੱਤੇ ਕੋਈ ਵੀ ਆਪਣੀ ਮਾਂ ਦਾ ਕਰਜ਼ਾ ਨਹੀਂ ਲਾ ਸਕਦਾ, ਵੱਡਾ ਆਇਆ ਤੂੰ ਪੈਸੇ ਵਾਲਾ, ਇਹ ਪੈਸੇ ਕਮਾਉਣ ਜੋਗਾ ਤੈਨੂੰ ਕੀਤਾ ਕਿੰਨੇ ਆ? ਕਦੀ ਸੋਚਿਆ ਕਿੰਨੇ ਰਾਤਾਂ ਜਾਗ ਜਾ ਕੇ ਤੇਰੇ ਲਈ ਅਰਦਾਸਾਂ ਕੀਤੀਆਂ ਨੇ, ਕਿੰਨੇ ਜਾ ਜਾ ਕੇ ਗੁਰੂ ਘਰਾਂ ਦੇ ਵਿੱਚ ਮੱਥੇ ਰਗੜੇ ਨੇ। ਦੁਨੀਆਂ ਦੀ ਹਰ ਇੱਕ ਮਾਂ ਆਪਣੇ ਬੱਚੇ ਦੇ ਲਈ ਜੋ ਕਰਦੀ ਹੈ ਉਹਦਾ ਕਰਜ਼ ਕਦੀ ਬੱਚੇ ਉਤਾਰ ਨਹੀਂ ਸਕਦੇ, ਪਰ ਉਹਨਾਂ ਨੂੰ ਲੱਗਦਾ ਕਿ ਮਾੜਾ ਮੋਟਾ ਜਿਹਾ ਕਰਕੇ ਤੇ ਉਹ ਕਰਜ਼ ਉਤਾਰ ਰਹੇ ਨੇ। ਜਿੰਨਾ ਕੁ ਥੋੜ੍ਹਾ ਬਹੁਤਾ ਕਰਤਾ, ਬੜਾ ਵੱਡਾ ਕੋਈ ਆਸਾਨ ਕਰਤਾ, ਪਰ ਸਾਰੀ ਉਮਰ ਵੀ ਤੂੰ ਕਰਦਾ ਰਹੇਗਾ ਨਾ, ਤਾਂ ਵੀ ਮਾਂ ਦਾ ਦੇਣ ਨਹੀਂ ਦੇ ਸਕਦਾ। ਤੇ ਪੁੱਤ ਦੇ ਕੋਲ ਹੁਣ ਕੁਛ ਕਹਿਣ ਦੇ ਲਈ ਨਹੀਂ। ਮਾਂ ਵਾਕਈ ਰਿਸ਼ਤਾ ਇੱਦਾਂ ਦਾ, ਆਪਾਂ ਵਾਕਈ ਚਾਹ ਕੇ ਵੀ ਉਹਦਾ ਕਰਜ਼ ਨਹੀਂ ਉਤਾਰ ਸਕਦੇ। ਮਾਂ ਦਾ ਰਿਸ਼ਤਾ ਹੀ ਇੱਦਾਂ ਦਾ, ਉਹ ਮਾਂ ਜਿਹਨੇ ਸਾਨੂੰ ਦੁਨੀਆਂ ਦੇ ਉੱਤੇ ਲੈ ਕੇ ਆਉਂਦਾ, ਜਿਹਨੇ ਆਪ ਪੀੜਾਂ ਝੱਲ ਕੇ ਸਾਨੂੰ ਜੰਮਿਆ, ਸਾਨੂੰ ਪਾਲਿਆ। ਰਾਤਾਂ ਇਸ ਕਰਕੇ ਜਾਗ ਕੇ ਕੱਟੀਆਂ ਕਿਉਂਕਿ ਆਪਾਂ ਚੈਨ ਦੇ ਨਾਲ ਸੌਂ ਸਕੀਏ, ਤਾਂ ਕਿ ਉਹ ਸਾਡਾ ਖਿਆਲ ਰੱਖ ਸਕੇ। ਸ਼ਾਇਦ ਕੋਈ ਵੀ ਕਿਸੇ ਨੂੰ ਕਿੰਨੇ ਵੀ ਪੈਸੇ ਦੇ ਦਿਓ, ਉਹ ਇਸ ਤਰੀਕੇ ਦੇ ਨਾਲ ਤੁਹਾਡੇ ਪਾਲਣ ਪੋਸ਼ਣ ਕਦੀ ਵੀ ਨਾ ਕਰ ਪਾਊਗਾ, ਕਿਉਂਕਿ ਇਹ ਮੋਹ ਦੇ ਰਿਸ਼ਤੇ ਨੇ। ਇਹ ਤੰਦਾਂ ਕਿਤੇ ਹੋਰ ਅਤੇ ਕਿਸੇ ਹੋਰ ਲਿਹਾਜ਼ ਦੇ ਨਾਲ ਜੁੜੀਆਂ ਨੇ, ਇਹਨਾਂ ਨੂੰ ਸਮਝਣਾ ਬੜਾ ਔਖਾ। ਉਹਨਾਂ ਚਿਰ ਤੇ ਇੱਕ ਧੀ ਵੀ ਨਹੀਂ ਸਮਝ ਸਕਦੀ ਜਿੰਨਾ ਉਹ ਖੁਦ ਮਾਂ ਨਹੀਂ ਬਣਦੀ, ਜਿੰਨਾ ਚਿਰ ਉਹਦੇ ਲਈ ਵੀ ਸਮਝਣਾ ਔਖਾ ਹੁੰਦਾ ਉਨੀ ਦੇਰ। ਉਹ ਵੀ ਮਾਂ ਨੂੰ ਕਈ ਤਰ੍ਹਾਂ ਦੇ ਤਾਨੇ ਮਿਹਣੇ ਮਾਰ ਦਿੰਦੀ। ਆਸ ਕਰਦੇ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਮਾਂ ਦਾ ਸਤਿਕਾਰ ਕਰੋ, ਮਾਂ ਨੂੰ ਪਿਆਰ ਕਰੋ, ਜਿੰਨਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਂਦਾ ਓਨਾ ਹੀ ਕਰੋ, ਕਿਉਂਕਿ ਕਰਜ਼ ਤੁਸੀਂ ਕਦੀ ਨਹੀਂ ਉਤਾਰ ਸਕਦੇ। ਤੁਸੀਂ ਸਿਰਫ ਉਹਦਾ ਸਤਿਕਾਰ ਕਰ ਸਕਦੇ ਹੋ, ਆਪਣੀ ਜ਼ਿੰਦਗੀ ਦੇ ਵਿੱਚ ਮਾਂ ਦੀ ਅਹਿਮੀਅਤ ਦਰਸਾ ਸਕਦੇ ਹੋ, ਉਹ ਵੀ ਆਪਣੇ ਪਿਆਰ ਦੇ ਨਾਲ। ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ, ਅਤੇ ਧੰਨਵਾਦ ਲਿਖਣ ਵਾਲਿਆਂ ਦਾ ਵੀ ਜਿਨ੍ਹਾਂ ਨੇ ਪਿਆਰੀ ਕਹਾਣੀ ਲਿਖੀ। ਬਹੁਤ ਸ਼ੁਕਰਾਨਾ, ਆਸ ਕਰਦੇ ਹਾਂ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: This station is now the ultimate power in the universe.
9: Radio Hanji 1674.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 8 ਅਗਸਤ 2026 ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਥਾਈਲੈਂਡ ਤੋਂ ਪਹਿਲੀ ਖਬਰ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਨਾਲ ਪੈਂਦੇ ਨਾਮਥਾਂਬੂਰੀ ਸੂਬੇ ਦੇ ਵਿੱਚ ਬੈਂਕੋਆਈ ਜ਼ਿਲ੍ਹੇ ਦੇ ਅੰਦਰ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸ਼ੁੱਕਰਵਾਰ ਦੇ ਦਰਮਿਆਨ ਹੋਈ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਸ਼ੱਕ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਆਪਣੇ ਦਾਦਾ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੋਹਾਂ ਦੀਆਂ ਲਾਸ਼ਾਂ ਵੀ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਥਾਈਲੈਂਡ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਅਧਿਆਪਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਵਿਦਿਆਰਥੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਜਿਸ ਬੰਦੂਕ ਦੇ ਨਾਲ ਗੋਲੀ ਮਾਰੀ ਉਸ ਦੇ ਦਾਦਾ ਦੀ ਸੀ, ਔਰ ਉਸ ਤੋਂ ਪਹਿਲਾਂ ਇੱਕ ਸਕੂਲ ਟੀਚਰ ਜਿਹੜੇ ਸੀ ਉਹਨਾਂ ਨੂੰ ਵੀ ਗੋਲੀ ਮਾਰੀ। ਔਰ ਫਿਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਸ ਘਟਨਾ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਥਾਈਲੈਂਡ ਨੂੰ ਇੱਕ ਸ਼ਾਂਤੀ ਪਸੰਦ ਮੁਲਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਰੀਟਰਸ ਦੀ ਖਬਰ ਦੇ ਮੁਤਾਬਕ ਹਮਲਾਵਰ ਨੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਾਨਥਾਬੁਰੀ ਸੂਬੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਫਿਲਹਾਲ ਦੱਸਿਆ ਗਿਆ ਹੈ ਕਿ ਇਹ ਵਿਦਿਆਰਥੀ 9ਵੀਂ ਜਮਾਤ ਦਾ ਦੇ ਵਿੱਚ ਪੜ੍ਹਦਾ ਸੀ, ਔਰ ਥਾਈਲੈਂਡ ਦੇ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਉਮਰ ਆਮ ਤੌਰ ਦੇ ਉੱਤੇ 14 ਸਾਲ ਹੋ ਜਾਂਦੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਦੀ ਵੀ ਮੌਤ ਇਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਉੱਥੇ ਜਿਵੇਂ ਕੱਲ ਦੇ ਦਿਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਸੀ, ਜਿਸ ਚੀਜ਼ ਦਾ ਇੱਕ ਕਿਸਮ ਦੇ ਨਾਲ ਸ਼ੱਕ ਜਤਾਇਆ ਜਾ ਰਿਹਾ ਸੀ, ਆਖਿਰਕਾਰ ਉਹ ਹੋਇਆ। ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਅਹਿਮ ਤ੍ਰਿਕੋਣਾ ਸਮਝੌਤਾ ਹੋ ਗਿਆ, ਰੱਖਿਆ ਸਮਝੌਤਾ ਇਸ ਨੂੰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦਵਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਇੱਕ ਸੰਮੇਲਨ ਦੇ ਦੌਰਾਨ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਹਮਲੇ ਨੂੰ ਬਾਕੀ ਦੋਹਾਂ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ ਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ, ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਤੇ ਬਲੈਸਟਿਕ ਮਿਜ਼ਾਈਲਾਂ ਨੇ ਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ ਹੈ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ। ਭਾਰਤ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਹੈ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮੌਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ। ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ NDA ਦੇ ਕਰੀਬ 45 ਨਵੇਂ ਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ। ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਜਿਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਸ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਤੇ 1 ਚੈੱਕ ਪੋਸਟ ਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ED ਜਾਂ CBI ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ਼ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ਼ ਚਲਾਏ ਗਏ ਪ੍ਰੋਗਰਾਮ ਦੇ ਵਿੱਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ਼ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿੱਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ ਨਿਊਜ਼ 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਸ ਦੇ ਵਿੱਚ ਇੰਟਰਵਿਊ ਦਿੰਦਿਆਂ ਹੋਇਆ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇੱਕ ਵੱਡੇ ਰਿਫਾਰਮ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ABC ਸਾਲਾਨਾ $1.2 ਬਿਲੀਅਨ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿੱਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹੁੰਗੇ। ਉੱਥੇ ਹੀ ਅਦਾਰੇ ABC ਦੀ ਤਰਫ਼ ਤੋਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਹੈ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫ਼ਤੇ ਦੇ ਵਿੱਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰ ਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ। ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ, ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖ਼ਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਵਿਕਟੋਰੀਆ ਦੇ ਪੋਲਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਓਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋਰਨਾਂ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੂੰ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਤੇ ਇਜਾਜ਼ਤ, ਧੰਨਵਾਦ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: हाय, मैं हूं कपिल शर्मा और आप सुन रहे हैं रेडियो हाँ जी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हाँ जी 1674 AM। थैंक यू।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆਂ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਦੁਨੀਆਂ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ